ਅੱਜ ਦਿਨ ਐਤਵਾਰ 1948 ਦੇ ਜੇਠ ਮਹੀਨੇ ਦੀ 2 ਤਰੀਕ ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 24 ਤਰੀਕ ਹੈ। ਅੱਜ ਦੀ ਸਭਾ ਦੇ ਵਿੱਚ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ।

0: FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 5:59 ਤੇ 48 ਸਕਿੰਟ ਦਾ। ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।
1: नमस्कार, आकाशवाणी समाचार के साथ मैं फरहत नाज। विदेश मंत्री डॉक्टर सुब्रमण्यम जयशंकर आज नई दिल्ली के हैदराबाद हाउस में अमेरिका के विदेश मंत्री मार्को रूबियो के साथ द्विपक्षीय बैठक करेंगे। वे क्षेत्रीय और वैश्विक

ਆਓ ਹੁਣ ਜਾਣਕਾਰੀ ਦੇ ਦਈਏ ਤੁਹਾਨੂੰ ਅੱਜ ਦੇ ਪ੍ਰੋਗਰਾਮਾਂ ਦੀ। ਸਵੇਰੇ 6:15 ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। 7 ਰਹੇਗਾ ਪ੍ਰੋਗਰਾਮ ਸੱਜਰੀ ਸਵੇਰ, ਜਿਸ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਪੈਗਾਮ ਤੇ ਪ੍ਰੋਗਰਾਮ ਪੇਸ਼ ਕਰਨਗੇ ਸੀਮਾ ਮਹਿਰਾ। 8 ਰਹਿਣਗੀਆਂ ਹਿੰਦੀ ਵਿੱਚ ਖ਼ਬਰਾਂ ਅਤੇ 8:15 ਤੇ ਰਹਿਣਗੀਆਂ ਅੰਗਰੇਜ਼ੀ ਵਿੱਚ ਖ਼ਬਰਾਂ ਆਕਾਸ਼ਵਾਣੀ ਦਿੱਲੀ ਤੋਂ। ਪੰਜਾਬੀ ਵਿੱਚ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ ਅਤੇ 8:40 ਤੇ ਫਿਰ ਤੋਂ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਦਾਬਹਾਰ ਨਗਮੇ ਲੈ ਕੇ। 9 to 10 ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰੋਗਰਾਮ ਅਤੇ 10 ਤੁਸੀਂ ਸੁਣੋਗੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। ਮੇਜ਼ਬਾਨ ਹੋਣਗੇ ਮਨਦੀਪ ਰਾਜੌਰਾ। ਸਾਢੇ 10 ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ ਅਤੇ 11 ਤੁਸੀਂ ਸੁਣ ਪਾਓਗੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਕੇਂਦਰ ਤੋਂ। 11:05 ਤੇ ਰਿਲੇਅ ਕਰਾਂਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ। 12 ਤੁਸੀਂ ਸੁਣੋਗੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ ਅਤੇ 12:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਤੁਹਾਡੇ ਲਈ ਲੈ ਕੇ ਆਉਣਗੇ ਕਮਲਪ੍ਰੀਤ ਕੌਰ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਅਤੇ 12:30 ਤੁਹਾਡੇ ਨਾਲ ਹੋਣਗੇ ਕਮਲਪ੍ਰੀਤ ਕੌਰ ਜੋ ਤੁਹਾਡੇ ਲਈ ਪ੍ਰੋਗਰਾਮ ਪੇਸ਼ ਕਰਨਗੇ ਪ੍ਰੋਗਰਾਮ ਘਰ ਪਰਿਵਾਰ ਤੇ ਰਹੇਗਾ ਸਿਲਸਿਲਾ ਪੈਣਾ ਦੀ ਪਸੰਦ। ਇੱਕ ਵੱਜ ਕੇ 10 ਮਿੰਟ ਤੇ ਤੁਸੀਂ ਸੁਣੋਗੇ ਪਰਦੇਸ਼ੀ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਤੇ ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਸਿਲਸਿਲਾ ਰਹੇਗਾ ਟੈਲੀਫੋਨ ਮਿਲਾਓ ਜੀ। 2 ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖ਼ਬਰਾਂ ਦਾ ਬੁਲੇਟਿਨ ਅਤੇ 2:15 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਤੁਸੀਂ ਸੁਣੋਗੇ ਪ੍ਰੋਗਰਾਮ ਸੁਰੀਲੀ ਦੁਪਹਿਰ ਤੇ ਜਿਸ ਦੇ ਤਹਿਤ ਅੱਜ ਰਹੇਗਾ ਸਿਲਸਿਲਾ ਮੇਰਾ ਪਿੰਡ। 3 ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਤੁਸੀਂ ਸੁਣੋਗੇ ਪ੍ਰੋਗਰਾਮ ਵਿਵਿਧਾ, 3:30 ਮਨ ਚਾਹੇ ਗੀਤ ਅਤੇ 4 ਪ੍ਰੋਗਰਾਮ ਉਜਾਲੇ ਉਨਕੀ ਯਾਦੋਂ ਕੇ। 5 ਸ਼ਾਮ ਦੀ ਸਭਾ ਵਿੱਚ ਤੁਹਾਡੇ ਨਾਲ ਹੋਣਗੇ ਬਲਵਿੰਦਰ ਬਾਗਾ ਜੋ ਲੈ ਕੇ ਆਉਣਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ। 6:20 ਤੇ ਪਰਦੇਸ਼ੀ ਖ਼ਬਰਾਂ ਰਹਿਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ 6:30 ਤੁਸੀਂ ਸੁਣੋਗੇ ਪ੍ਰੋਗਰਾਮ ਯੁਵਾਨੀ। 7 ਰਹੇਗਾ ਪ੍ਰੋਗਰਾਮ ਸ਼ਾਮ ਸੁਹਾਨੀ। ਤੇ ਪੰਜਾਬੀ ਵਿੱਚ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ 7:40 ਤੋਂ ਲੈ ਕੇ 8 ਤੱਕ ਫਿਰ ਤੋਂ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਰਾਤ ਦੇ 8 ਤੁਸੀਂ ਸੁਣੋਗੇ ਪ੍ਰੋਗਰਾਮ ਰੰਗੇ ਗਜ਼ਲ ਅਤੇ 8:45 ਤੇ ਸਮਾਚਾਰ ਸੰਧਿਆ ਜੋ ਕਿ ਹਨ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 9 ਅੰਗਰੇਜ਼ੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਤੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9:15 ਰਹੇਗਾ ਪ੍ਰੋਗਰਾਮ ਆਪਕੇ ਲੀਏ। 9:30 ਪ੍ਰੋਗਰਾਮ ਛਾਇਆ ਗੀਤ, 10 ਆਜ ਕੇ ਫਨਕਾਰ, 10:30 ਪ੍ਰੋਗਰਾਮ ਢਲਤੀ ਜਾਏ ਰਾਤ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 6:15 ਤੇ 12 ਸਕਿੰਟ ਦਾ। ਹੁਣ ਪੇਸ਼ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਾਈ ਰਣਜੀਤ ਸਿੰਘ ਚੰਦਨ ਜੀ ਦੀ ਆਵਾਜ਼ ਦੇ ਵਿੱਚ ਇਹ ਗੁਰਬਾਣੀ ਸ਼ਬਦ। ਆਓ ਹੁਣ ਸਰਵਨ ਕਰਦੇ ਹਾਂ ਇਹ ਗੁਰਬਾਣੀ ਸ਼ਬਦ ਭਾਈ ਬਲਵਿੰਦਰ ਸਿੰਘ ਰਾਗੀ ਜੀ ਪਾਸੋਂ।

ਏਸੀ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਮਾਂ ਹੋ ਰਿਹਾ ਸਵੇਰ ਦੇ 6:59:45 ਦਾ, ਠੀਕ 7 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਸੱਜਰੀ ਸਵੇਰ।

0: ਦੋਸਤੋ, ਮੈਨੂੰ ਪਤਾ ਹੈ ਕਿ ਸਵੇਰੇ ਉੱਠਣਾ ਸਭ ਤੋਂ ਵੱਡੀ ਜੰਗ ਹੈ ਅਤੇ ਇਸ ਨੂੰ ਜਿੱਤਣਾ ਬਹੁਤ ਮੁਸ਼ਕਿਲ ਕੰਮ ਹੈ। ਅਲਾਰਮ ਵੀ ਕਹਿੰਦਾ ਵੀ ਉੱਠ ਜਾ ਉੱਠ ਜਾ ਉੱਠ ਜਾ, ਅਤੇ ਸਾਡਾ ਦਿਲ ਕਹਿੰਦਾ ਹੈ ਪੰਜ ਮਿੰਟ ਹੋਰ, ਪੰਜ ਮਿੰਟ ਹੋਰ, ਪੰਜ ਮਿੰਟ ਹੋਰ। ਅਤੇ ਜਦੋਂ ਫਿਰ ਮਾਂ ਕਹਿੰਦੀ ਹੈ ਹੁਣ ਨਹੀਂ ਉੱਠਿਆ ਤਾਂ ਚਾਹ ਵੀ ਠੰਡੀ ਹੋ ਜੂ, ਫਿਰ ਬੰਦਾ ਫੌਜੀ ਦੀ ਤਰ੍ਹਾਂ ਤੁਰੰਤ ਖੜਾ ਹੋ ਜਾਂਦਾ ਹੈ। ਦੋਸਤੋ, ਮੈਨੂੰ ਪਤਾ ਹੈ ਤੁਸੀਂ ਇੰਤਜ਼ਾਰ ਕਰ ਰਹੇ ਹੋਵੋਗੇ ਅੱਜ ਦੇ ਸਿਲਸਿਲੇ ਪੈਗਾਮ ਦੀ, ਅਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਪੈਗਾਮ ਹੈ ਸਿਲਸਿਲਾ, ਉਸਨੂੰ ਪੇਸ਼ ਕਰਨਗੇ ਸੀਮਾ ਮਹਿਰਾ, ਅਤੇ ਉਸ ਤੋਂ ਪਹਿਲਾਂ ਕੁਝ ਸੰਦੇਸ਼।
1: ਹੈਲੋ
2: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।
1: ਫਿਰ ਤੋਂ
2: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ ਇਕੱਲੇ। ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ, ਲੰਮੇ ਅੰਦਰ ਜਾਓਗੇ
3: 10 ਲੱਖ ਦਿਓ, ਬਚ ਜਾਓਗੇ।
1: ਸਰ ਇਹਨਾਂ ਕਿੱਥੋਂ ਲਿਆਵਾਂ?
3: ਇੱਕ ਲਿੰਕ ਭੇਜਿਆ ਹੈ, ਹੁਣੇ ਪ੍ਰੋਸੈਸਿੰਗ ਲਈ
2: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
4: ਸਰ 2 ਲੱਖ ਕੀ ਹੋਇਆ ਪਾਪਾ?
1: ਬੇਟਾ ਇਹ ਕਹਿ ਰਹੇ ਹਨ ਮੇਰੇ ਪਾਰਸਲ ਚੋਂ ਡਰੱਗਸ ਮਿਲੇ ਹਨ।
2: ਓਏ
1: ਕੱਟ ਦਿੱਤਾ।
4: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰੌਡ ਹੈ।
1: ਫਰੌਡ?
4: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
3: ਤਾਂ ਪੈਸੇ ਗਵਾਓਗੇ।
5: RBI ਕਹਿੰਦਾ ਹੈ
6: ਜਾਣਕਾਰ ਬਣੋ, ਸੁਚੇਤ ਰਹੋ।

जी इस प्रोग्राम दे विच पढ़े जाणगे पैगाम तुहाडे द्वारा भेजे होए ते व्हाट्सएप राही ते खत राही ते व्हाट्सएप राही जेकर तुसीं पैगाम भेजना चाहुंदे हो तो 70173 73 146 ते अपना पैगाम भेज सकदे हो ते जेकर खता राही तुसीं अपना पैगाम साडे तक पहुंचाना चाहुंदे हो तां खत लिखण दे लई पता नोट कर लो प्रोग्राम पैगाम मार्फत केंद्र निर्देशक आकाशवाणी बठिंडा पिन कोड है 151001 तो लो जी फिर करदे आं सफर शुरू प्रोग्राम दे विच पैगाम शामिल करन दा पैगाम पहुंचे मोहल्ला हरनामपुरा कोटकपुरा तो हरपाल सिंह गिल अमनजोत गिल मुदित गिल ते इना दे प्यारे पंछी मिठू तोता बंसो तोती बंता सिंह तारा शिंगारा ते जैकी चैन सारे श्रोतिया ने मिलके पैगाम साडे तक भेजा जी ए लिखदे ने कहंदे पूरे पढ़े ते पूरा कड़े ਵਿਚ ਵੀ ਬਹੁਤ ਫਰਕ ਹੁੰਦਾ ਹੈ ਯਾਰੋ ਕਿਸੇ ਨਾਲ ਰੁੱਸੇ ਤੇ ਕਿਸੇ ਨਾਲ ਲੜੇ ਵਿਚ ਵੀ ਬਹੁਤ ਫਰਕ ਹੁੰਦਾ ਹੈ ਯਾਰੋ ਕਿਸੇ ਨਾਲ ਉਲਝੇ ਕਿਸੇ ਗੱਲ ਤੇ ਅੜੇ ਵਿਚ ਵੀ ਬਹੁਤ ਫਰਕ ਹੁੰਦਾ ਹੈ ਯਾਰੋ ਜ਼ਿਆਦਾ ਤੇ ਬੜੇ ਵਿਚ ਬਹੁਤ ਫਰਕ ਹੁੰਦਾ ਹੈ ਯਾਰੋ ਡੁੱਬੇ ਤੇ ਹੜੇ ਵਿਚ ਵੀ ਬਹੁਤ ਫਰਕ ਹੁੰਦਾ ਹੈ ਯਾਰੋ ਕੱਚੇ ਤੇ ਰੜੇ ਵਿਚ ਵੀ ਬਹੁਤ ਫਰਕ ਹੁੰਦਾ ਹੈ ਯਾਰੋ ਕਿਸੇ ਲਈ ਰੁਕੇ ਤੇ ਖੜੇ ਵਿਚ ਵੀ ਬਹੁਤ ਫਰਕ ਹੁੰਦਾ ਹੈ ਯਾਰੋ ਟਾਣੀਓ ਟੁੱਟੇ ਤੇ ਝੜੇ ਵਿਚ ਵੀ ਬਹੁਤ ਫਰਕ ਹੁੰਦਾ ਹੈ ਯਾਰੋ ਅੱਗ ਨਾਲ ਝੁਲਸੇ ਤੇ ਸੜੇ ਵਿਚ ਵੀ ਬਹੁਤ ਫਰਕ ਹੁੰਦਾ ਹੈ ਯਾਰੋ ਬੁੱਤ ਨੂੰ ਤਰਾਸ਼ੇ ਤੇ ਘੜੇ ਵਿਚ ਬਹੁਤ ਫਰਕ ਹੁੰਦਾ ਹੈ ਯਾਰੋ ਨਸ਼ਿਆਂ ਨਾਲ ਮਰੇ ਤੇ ਗਿੱਲ ਦੇਸ਼ ਲਈ ਮਰੇ ਵਿਚ ਵੀ ਬਹੁਤ ਫਰਕ ਹੁੰਦਾ ਹੈ ਯਾਰੋ ਤੇ ਇਨ੍ਹਾਂ ਨੇ ਇੱਕ ਵਿਚਾਰ ਵੀ ਸਾਂਝਾ ਕੀਤਾ ਕਹਿੰਦੇ ਹਰ ਇੱਕ ਮਨੁੱਖ ਲਾਵੇ ਜ਼ਰੂਰ ਰੁੱਖ ਰੁੱਖ ਲਗਾਓ ਪਾਣੀ ਬਚਾਓ ਧੀਆਂ ਪੜਾਓ ਸੋ ਜੀ ਬਹੁਤ ਹੀ ਖੂਬਸੂਰਤ ਸੁਨੇਹਾ ਤੇ ਬਹੁਤ ਹੀ ਖੂਬਸੂਰਤ ਰਚਨਾ ਇਨ੍ਹਾਂ ਨੇ ਸਾਡੇ ਨਾਲ ਲਿਖ ਕੇ ਸਾਂਝੀ ਕੀਤੀ ਹੈ ਇਨ੍ਹਾਂ ਦਾ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਅਗਲਾ ਪੈਗਾਮ ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ ਇਹ ਲਿਖਦੇ ਨੇ ਮਾਣ ਹੈ ਜੇਕਰ ਤੈਨੂੰ ਤਲਵਾਰ ਤੇ ਮਾਣ ਹੈ ਜੇਕਰ ਤੈਨੂੰ ਤਲਵਾਰ ਤੇ ਮਾਣ ਹੈ ਮੈਨੂੰ ਆਪਣੇ ਕਿਰਦਾਰ ਤੇ ਯਾਦ ਆਉਂਦੀ ਹੈ ਨਜ਼ਾਕਤ ਫੁੱਲ ਦੀ ਪੈਰ ਟਿਕ ਜਾਂਦਾ ਹੈ ਜਦ ਵੀ ਖਾਰ ਤੇ ਹਾਰ ਪਹਿਲਾਂ ਮੇਰੇ ਤੇ ਹੱਸਦੀ ਰਹੀ ਹੁਣ ਮੈਂ ਹੱਸ ਛੱਡਦੀ ਹਾਂ ਆਪਣੀ ਹਾਰ ਤੇ ਇਸ਼ਕ ਵਿਚ ਘਾਟਾ ਮੁਨਾਫਾ ਵੇਖਦੇ ਦਿਲ ਉਹਦਾ ਵੀ ਲੱਗ ਗਿਆ ਰੁਜ਼ਗਾਰ ਤੇ ਮੌਸਮਾਂ ਤੇ ਮਾਣਕਾ ਦਾ ਦੋਸਤੋ ਮਾਣਕਾ ਦਾ ਮੌਸਮੀ ਦਿਲਦਾਰ ਤੇ ਤੇਰੇ ਚਿਹਰੇ ਤੇ ਟਿਕੀ ਮੇਰੀ ਨਜ਼ਰ ਕੋਈ ਤਿਤਲੀ ਬਹਿ ਗਈ ਕਚਨਾਰ ਤੇ ਇਸ ਦੇ ਵਿਚ ਕੱਲ ਦਾ ਇਤਿਹਾਸ ਹੈ ਮਾਰ ਝਾਤੀ ਅੱਜ ਦੇ ਅਖਬਾਰ ਤੇ ਸੋ ਜੀ ਇਹ ਵੀ ਪੈਗਾਮ ਬਹੁਤ ਹੀ ਖੂਬਸੂਰਤ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸਰੋਤਿਆਂ ਦਾ ਬਹੁਤ ਹੀ ਖੂਬਸੂਰਤ ਪੈਗਾਮ ਭੇਜਣ

ਬਲਦੇਵ ਰਾਜ ਸ਼ਰਮਾ, ਹਰਬੰਸ ਸਿੰਘ, ਪਿੰਡ ਮਲਕਾਣਾ, ਚੇਤਾ ਸੰਗਤ ਰੋਡ, ਤਲਵੰਡੀ ਸਾਬੋ, ਬਠਿੰਡਾ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੇ ਨਾਲ ਇਹਨਾਂ ਨੇ ਰਚਨਾ ਲਿਖ ਭੇਜੀ ਹੈ ਜੀ। ਕਹਿੰਦੇ ਕਾਹਦਾ ਚੜ ਗਿਆ ਜੇਠ ਮਹੀਨਾ, ਘੁੰਡ ਕਢਵਾ ਤੇ ਲੋਕਾਂ ਦੇ, ਤੱਤੀ ਤੱਤੀ ਹਵਾ ਨੇ ਬੁੱਲ ਸਕਾ ਤੇ ਲੋਕਾਂ ਦੇ, ਕਾਹਦਾ ਚੜ ਗਿਆ ਜੇਠ ਮਹੀਨਾ, ਘੁੰਡ ਕਢਵਾ ਤੇ ਲੋਕਾਂ ਦੇ, ਚਾਰੇ ਪਾਸੇ ਗਰਮੀ ਦੀਆਂ ਮਾਰੋ ਮਾਰਾਂ ਨੇ, ਮੂੰਹ ਬੰਨ ਕੇ ਐਕਟਿਵਾ ਤੇ ਚੱਲਦੀਆਂ ਮੁਟਿਆਰਾਂ ਨੇ, 46 ਡਿਗਰੀ ਤਾਪਮਾਨ ਨੇ ਦਿਮਾਗ ਹਿਲਾ ਤੇ ਲੋਕਾਂ ਦੇ, ਕਾਹਦਾ ਚੜ ਗਿਆ ਜੇਠ ਮਹੀਨਾ, ਘੁੰਡ ਕਢਵਾ ਤੇ ਲੋਕਾਂ ਦੇ। ਜੇਠ ਇੱਕ ਵਾਰੀ ਸਾਲ ਵਿਚ ਆਉਂਦਾ, ਕੰਨੀ ਹੱਥ ਲਵਾ ਜਾਂਦਾ, ਤਲਵੰਡੀ ਸਭ ਵਾਲਿਆਂ ਨਾਨੀ ਯਾਦ ਕਰਵਾ ਜਾਂਦਾ। ਬਲਦੇਵ ਰਾਜ ਸ਼ਰਮਾ ਨੇ ਦੁੱਖ ਸੁਣਾ ਤੇ ਲੋਕਾਂ ਦੇ, ਕਾਹਦਾ ਚੜ ਗਿਆ ਜੇਠ ਮਹੀਨਾ, ਘੁੰਡ ਕਢਵਾ ਤੇ ਲੋਕਾਂ ਦੇ। ਇਹ ਮੌਸਮ ਨੇ ਜੀ, ਬਦਲਦੇ ਰਹਿਣਗੇ, ਕਦੇ ਧੁੱਪ ਤੇ ਕਦੇ ਛਾਂ ਤੇ ਕਦੇ ਠੰਡ ਤੇ ਕਦੇ ਗਰਮੀ। ਸੋ ਜੀ, ਸਾਰੇ ਜਿਹੜੇ ਮੌਸਮ ਨੇ ਉਹਨਾਂ ਨੂੰ ਅਸੀਂ ਖਿੜੇ ਮੱਥੇ ਪ੍ਰਵਾਨ ਕਰੀਏ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿਚ ਪੈਗਾਮ ਕਰਨ ਦੇ ਲਈ। ਸਤੀਸ਼ ਕੁਮਾਰ ਬੰਸਲ, ਪਿੰਡ ਸਾਮਤ ਖੇੜਾ, ਨੇੜੇ ਮੰਡੀ ਡੱਬ ਵਾਲੀ ਤੋਂ, ਕਹਿੰਦੇ ਆਪਣੇ ਸੇ ਦਗਾਬਾਜੀ ਕਰਨੇ ਵਾਲੋਂ ਕੋ ਮੈਨੇ ਹਮੇਸ਼ਾ ਗੈਰੋਂ ਕੇ ਪਾਮ ਮੇ ਗਿਰਤੇ ਦੇਖਾ ਹੈ। ਇਹ ਬਿਲਕੁਲ ਸਹੀ ਕਿਹਾ ਜੀ ਤੁਸੀਂ। ਦਗਾਬਾਜ਼ ਇਨਸਾਨ ਦੀ ਫਿਤਰਤ ਜਿਹੜੀ ਹੁੰਦੀ ਹੈ ਉਹ ਇਹੋ ਜਿਹੀ ਹੁੰਦੀ ਹੈ। ਤੁਹਾਡਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਵਿਚ ਪੈਗਾਮ ਭੇਜਣ ਦੇ ਲਈ। ਜੋਤ ਗੁਰਦੀਪ ਮਕੁਲ ਇਹ ਕੋਟਕਪੁਰਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ, ਕਹਿੰਦੇ ਮਾਂ ਬੋਲੀ ਵੀ ਮਾਂ ਦੇਸ਼ ਵੀ ਹੈ, ਮਾਂ ਆਪਣੇ ਦੇਸ਼ ਦਾ ਵੇਸ ਵੀ ਹੈ, ਮਾਂ ਧਰਮ ਧਰਮ ਤੋਂ ਪਾਰ ਵੀ ਹੈ, ਇਕਰਾਰ ਲਈ ਇਨਕਾਰ ਵੀ ਹੈ, ਛਾਂ ਗੂੜੀ ਜੱਗ ਦੀ ਖੈਰ ਵੀ ਹੈ, ਮਾਂ ਤੱਤੀ ਤਲਖ ਦੁਪਹਿਰ ਵੀ ਹੈ, ਇਸ ਕਰਾਮਾਤ ਨੂੰ ਸਮਝ ਜ਼ਰਾ, ਮਾਂ ਹਾਜ਼ਰ ਨਾਜ਼ਰ ਆਪ ਖੁਦਾ ਵੀ ਹੈ। ਸੋ ਜੀ, ਮਾਂ ਦੇ ਉੱਪਰ ਬੜੀ ਖੂਬਸੂਰਤ ਇਹਨਾਂ ਨੇ ਰਚਨਾ ਲਿਖ ਕੇ ਸਾਡੇ ਨਾਲ ਸਾਂਝੀ ਕਰ ਦਿੱਤੀ ਹੈ। ਬਿਲਕੁਲ ਜੀ, ਮਾਂ ਦੀ ਤਾਂ ਅਸੀਂ ਕਿਸੇ ਨਾਲ ਤੁਲਨਾ ਕਰ ਹੀ ਨਹੀਂ ਸਕਦੇ। ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਤੇ ਗੀਤਾ, ਗਾਂਵ ਨਥਾਣਾ, ਬਠਿੰਡਾ ਤੋਂ, ਕਹਿੰਦੇ ਹਰ ਆਦਮੀ ਆਪਣੀ ਜ਼ਿੰਦਗੀ ਮੇ ਹੀਰੋ ਹੈ, ਬਸ ਕੁਛ ਲੋਗੋ ਕੀ ਫਿਲਮੇ ਰਿਲੀਜ਼ ਨਹੀਂ ਹੋਤੇ। ਵਾਹ ਜੀ ਵਾਹ। ਤੇ ਅਗਲੇ ਲਿਖਦੇ ਨੇ, ਕਹਿੰਦੇ ਅਨਮੋਲ ਹੋਤੇ ਹੈ ਵੋ ਲੋਗ ਜੋ ਆਪਣੀ ਆਵਾਜ਼ ਸੇ ਆਪਣਾ ਹਾਲ ਜਾਣ ਜਾਤੇ ਹੈ। ਬਿਲਕੁਲ ਜੀ, ਆਪਣੇ ਉਹੀ ਹੁੰਦੇ ਹੈ ਜਿਹੜੀ ਸਾਡੀ ਆਵਾਜ਼ ਤੋਂ ਹੀ ਸਾਡਾ ਹਾਲ ਪਹਿਚਾਣ ਜਾਣ, ਉਹਨਾਂ ਨੂੰ ਪਤਾ ਲੱਗ ਜਾਏ ਕਿ ਅਸੀਂ ਕਿਸ ਹਾਲ ਦੇ ਵਿਚ ਹਾਂ। ਸੋ ਜੀ, ਤੁਹਾਡਾ ਵੀ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰਨ ਦੇ ਲਈ। ਅਗਲਾ ਪੈਗਾਮ ਪ੍ਰਗਟ ਸਿੰਘ ਢਿੱਲੋਂ, ਜਥੇਦਾਰ ਪਿਆਰਾ ਸਿੰਘ, ਕੋਟਸ਼ਮੀਰ ਤੋਂ, ਸੁਖਦੀਪ ਸਿੰਘ ਗਿੱਲ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਮੰਡੀ ਤੋਂ, ਕਹਿੰਦੇ ਇੱਕ ਬੰਦੇ ਨੇ ਫਕੀਰ ਨੂੰ ਪੁੱਛਿਆ, ਜਸ਼ਨ ਮਨਾਉਣ ਦਾ ਸਭ ਤੋਂ ਚੰਗਾ ਦਿਨ ਕਿਹੜਾ ਹੈ? ਫਕੀਰ ਨੇ ਪਿਆਰ ਨਾਲ ਕਿਹਾ, ਮੌਤ ਤੋਂ ਇੱਕ ਦਿਨ ਪਹਿਲਾਂ। ਬੰਦਾ, ਪਰ ਮੌਤ ਦਾ ਤਾਂ ਕੋਈ ਪਤਾ ਨਹੀਂ ਕਦੋਂ ਆਉਣੀ ਹੈ। ਫਕੀਰ ਨੇ ਹੱਸਦੇ ਹੋਏ ਕਿਹਾ, ਕਹਿੰਦੇ ਜ਼ਿੰਦਗੀ ਦਾ ਹਰ ਦਿਨ ਆਖਰੀ ਸਮਝੋ ਤੇ ਜਿਉਣ ਦਾ ਆਨੰਦ ਲਓ। ਬਿਲਕੁਲ ਜੀ, ਬਹੁਤ ਸੋਹਣੀ ਗੱਲ ਕਹੀ ਹੈ ਜੀ। ਜੇਕਰ ਅਸੀਂ ਏਦਾਂ ਹੀ ਸੋਚ ਲਈਏ ਤੇ ਸਾਡਾ ਜ਼ਿੰਦਗੀ ਦਾ ਹਰ ਇੱਕ ਦਿਨ ਬਹੁਤ ਖੂਬਸੂਰਤ ਹੋਏਗਾ। ਸੋ ਜੀ, ਬਹੁਤ ਹੀ ਖੂਬਸੂਰਤ ਪੈਗਾਮ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ ਭੁੱਚੋ ਮੰਡੀ ਤੋਂ, ਅਮਰੀਕ ਕਪੂਰ ਕਾ, ਅਵਤਾਰ ਸਿੰਘ ਘੁਮਿਆਰਾ, ਖੇੜਾ ਤੋਂ, ਰਚਨਾ ਇਹਨਾਂ ਨੇ ਲਿਖੀ ਹੈ ਤੇ ਸਿਰਨਾਵਾਂ ਦਿੱਤਾ ਬੁੱਲੇ ਸ਼ਾਹ, ਕਹਿੰਦੇ ਦਿਲ ਨਾ ਛੱਡੀ ਨਾ ਘਬਰਾਈ, ਦਿਲ ਨਾ ਛੱਡੀ ਨਾ ਘਬਰਾਈ, ਲਾਉਂਦਾ ਜ਼ੋਰ ਹਨੇਰਾ ਹੁੰਦਾ, ਰਾਤ ਕਿੰਨੀ ਵੀ ਕਾਲੀ ਹੋਵੇ ਉਸਦਾ ਅੰਤ ਸਵੇਰਾ ਹੁੰਦਾ। ਵਾਜੀ ਵਾਹ। ਸੋ ਜੀ, ਬਹੁਤ ਹੀ ਖੂਬਸੂਰਤ ਵਿਚਾਰ ਦੇ ਨਾਲ ਇਹਨਾਂ ਨੇ ਪ੍ਰੋਗਰਾਮ ਦੇ ਵਿਚ ਸ਼ਿਰਕਤ ਕੀਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਿੰਡ ਮਿੱਡੂਖੇੜਾ, ਬਲਾਕ ਲੰਬੀ, ਨੇੜੇ ਮੰਡੀ ਡੱਬ ਵਾਲੀ ਤੋਂ, ਕ੍ਰਿਸ਼ਨ ਕੁਮਾਰ, ਕਮਲਾ ਦੇਵੀ, ਰਾਮ ਪ੍ਰਤਾਪ, ਜੋਤੀ, ਸੁਮਨ ਤੇ ਮਨੀਸ਼ਾ, ਕਹਿੰਦੇ ਮਾਂ ਕਹਿੰਦੀ ਪੁੱਤ ਸਤਾਇਆ ਨਾ ਕਰ, ਨਿਤ ਨਵਾਂ ਨਸ਼ਾ ਪੱਤਾ ਖਾਇਆ ਨਾ ਕਰ, ਤੇਰੇ ਬਾਪੂ ਨੇ ਬਥੇਰੀ ਪੀਤੀ ਹੈ, ਤੂੰ ਵੀ ਰੱਜ ਕੇ ਆਇਆ ਨਾ ਕਰ, ਲੋੜ ਪੈਣ ਤੇ ਕੋਈ ਨੀ ਖੜਦਾ, ਐਵੇਂ ਮੰਡੀਰ ਨਾਲ ਜਾਇਆ ਨਾ ਕਰ, ਮਾਂ ਕਹਿੰਦੀ ਪੁੱਤ ਸਤਾਇਆ ਨਾ ਕਰ। ਸੋ ਜੀ, ਇੱਕ ਮਾਂ ਆਪਣੇ ਪੁੱਤ ਨੂੰ ਸਮਝਾਉਂਦੀ ਹੈ, ਇੱਕ ਮਾਂ ਲਈ ਆਪਣੀ ਔਲਾਦ ਹੀ ਸਭ ਕੁਛ ਹੁੰਦੀ ਹੈ ਤੇ ਉਹ ਆਪਣੇ ਧੀ ਪੁੱਤ ਨੂੰ ਗਲਤ ਰਸਤੇ ਤੇ ਜਾਂਦਾ ਦੇਖ ਕੇ ਇਹ ਚੀਜ਼ ਮਾਂ ਨੂੰ ਕਤੇ ਬਰਦਾਸ਼ਤ ਨਹੀਂ ਹੁੰਦੀ। ਸੋ ਉਹ ਆਪਣੀ ਹਰ ਇੱਕ ਕੋਸ਼ਿਸ਼ ਕਰਦੀ ਹੈ ਆਪਣੇ ਧੀ ਪੁੱਤ ਨੂੰ ਸਮਝਾਉਣ ਦੇ ਲਈ। ਸੋ ਜੀ, ਬਹੁਤ ਹੀ ਖੂਬਸੂਰਤ ਸੁਨੇਹੇ ਦੇ ਨਾਲ ਤੁਸੀਂ ਸ਼ਿਰਕਤ ਕੀਤੀ ਹੈ ਪ੍ਰੋਗਰਾਮ ਦੇ ਵਿਚ, ਤੁਹਾਡਾ ਬਹੁਤ ਬਹੁਤ ਧੰਨਵਾਦ। ਟੋਨੀ ਸ਼ਾਹ, ਪੁਸ਼ਪਿੰਦਰਪਾਲ ਸਿੰਘ, ਸਾਗਰ ਪੈਲੇਸ, ਸਾਗਰ ਬੈਂਕਟ ਹਾਲ, ਗੁਰਿਆਣਾ ਮੰਡੀ, ਬਠਿੰਡਾ ਤੋਂ, ਇਹਨਾਂ ਨੇ ਪੈਗਾਮ ਕੀਤਾ ਜੀ, ਇਨਸਾਨ ਜੀਵਨ ਭਰ ਖੁਸ਼ੀ ਕੀ ਤਲਾਸ਼ ਮੇ ਭਟਕਤਾ ਰਹਿਤਾ ਹੈ, ਲੇਕਿਨ ਜਬ ਵਹ ਥਕ ਜਾਤਾ ਹੈ ਤਭੀ ਉਸੇ ਅਹਿਸਾਸ ਹੋਤਾ ਹੈ, ਸੰਤੋਸ਼ ਮੇ ਹੀ ਖੁਸ਼ੀ ਹੈ। ਸਰੋਤੇ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਵਿਚ ਪੈਗਾਮ ਕਰਨ ਦੇ ਲਈ। ਅਗਲਾ ਪੈਗਾਮ ਚਰਨਜੀਤ ਖੋਖਰ, ਮੁਕਤਸਰ ਤੋਂ, ਕਹਿੰਦੇ ਪੈਗਾਮ ਤੋਂ ਇੱਕ ਬਹਾਨਾ ਥਾ, ਇਰਾਦਾ ਤੋਂ ਆਪਕੋ ਯਾਦ ਦਿਲਾਨਾ ਥਾ, ਆਪ ਯਾਦ ਕਰੇ ਯਾ ਨਾ ਕਰੇ ਕੋਈ ਬਾਤ ਨਹੀਂ, ਪਰ ਆਪਕੀ ਯਾਦ ਆਤੀ ਹੈ, ਬਸ ਇਤਨਾ ਹੀ ਹਮਨੇ ਆਪਕੋ ਬਤਾਨਾ ਥਾ। ਸੋ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਏਦਾਂ ਹੀ ਯਾਦ ਕਰਦੇ ਰਿਹਾ ਕਰੋ ਤੇ ਸਾਡੇ ਤੱਕ ਆਪਣੇ ਪੈਗਾਮ ਪਹੁੰਚਾਉਂਦੇ ਰਿਹਾ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਪੈਗਾਮਾਂ ਦੀ ਉਡੀਕ ਸਾਨੂੰ ਹਮੇਸ਼ਾ ਹੀ ਰਹਿੰਦੀ ਹੈ। ਕਰਨਵੀਰ ਹਾਊਸ, ਸ੍ਰੀ ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ ਕੈਂਚੀਆਂ, ਬਠਿੰਡਾ ਤੋਂ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਦਮਨ, ਏਕਮ, ਜੋਤ, ਅਭਿਜੋਤ, ਇਹ ਕਹਿੰਦੇ ਨੇ, ਕਹਿੰਦੇ ਮਦਦ ਕਰਨਾ ਸਿੱਖੋ ਫਾਇਦੇ ਤੋਂ ਬਗੈਰ, ਮਿਲਣਾ ਜੁਲਣਾ ਸਿੱਖੋ ਮਤਲਬ ਤੋਂ ਬਗੈਰ, ਹੱਸਣਾ ਸਿੱਖੋ ਸੈਲਫੀ ਤੋਂ ਬਗੈਰ, ਤੇ ਜ਼ਿੰਦਗੀ ਜਿਉਣਾ ਸਿੱਖੋ ਦਿਖਾਵੇ ਤੋਂ ਬਗੈਰ। ਸੋ ਜੀ, ਬਿਲਕੁਲ ਜੀ, ਜੇ ਅਸੀਂ ਵਧੀਆ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰ ਲਈਏ ਤਾਂ ਸਾਡੀ ਜ਼ਿੰਦਗੀ ਜੰਨਤ ਬਣ ਜਾਵੇਗੀ। ਸੋ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ।

ਬਾਅਦ ਪ੍ਰੋਗਰਾਮ ਦੇ ਵਿੱਚ ਪੈਗਾਮ ਕਰਨ ਦੇ ਲਈ। ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਬਿੱਟੂ ਜੈਨ, ਇਹਨਾਂ ਨੇ ਇੱਕ ਅਨਮੋਲ ਵਚਨ ਲਿਖ ਕੇ ਸਾਡੇ ਨਾਲ ਸਾਂਝਾ ਕੀਤਾ। ਕਹਿੰਦੇ, ਜੀਵਨ ਬਹੁਤ ਛੋਟਾ ਹੈ, ਉਸੇ ਅੱਛੇ ਸੇ ਜੀਏ। ਪ੍ਰੇਮ ਦੁਰਲਭ ਹੈ, ਉਸੇ ਪਕੜ ਕਰ ਰੱਖੇ। ਕ੍ਰੋਧ ਬਹੁਤ ਖਰਾਬ ਹੈ, ਉਸੇ ਦਬਾ ਕਰ ਰੱਖੇ। ਭੈ ਬਹੁਤ ਭਿਆਨਕ ਹੈ, ਉਸਕਾ ਸਾਹਮਣਾ ਕਰੇ। ਸਮ੍ਰਿਤੀਆਂ ਬਹੁਤ ਸੁਖਦ ਹੈ, ਉਹਨੇ ਸੰਜੋ ਕਰ ਰੱਖੇ। ਸੋ ਜੀ, ਅਨਮੋਲ ਵਚਨ ਅਨਮੋਲ ਹੁੰਦੇ ਨੇ ਹਮੇਸ਼ਾ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਪੈਗਾਮ ਦਾ ਹਿੱਸਾ ਬਣਨ ਦੇ ਲਈ।

ਸਰੋਤਿਆਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੈਗਾਮ ਤੇ ਪੈਗਾਮ ਦੇ ਵਿੱਚ ਸਾਡੇ ਸਰੋਤਿਆਂ ਦੇ ਆਏ ਹੋਏ ਮੈਸੇਜ ਸਾਂਝੇ ਕੀਤੇ ਜਾ ਰਹੇ ਨੇ ਤੇ ਲਓ ਜੀ ਫਿਰ ਅਗਲਾ ਪੈਗਾਮ ਸ਼ਾਮਿਲ ਕਰਦੇ ਹਾਂ ਜੋ ਕਿ ਲਿਖ ਭੇਜਿਆ ਹੈ ਹਰਦਾਸ ਸਿੰਘ ਪਿੰਡ ਸਿੰਘਪੁਰਾ ਸਿਰਸਾ ਤੋਂ ਹਰਪ੍ਰੀਤ ਸਿੱਧੂ ਖੁਸ਼ਪ੍ਰੀਤ ਸਿੱਧੂ ਜਸਵੀਰ ਸਿੰਘ ਔਲਖ ਬਾਬਾ ਪਿਆਰਾ ਸਿੰਘ ਮਨਦੀਪ ਪੰਜੂ ਤੇਜ ਸਿੰਘ ਰਾਜਾ ਸਿੰਘ ਕੋਟਸ਼ਮੀਰ ਤੋਂ ਪਾਪ ਕਰੇਂਦਾ ਚੁੱਪ ਚਪੀਤੇ ਦਾਨ ਕਰੇ ਤਾਂ ਭਾਵੇਂ ਰੋਲਾ ਵੇ ਬਾਹਰੋਂ ਦਿਸਦਾ ਸਾਫ ਸੁਚੱਜਾ ਅੰਦਰੋਂ ਕਾਲਾ ਕੋਲਾ ਵੇ ਨਾਮ ਇਲਾਹੀ ਸੁਣਨ ਦੇ ਵੇਲੇ ਹੋ ਜਾਣਾ ਤੂੰ ਬੋਲਾ ਵੇ ਬੰਦਿਆਂ ਤੇਰੀ ਹਰ ਹਰਕਤ ਉੱਤੇ ਨਜ਼ਰ ਆਪ ਰੱਖਦਾ ਮੌਲਾ ਵੇ ਬਿਲਕੁਲ ਜੀ ਅਸੀਂ ਜੋ ਕੁਝ ਵੀ ਕਰਦੇ ਹਾਂ ਚਾਹੇ ਚੰਗਾ ਕਰੀਏ ਤੇ ਚਾਹੇ ਮਾੜਾ ਕਰੀਏ ਰੱਬ ਦੀ ਨਿਗਾਹ ਹਮੇਸ਼ਾ ਸਾਡੇ ਤੇ ਹੁੰਦੀ ਹੈ ਸੋ ਇਸ ਲਈ ਸਾਨੂੰ ਹਮੇਸ਼ਾ ਉਹੀ ਕੰਮ ਕਰਨੇ ਚਾਹੀਦੇ ਨੇ ਜਿਹੜੇ ਰੱਬ ਨੂੰ ਪਸੰਦ ਹੋਣ ਤੇ ਸਾਡੇ ਕਿਰਦਾਰ ਨੂੰ ਵੀ ਨਿਖਾਰਦੇ ਹੋਣ ਸੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਪੈਗਾਮ ਕਰਨ ਦੇ ਲਈ ਪੈਗਾਮ ਭੇਜਿਆ ਮਲਕੀਤ ਸਿੰਘ ਕੜੀਸਾਜ ਗੁਣਿਆਣਾ ਮੰਡੀ ਤੋਂ ਇਹਨਾਂ ਨੇ ਇੱਕ ਰਚਨਾ ਸਾਡੇ ਨਾਲ ਲਿਖ ਕੇ ਸਾਂਝੀ ਕੀਤੀ ਹੈ ਉਸਦਾ ਸਿਰਨਾਵਾਂ ਦਿੱਤਾ ਹੈ ਬੇਵਫਾ ਦਿਲ ਵਿੱਚ ਸਾਡੇ ਵਸਦਾ ਹੈ ਤੂੰ ਬੇਵਫਾ ਸਾਨੂੰ ਕਿਉਂ ਦੱਸਦਾ ਹੈ ਤੂੰ ਲੱਗ ਕੇ ਮਗਰ ਸ਼ਰੀਕਾਂ ਦੇ ਤਾਨੇ ਮਿਹਣੀ ਕੱਸਦਾ ਹੈ ਤੂੰ ਅੱਖਿਓਂ ਸਾਡੇ ਡਿੱਗਦੇ ਅਥਰੂ ਬੁੱਲਾਂ ਦੇ ਵਿੱਚ ਹੱਸਦਾ ਹੈ ਤੂੰ ਕਰਕੇ ਕੌਲ ਨਿਭਾਉਂਦਾ ਨਾਹੀਂ ਫਰਜ਼ਾਂ ਤੋਂ ਫੇਰ ਨੱਸਦਾ ਹੈ ਤੂੰ ਵਾਅਦਾ ਕਰਕੇ ਭੁੱਲ ਜਾਵੇਂ ਮਲਕੀਤ ਆਪੇ ਵਿੱਚ ਜਾਲ ਦੇ ਫਸਦਾ ਹੈ ਤੂੰ ਕਿਉਂ ਮੈਨੂੰ ਤੜਫਾਵੇਂ ਸੱਜਣਾ ਫੇਰ ਵਾਂਗ ਫੋੜੇ ਦੇ ਰਸਦਾ ਹੈ ਤੂੰ ਦਿਲ ਵਿੱਚ ਸਾਡੇ ਵਸਦਾ ਹੈ ਤੂੰ ਬੇਵਫਾ ਸਾਨੂੰ ਕਿਉਂ ਦੱਸਦਾ ਹੈ ਤੂੰ ਸਰੋਤਿਆਂ ਤੁਹਾਡਾ ਵੀ ਧੰਨਵਾਦ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ ਪੈਗਾਮ ਕਰਨ ਦੇ ਲਈ ਅਗਲੇ ਪੈਗਾਮ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਨੇੜੇ ਬੰਦ ਫਾਟਕ ਮੌੜ ਮੰਡੀ ਤੋਂ ਸ਼ਿਵਜੀ ਰਾਮ ਪਰਜਾਪਤ ਮਿੱਠੂ ਸਿੰਘ ਕੈਂਥ ਬੁਰਜ ਮਾਨਸਾ ਤੋਂ ਬੰਸੀ ਰਾਮ ਪਰਜਾਪਤ ਇਹ ਲਿਖਦੇ ਨੇ ਕਹਿੰਦੇ ਉਮਰ ਜ਼ਾਇਆ ਕਰਦੀ ਲੋਗੋ ਨੇ ਔਰੋਂ ਕੇ ਵਜੂਦ ਮੇਂ ਨੁਕਸ ਨਿਕਾਲਤੇ ਨਿਕਾਲਤੇ ਇਤਨਾ ਖੁਦ ਕੋ ਤਰਾਸ਼ਾ ਹੋਤਾ ਤੋ ਫਰਿਸ਼ਤੇ ਬਣ ਜਾਤੇ ਜੀ ਬਿਲਕੁਲ ਸਾਨੂੰ ਦੂਜਿਆਂ ਦੀ ਕਮੀਆਂ ਬੜੀ ਛੇਤੀ ਨਜ਼ਰ ਆ ਜਾਂਦੀ ਹੈ ਅਸੀਂ ਬੜੀਆਂ ਕਮੀਆਂ ਕੱਢਦੇ ਹਾਂ ਪਰ ਆਪਣੇ ਵੱਲ ਝਾਤ ਨਹੀਂ ਮਾਰਦੇ ਸਾਨੂੰ ਆਪਣੇ ਆਪ ਦੇ ਵਿੱਚ ਵਧੀਆ ਹੋਣਾ ਚਾਹੀਦਾ ਤੇ ਜੇਕਰ ਅਸੀਂ ਆਪਣੀ ਨਜ਼ਰ ਚ ਵਧੀਆ ਹਾਂ ਤਾਂ ਲੋਕੀ ਵੀ ਸਾਡੀ ਹਮੇਸ਼ਾ ਤਾਰੀਫ ਕਰਨਗੇ ਸੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਪੈਗਾਮ ਕਰਨ ਦੇ ਲਈ ਪੈਗਾਮ ਕਰ ਰਹੇ ਨੇ ਗੁਰਲਾਲ ਮਾਹੀ ਨੰਗਲ ਨਾਲ ਇਹਨਾਂ ਦੇ ਇਹਨਾਂ ਦਾ ਭਤੀਜਾ ਰਬਾਬ ਸਿੰਘ ਮਾਹੀ ਨੰਗਲ ਜਰਨੈਲ ਸਿੰਘ ਮਾਨ ਦੇਵ ਮਹੰਤ ਬੱਬੂ ਜਸਵੀਰ ਮਾਹੀ ਨੰਗਲ ਤੇ ਲੋ ਜੀ ਦੇਖਦੇ ਆ ਫਿਰ ਇਹ ਕੀ ਲਿਖਦੇ ਨੇ ਇਹ ਕਹਿੰਦੇ ਨੇ ਤੇਰੇ ਵਰਗੀ ਕੋਈ ਸੋਹਣੀਏ ਹੋਰ ਸੋਹਣੀ ਹੋਣੀ ਨਹੀਂ ਕੋਈ ਜਹਾਨ ਵਿੱਚ ਇੰਜ ਰੂਪ ਤੇਰਾ ਚਮਕ ਮਾਰਦਾ ਜਿਵੇਂ ਚਮਕਦਾ ਚੰਨ ਅਸਮਾਨ ਵਿੱਚ ਕਿਹੜੇ ਲਫਜ਼ਾਂ ਨਾਲ ਕਰਾਂ ਤਾਰੀਫ ਤੇਰੀ ਹੈ ਨੀ ਉਹ ਲਫ਼ਜ਼ ਮੇਰੀ ਜ਼ੁਬਾਨ ਦੇ ਵਿੱਚ ਕਹਿੰਦਾ ਧਰਮਵੀਰ ਤੂੰ ਵੜ ਕੇ ਬਹਿ ਗਈ ਏ ਮੇਰੇ ਦਿਲ

ਗੁਰਸ਼ਰਨ ਸਿੰਘ ਪਿੰਡ ਕਲੀ ਨਿਹਾਲ ਸਿੰਘ ਵਾਲਾ ਤੋਂ ਇਹਨਾਂ ਦੇ ਦੋਸਤ ਗੁਰਵੀਰ, ਪ੍ਰਭਜੋਤ, ਗੁਰਨੂਰ ਤੇ ਹਰਜੋਤ ਕਹਿੰਦੇ ਅਹੰਕਾਰ ਔਰ ਗਲਤ ਫਹਿਮੀ ਸੇ ਭਰੇ ਲੋਗੋਂ ਕਾ ਏਕ ਹੀ ਖਾਸ ਗੁਣ ਹੋਤਾ ਹੈ ਕਿ ਵੋ ਆਪਣੇ ਆਪ ਕੋ ਹਰ ਜਗ੍ਹਾ ਸਹੀ ਬਤਾਨੇ ਕਾ ਭਰਮ ਪਾਲੇ ਰਹਤੇ ਹੈ ਜਬ ਤੱਕ ਸਭ ਕੁਛ ਖਾਕ ਨਾ ਹੋ ਜਾਏ। ਸੋ ਜੀ, ਅਹੰਕਾਰ ਹੋਣਾ ਤੇ ਗਲਤ ਫਹਿਮੀਆਂ ਜਦੋਂ ਅਸੀਂ ਆਪਣੇ ਦਿਲ ਦੇ ਵਿੱਚ ਪਾਲ ਲੈਂਦੇ ਹਾਂ ਤਾਂ ਉਹ ਨੁਕਸਾਨ ਅਸੀਂ ਆਪਣਾ ਹੀ ਕਰ ਰਹੇ ਹੁੰਦੇ ਹਾਂ। ਸੋ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਪੈਗਾਮ ਕਰਨ ਦੇ ਲਈ। ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁੱਲਾਪੁਰ, ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਾ, ਸੋਨੀ, ਮੋਹਨੀ, ਰਿਤਕ ਤੇ ਬਲਵੀਰ ਸਿੰਘ ਪੈਗਾਮ ਕਰ ਰਹੇ ਨੇ। ਕਹਿੰਦੇ, ਰੱਬ ਦੀ ਮਰਜ਼ੀ, ਮੈਂ ਪਿਆਰ ਤੈਨੂੰ ਦਿਲੋਂ ਕੀਤਾ ਨਾ ਪਿਆਰ ਮੇਰਾ ਫਰਜ਼ੀ ਹੈ, ਮੈਂ ਪਿਆਰ ਤੈਨੂੰ ਦਿਲੋਂ ਕੀਤਾ ਨਾ ਪਿਆਰ ਮੇਰਾ ਫਰਜ਼ੀ ਹੈ, ਤੈਨੂੰ ਪਾਉਣ ਲਈ ਮੈਂ ਜਾਨ ਤੱਕ ਲਗਾ ਦੂੰ, ਬਾਕੀ ਅੱਗੇ ਰੱਬ ਦੀ ਮਰਜ਼ੀ ਹੈ।

ਗ੍ਰਾਮ ਪਜੋਨੀਆ ਜ਼ਿਲ੍ਹਾ ਜਾਲੋਨ ਉੱਤਰ ਪ੍ਰਦੇਸ਼ ਤੋਂ ਸਤਿੰਦਰ ਕੁਮਾਰ ਚੰਸੋਲੀਆ ਆਦਰਸ਼ ਸਾਰਥਕ ਅਲੌਕਿਕ ਇਹਨਾਂ ਦੇ ਨਾਲ ਨੇ ਤੇ ਲਿਖਦੇ ਨੇ ਕਹਿੰਦੇ ਅੰਦਾਜ਼ੇ ਸੇ ਨਾ ਨਾਪੀਏ ਕਿਸੀ ਕੀ ਹਸਤੀ ਕੋ ਠਹਿਰੇ ਹੋਏ ਦਰਿਆ ਅਕਸਰ ਗਹਿਰੇ ਹੋਤੇ ਹੈ। ਬਿਲਕੁਲ ਸਹੀ ਕਿਹਾ ਤੁਸੀਂ ਤੇ ਤੁਹਾਡਾ ਵੀ ਧੰਨਵਾਦ ਪ੍ਰੋਗਰਾਮ ਦੇ ਵਿੱਚ ਪੈਗਾਮ ਕਰਨ ਦੇ ਲਈ। ਸ੍ਰੋਤਿਓ ਬਹੁਤ ਸਾਰੇ ਪੈਗਾਮਾਂ ਨੂੰ ਤੁਸੀਂ ਸਾਡੇ ਤੱਕ ਪਹੁੰਚਾਇਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੇ ਲਈ ਤੇ ਸਾਰੇ ਪੈਗਾਮ ਜੋ ਵਟਸਐਪ ਰਾਹੀਂ ਖਤਾ ਰਾਹੀਂ ਮੇਰੇ ਤੱਕ ਪਹੁੰਚੇ ਸਨ ਸਾਰਿਆਂ ਨੂੰ ਪ੍ਰੋਗਰਾਮ ਦੇ ਵਿੱਚ ਮੈਂ ਸ਼ਾਮਿਲ ਕਰ ਦਿੱਤਾ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਪੈਗਾਮ ਕਰਨ ਦੇ ਲਈ ਤੇ ਬਹੁਤ ਸਾਰਾ ਪਿਆਰ ਸਾਡੇ ਤੱਕ ਭੇਜਣ ਦੇ ਲਈ। ਏਦਾਂ ਹੀ ਪ੍ਰੋਗਰਾਮ ਪੈਗਾਮ ਦੇ ਨਾਲ ਆਕਾਸ਼ਵਾਣੀ ਬਠਿੰਡਾ ਦੇ ਨਾਲ ਤੁਸੀਂ ਜੁੜੇ ਰਹੋ ਤੇ ਮੈਨੂੰ ਸੀਮਾ ਮਹਿਰਾ ਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਆ ਗਿਆ। ਧੰਨਵਾਦ ਕਰਨਾ ਚਾਹਾਂਗੇ ਅਸੀਂ ਸਾਡੇ ਸਾਰੇ ਹੀ ਟੈਕਨੀਕਲ ਸਟਾਫ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਸਰੋਤਿਓ, ਮਿਤੀ 24 ਮਈ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਕਿੱਸਾ ਸੈਫੁਲ ਮਲੂਕ ਭਾਗ ਦੂਜਾ।

0: ਆਕਾਸ਼ਵਾਣੀ ਦੇ 90 ਮਾਣ ਮੱਤੇ ਸਾਲ ਅਟੁੱਟ ਵਿਸ਼ਵਾਸ ਅਟਲ ਭਰੋਸਾ।
1: ਪ੍ਰੋਗਰਾਮਾਂ ਸੰਬੰਧੀ ਸੂਚਨਾ। ਸਰੋਤਿਓ, 24 ਮਈ ਨੂੰ ਵਿਸ਼ਵ ਪੱਧਰ ਤੇ ਮਨਾਇਆ ਜਾਂਦਾ ਹੈ ਮਾਨਸਿਕ ਰੋਗਾਂ ਸੰਬੰਧੀ ਦਿਵਸ, ਵਿਸ਼ਵ ਸਿਜ਼ੋਫਰੇਨੀਆ ਦਿਵਸ। ਇਸ ਸੰਬੰਧੀ ਆਕਾਸ਼ਵਾਣੀ FM ਬਠਿੰਡਾ ਵੱਲੋਂ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਵੇਗਾ। ਮਿਤੀ 24 ਮਈ ਸ਼ਾਮ 6:30 ਵਜੇ ਯੁਵ ਵਾਣੀ ਤਹਿਤ।

0: ਜਿਸ ਦੇ ਵਿੱਚ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਜਿਤੇਂਦਰ ਅਨੇਜਾ ਸਾਨੂੰ ਸਿਜ਼ੋਫਰੇਨੀਆ ਮਾਨਸਿਕ ਰੋਗ ਬਾਰੇ ਜਾਣਕਾਰੀ ਦੇਣਗੇ, ਜੋ ਕਿ ਏਮਜ਼ ਬਠਿੰਡਾ ਵਿਖੇ ਮਨੋਰੋਗ ਵਿਭਾਗ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸੋ ਸੁਣਨਾ ਜ਼ਰੂਰ, 24 ਮਈ ਦਿਨ ਐਤਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਤਹਿਤ ਸਿਜ਼ੋਫਰੇਨੀਆ ਮਾਨਸਿਕ ਰੋਗ ਸੰਬੰਧੀ ਵਿਸ਼ੇਸ਼ ਜਾਣਕਾਰੀ।
1: ਕਿਵੇਂ ਭੋਲੇ, ਚੁੱਪ ਕਰਕੇ ਬੈਠਾ ਬਾਈ।
2: ਉਹ ਕੀ ਦੱਸਾਂ ਬਾਈ, ਨਵੀਂ ਦੁਕਾਨ ਵੀ ਖੋਲ ਲਈ ਤੇ ਨਵਾਂ ਸਮਾਨ ਵੀ ਪਾ ਲਿਆ, ਸਕੀਮਾਂ ਵੀ ਕਈ ਦੇਤੀਆਂ ਤੇ ਭਾਰੀ ਛੂਟ ਵੀ ਦੇਤੀ, ਕਾਰੋਬਾਰ ਜਮਾ ਹੀ ਠੰਡਾ ਪਿਆ। ਇਹ ਸਮਝ ਨਹੀਂ ਆ ਰਿਹਾ ਵੀ ਲੋਕਾਂ ਤੱਕ ਕਿਵੇਂ ਪਹੁੰਚ ਕੀਤੀ ਜਾਵੇ।
1: ਨਾ ਕੀ ਗੱਲ, ਸਾਰੀ ਉਮਰ ਭੋਲਾ ਹੀ ਬਣ ਕੇ ਕੱਟ ਦੇਣੀ ਹੈ। ਨਵਾਂ ਜ਼ਮਾਨਾ ਯਾਰ, ਨਵੀਆਂ ਤਕਨੀਕਾਂ ਦੀ ਵਰਤੋਂ ਕਰੋ। ਤੇ ਅੱਜ ਕੱਲ ਤਾਂ ਆਕਾਸ਼ਵਾਣੀ ਬਠਿੰਡਾ ਤੋਂ ਵੀ ਲੋਕ ਆਪਣੇ ਕਾਰੋਬਾਰ ਦੀ ਮਸ਼ਹੂਰੀ ਦੇ ਕੇ ਬੜੀ ਕਮਾਈ ਕਰ ਰਹੇ ਆ।
2: ਰੇਡੀਓ ਤੇ ਮਸ਼ਹੂਰੀ ਕਰਕੇ? ਉਹ ਬਾਈ ਉਹ ਕਿਵੇਂ ਭਲਾ?
1: ਰੇਡੀਓ ਤੇ ਯਾਨੀ ਕਿ ਆਕਾਸ਼ਵਾਣੀ FM ਬਠਿੰਡਾ ਤੇ ਜੇਕਰ ਤੁਸੀਂ ਮਸ਼ਹੂਰੀ ਦਿੰਦੇ ਹੋ ਆਪਣੇ ਕਾਰੋਬਾਰ ਜਾਂ ਸੇਵਾਵਾਂ ਦੀ, ਤਾਂ ਤੁਹਾਡਾ ਸੁਨੇਹਾ ਨੇੜੇ ਤੇੜੇ 70 ਕਿਲੋਮੀਟਰ ਦੇ ਦਾਇਰੇ ਤੱਕ ਪਹੁੰਚਦਾ।
2: ਬਾਈ ਪਰ ਇਹਦੇ ਲਈ ਕਰਨਾ ਕੀ ਪਊਗਾ?
1: ਉਹ ਜਮਾ ਹੀ ਸੌਖਾ ਹੈ ਤਾਂ। ਆਕਾਸ਼ਵਾਣੀ ਬਠਿੰਡਾ ਦੇ ਕਮਰਸ਼ਲ ਵਿਭਾਗ ਦਾ ਨੰਬਰ ਹੈ 78-379-63-306। ਇਹ ਨੰਬਰ ਡਾਇਲ ਕਰੋ ਤੇ ਦਿਓ ਇਸ਼ਤਿਹਾਰ ਆਪਣੀ ਕੰਪਨੀ ਦਾ ਜਾਂ ਆਪਣੇ ਬਿਜ਼ਨਸ ਦਾ।
2: ਉਹ ਖੜਜਾ ਬਾਈ, ਮੈਂ ਕਾਪੀ ਤੇ ਲਿਖ ਲਾ ਨੰਬਰ, ਤੂੰ ਇੱਕ ਵਾਰੀ ਦੁਬਾਰਾ ਬੋਲ ਦੇ।
1: ਨੰਬਰ ਹੈ 78-379-63-306। ਨੰਬਰ ਦੇ ਨਾਲ ਨਾਲ ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
3: ਜੀ ਹਾਂ ਪਿਆਰੇ ਸਰੋਤਿਓ, ਅੱਜ ਦੁਪਹਿਰ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਵਿੱਚ ਤੁਸੀਂ ਸੁਣੋਗੇ ਸਿਲਸਿਲਾ ਮੇਰਾ ਪਿੰਡ, ਜੋ ਕਿ ਆਧਾਰਿਤ ਹੋਵੇਗਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੰਗੀ ਨਿਹਾਲ ਸਿੰਘ ਉੱਪਰ। ਸਿਲਸਿਲਾ ਮੇਰਾ ਪਿੰਡ ਦੇ ਪੇਸ਼ਕਾਰ ਹੋਣਗੇ ਤਰਸੇਮ ਬੁੱਟਰ। ਅੱਜ ਤੁਸੀਂ ਇਸ ਦਾ ਪਹਿਲਾ ਭਾਗ ਸੁਣੋਗੇ, ਸੋ ਸੁਣਨਾ ਨਾ ਭੁੱਲਣਾ ਸਿਲਸਿਲਾ ਮੇਰਾ ਪਿੰਡ ਅੱਜ ਦੁਪਹਿਰ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ।
4: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
5: FM ਬਠਿੰਡਾ ਦੇ ਪਿਆਰੇ ਸਰੋਤਿਓ, 25 ਮਈ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦਾ ਵਿਸ਼ਾ ਹੋਵੇਗਾ ਲੰਬੀ ਤੇ ਉੱਚੀ ਹੇਕ ਦਾ ਪੰਜਾਬੀ ਲੋਕ ਗਾਇਕ ਸੁਰਜੀਤ ਬਿੰਦਰਖੀਆ।

ਇਹ ਵਚਨ ਲਈਏ ਕਿ ਆਪਣੇ ਘਰ, ਪਿੰਡ ਅਤੇ ਸਮਾਜ ਵਿੱਚ ਪਿਆਰ ਅਤੇ ਸਤਿਕਾਰ ਦੀ ਭਾਵਨਾ ਨੂੰ ਵਧਾਵਾਂਗੇ, ਬਰਕਰਾਰ ਰੱਖਾਂਗੇ। ਦੋਸਤੋ, 24 ਮਈ ਨੂੰ ਬ੍ਰਦਰਸ ਡੇ ਦੇ ਤੌਰ ਤੇ ਵੀ ਮਨਾਇਆ ਜਾਂਦਾ ਹੈ। ਬ੍ਰਦਰ ਯਾਨੀ ਭਰਾ। ਇਹ ਦਿਨ ਭਰਾਵਾਂ ਦੇ ਪਿਆਰ, ਸਹਿਯੋਗ ਅਤੇ ਮਿੱਠੇ ਰਿਸ਼ਤੇ ਨੂੰ ਸਮਰਪਿਤ ਹੈ। ਭਰਾ ਸਿਰਫ ਪਰਿਵਾਰ ਨਹੀਂ ਹੁੰਦੇ, ਉਹ ਸਾਡੇ ਸਭ ਤੋਂ ਵਧੀਆ ਦੋਸਤ ਵੀ ਹੁੰਦੇ ਹਨ। ਅੱਜ ਕੱਲ ਦੇ ਜ਼ਮਾਨੇ ਵਿੱਚ ਦੇਖੀਏ ਤਾਂ ਭਰਾਵਾਂ ਦੇ ਵਿੱਚ ਲੜਾਈ ਝਗੜਾ ਜਿਹੜਾ ਉਹ ਵੱਧ ਰਿਹਾ। ਜ਼ਮੀਨ ਤੇ ਨੂੰ ਲੈ ਕੇ ਜਿਹੜਾ ਤਕਰਾਰ ਹੈ ਉਹ ਹਮੇਸ਼ਾ ਬਣੀ ਰਹਿੰਦੀ ਹੈ। ਪਹਿਲਾਂ ਦੇ ਜ਼ਮਾਨੇ ਵਿੱਚ ਕਿੰਨੇ ਹੀ ਇੱਕ ਪਰਿਵਾਰ ਦੇ ਵਿੱਚ ਮੁੰਡੇ ਹੁੰਦੇ ਸੀ, ਕੁੜੀਆਂ ਹੁੰਦੀਆਂ ਸਨ, ਮਤਲਬ ਕਿ ਭੈਣ ਭਰਾ ਹੁੰਦੇ ਸਨ, ਸਾਰੇ ਹੀ ਇੱਕ ਰਸੋਈ ਦੇ ਵਿੱਚ ਆਪਣਾ ਖਾਣਾ ਬਣਾਉਂਦੇ ਸੀ। ਪਰ ਅੱਜ ਕੱਲ੍ਹ ਘਰ ਦਾ ਮੁੱਖ ਦਰਵਾਜ਼ਾ ਇੱਕ ਤਾਂ ਹੋ ਸਕਦਾ ਹੈ, ਪਰ ਘਰ ਦੇ ਅੰਦਰ ਰਸੋਈਆਂ ਵੱਖ ਵੱਖ ਨੇ। ਤਾਂ ਦੋਸਤੋ, ਜੇਕਰ ਤੁਹਾਡਾ ਵੀ ਕੋਈ ਭਰਾ ਹੈ ਤਾਂ ਅੱਜ ਉਸਨੂੰ ਇੱਕ ਮੁਸਕਰਾਹਟ ਦਿਓ, ਇੱਕ ਪਿਆਰਾ ਜਿਹਾ ਸੁਨੇਹਾ ਭੇਜੋ ਅਤੇ ਕਹੋ, ਤੂੰ ਮੇਰੀ ਤਾਕਤ ਹੈ। ਦੋਸਤੋ, ਹੋਰ ਵੀ ਗੱਲਾਂ ਕਰਾਂਗੇ ਜ਼ਿੰਦਗੀ ਦੀਆਂ, ਪ੍ਰੇਰਣਾਦਾਇਕ ਕੁਝ ਗੱਲਾਂ ਜੋ ਸਾਨੂੰ ਹਿੰਮਤ ਦੇਣਗੀਆਂ, ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਜੀਵਨ ਹੈ ਮੈਨੂੰ ਲੱਗਦਾ ਹੈ ਕਿ ਉਹ ਸੰਘਰਸ਼ਸ਼ੀਲ ਕਾਫ਼ੀ ਹੋ ਗਿਆ ਹੈ, ਅਤੇ ਸਾਨੂੰ ਸੰਘਰਸ਼ ਤਾਂ ਦੇਖੋ ਕਰਨਾ ਹੀ ਪਏਗਾ, ਤਾਂ ਹੀ ਸਫਲਤਾ ਜਿਹੜੀ ਉਹ ਸਾਨੂੰ ਮਿਲੇਗੀ। ਪਰ ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਇੱਕ ਗੀਤ।

ਦੋਸਤੋ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ ਦਾ, ਮੇਰੇ ਯਾਨੀ ਰਮਨਦੀਪ ਕੌਰ ਦੇ ਨਾਲ। ਸਮਾਂ ਹੋ ਰਿਹਾ 7:54 ਤੇ 10 ਮਿੰਟ ਦਾ, ਤੇ ਆਓ ਹੁਣ ਗੱਲ ਕਰਦੇ ਹਾਂ ਮਨ ਦੀ ਤੰਦਰੁਸਤੀ ਬਾਰੇ। ਦੋਸਤੋ, ਜਿੰਨਾ ਆਪਾਂ ਜਾਣਦੇ ਹਾਂ ਕਿ ਇੱਕ ਵਿਅਕਤੀ ਦੇ ਸੋਚਣ, ਸਮਝਣ ਅਤੇ ਮਹਿਸੂਸ ਕਰਨ ਦੇ ਢੰਗ 'ਤੇ ਅਸਰ ਪੈਂਦਾ ਹੈ ਕਿ ਉਹ ਕਿਹੋ ਜਿਹੇ ਵਾਤਾਵਰਣ ਦੇ ਵਿੱਚ ਰਹਿ ਰਿਹਾ। ਇੱਕ ਮਾਨਸਿਕ ਸਿਹਤ ਨਾਲ ਜੁੜੀ ਬਿਮਾਰੀ ਹੁੰਦੀ ਹੈ ਸਕਿਜ਼ੋਫਰੀਨੀਆ। ਕਈ ਵਾਰ ਇਸ ਬਿਮਾਰੀ ਨਾਲ ਪੀੜਿਤ ਵਿਅਕਤੀ ਨੂੰ ਐਸੀ ਆਵਾਜ਼ਾਂ ਸੁਣਾਈਆਂ ਦੇ ਸਕਦੀਆਂ ਹਨ ਜੋ ਹਕੀਕਤ ਵਿੱਚ ਨਹੀਂ ਹੁੰਦੀਆਂ, ਮਤਲਬ ਕਿ ਉਹਨੂੰ ਵਹਿਮ ਭਰਮ ਹੋਣ ਲੱਗ ਜਾਂਦੇ ਨੇ, ਜਾਂ ਉਹਨਾਂ ਨੂੰ ਅਜਿਹਾ ਲੱਗ ਸਕਦਾ ਹੈ ਕਿ ਲੋਕ ਉਹਨਾਂ ਦੇ ਖਿਲਾਫ਼ ਹਨ, ਉਹ ਹਰ ਗੱਲ ਨੂੰ ਨੈਗੇਟਿਵ ਹੀ ਲੈ ਕੇ ਜਾਂਦੇ ਨੇ। ਇਹ ਕੋਈ ਕਮਜ਼ੋਰੀ ਨਹੀਂ ਅਤੇ ਨਾ ਹੀ ਪਾਗਲਪਨ ਹੈ, ਸਗੋਂ ਦੋਸਤੋ ਇੱਕ ਅਜਿਹੀ ਮੈਡੀਕਲ ਹਾਲਤ ਹੈ ਜਿਸ ਦਾ ਇਲਾਜ ਸੰਭਵ ਹੈ। ਤਾਂ ਦੋਸਤੋ, ਮਾਨਸਿਕ ਬਿਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਮਜ਼ਾਕ ਜਾਂ ਤਾਨਿਆਂ ਦੀ ਨਹੀਂ, ਸਹਿਯੋਗ ਅਤੇ ਪਿਆਰ ਦੀ ਲੋੜ ਹੁੰਦੀ ਹੈ। ਤਾਂ ਤੁਸੀਂ ਵੀ ਆਪਣੇ ਆਲੇ ਦੁਆਲੇ ਜੇਕਰ ਕੋਈ ਅਜਿਹਾ ਵਿਅਕਤੀ ਦੇਖਦੇ ਹੋ ਜਿਹੜਾ ਬਹੁਤ ਜ਼ਿਆਦਾ ਇਕੱਲਾਪਨ ਮਹਿਸੂਸ ਕਰਦਾ ਹੋਵੇ, ਬਿਨਾਂ ਕਾਰਨ ਡਰਦਾ ਹੋਵੇ ਜਾਂ ਅਜੀਬ ਵਿਵਹਾਰ ਕਰ ਰਿਹਾ ਹੋਵੇ, ਤਾਂ ਤੁਸੀਂ ਉਸਨੂੰ ਨਜ਼ਰ ਅੰਦਾਜ਼ ਨਾ ਕਰਿਓ। ਉਸ ਨਾਲ ਪਿਆਰ ਨਾਲ ਗੱਲ ਕਰੋ ਅਤੇ ਜ਼ਰੂਰਤ ਪੈਣ 'ਤੇ ਡਾਕਟਰ ਜਾਂ ਮਾਨਸਿਕ ਸਿਹਤ ਮਾਹਿਰ ਦੀ ਮਦਦ ਲੈਣ ਲਈ ਪ੍ਰੇਰਿਤ ਕਰੋ।

ਦੋਸਤੋ, ਹਮੇਸ਼ਾ ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਮਾਨਸਿਕ ਸਿਹਤ ਵੀ ਸਿਹਤ ਹੀ ਹੈ। ਜਿਵੇਂ ਹੁਣ ਆਪਾਂ ਨੂੰ ਦੇਖੋ ਬੁਖਾਰ ਜਾਂ ਕੋਈ ਦਰਦ ਹੁੰਦਾ ਹੈ ਤਾਂ ਉਸਦਾ ਅਸੀਂ ਇਲਾਜ ਕਰਵਾਉਂਦੇ ਹਾਂ, ਗੋਲੀ ਲੈਂਦੇ ਹਾਂ, ਦਵਾਈ ਲੈਂਦੇ ਹਾਂ, ਡਾਕਟਰ ਕੋਲ ਜਾਂਦੇ ਹਾਂ, ਤਾਂ ਜਿਸ ਦੇ ਵਿੱਚ ਸਾਨੂੰ ਕੋਈ ਸ਼ਰਮ ਵੀ ਮਹਿਸੂਸ ਨਹੀਂ ਹੁੰਦੀ ਕਿ ਜੇਕਰ ਸਾਨੂੰ ਕੋਈ ਬੁਖਾਰ ਚੜਿਆ ਤਾਂ ਅਸੀਂ ਡਾਕਟਰ ਕੋਲ ਜਾਂਦੇ ਹਾਂ, ਤਾਂ ਇਸਦਾ ਅਸੀਂ ਲੁਕੋ ਵੀ ਨਹੀਂ ਰੱਖਦੇ, ਸਗੋਂ ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲ ਸਾਂਝੀ ਕਰਦੇ ਹਾਂ ਕਿ ਭਾਈ ਸਾਨੂੰ ਅੱਜ ਤਾਂ ਬੁਖਾਰ ਸੀ, ਸਾਡੇ ਤੋਂ ਉੱਠਿਆ ਨਹੀਂ ਗਿਆ, ਸਾਡੇ ਤੋਂ ਕੰਮ ਤੇ ਨਹੀਂ ਆਇਆ ਗਿਆ। ਪਰ ਇਸ ਦੇ ਉਲਟ ਜੇਕਰ ਸਾਨੂੰ ਕੋਈ ਮਾਨਸਿਕ ਸਿਹਤ ਦੇ ਨਾਲ ਕੋਈ ਦਿੱਕਤ ਆਉਂਦੀ ਹੈ ਤਾਂ ਫਿਰ ਅਸੀਂ ਸੋਚਦੇ ਹਾਂ, ਜੇ ਸਾਡੇ ਦੋਸਤ ਜਾਂ ਰਿਸ਼ਤੇਦਾਰ ਵਿੱਚ ਵੀ ਕੋਈ ਅਜਿਹਾ ਵਿਅਕਤੀ ਹੁੰਦਾ ਤਾਂ ਅਸੀਂ ਉਸ ਨਾਲ ਗੱਲ ਕਰਨ ਤੋਂ ਵੀ ਝਿਜਕਦੇ ਹਾਂ। ਸਾਡੇ ਮਨ ਦੇ ਵਿੱਚ ਇਹ ਵਹਿਮ ਹੁੰਦਾ ਕਿ ਇਹ ਤਾਂ ਬਈ ਹੁਣ ਪਾਗਲ ਹੋ ਗਿਆ। ਪਰ ਦੋਸਤੋ, ਹਮੇਸ਼ਾ ਇਹ ਗੱਲ ਯਾਦ ਰੱਖੋ, ਜਿਵੇਂ ਬੁਖਾਰ ਜਾਂ ਦਰਦ ਦਾ ਇਲਾਜ ਹੁੰਦਾ ਹੈ, ਉਸੇ ਤਰ੍ਹਾਂ ਮਨ ਦੀਆਂ ਬਿਮਾਰੀਆਂ ਦਾ ਵੀ ਇਲਾਜ ਅਤੇ ਸੰਭਾਲ ਜਿਹੜੀ ਉਹ ਸੰਭਵ ਹੈਗੀ ਹੈ। ਕਿਸੇ ਨੂੰ ਉਸਦੀ ਬਿਮਾਰੀ ਨਾਲ ਨਾ ਤੋਲੋ, ਸਗੋਂ ਉਸਨੂੰ ਇੱਕ ਇਨਸਾਨ ਵਜੋਂ ਸਮਝੋ। ਤਾਂ ਦੋਸਤੋ, ਸਾਨੂੰ ਅੱਜ ਦੇ ਦਿਨ ਇਹ ਵੀ ਵਚਨ ਕਰਨਾ ਚਾਹੀਦਾ, ਇਹ ਵਚਨ ਲੈਣਾ ਚਾਹੀਦਾ ਕਿ ਮਾਨਸਿਕ ਬਿਮਾਰੀਆਂ ਬਾਰੇ ਫੈਲੀ ਗਲਤ ਫਹਿਮੀਆਂ ਨੂੰ ਦੂਰ ਕਰਾਂਗੇ। ਅਸੀਂ ਲੋਕਾਂ ਨੂੰ ਇਹ ਸਮਝਾਵਾਂਗੇ, ਦੱਸਾਂਗੇ ਕਿ ਮਦਦ ਮੰਗਣਾ ਕਮਜ਼ੋਰੀ ਨਹੀਂ, ਜਿਹੜੀ ਉਹ ਸਿਆਣਪ ਹੈ। ਜੇਕਰ ਤੁਹਾਨੂੰ ਮਦਦ ਦੀ ਲੋੜ ਹੈ ਤਾਂ ਬਿਨਾਂ ਝਿਜਕ ਅੱਗੇ ਆਓ, ਡਾਕਟਰ ਨਾਲ ਗੱਲ ਕਰੋ, ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰੋ। ਇੱਕ ਛੋਟੀ ਜਿਹੀ ਹੌਂਸਲਾ ਅਫਜ਼ਾਈ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ। ਤਾਂ ਚਲੋ ਦੋਸਤੋ, ਹੁਣ ਜਿਹੜਾ ਸਮਾਂ ਹੋ ਗਿਆ ਉਹ ਹੋ ਗਿਆ ਹੈ ਇਜਾਜ਼ਤ ਲੈਣ ਦਾ। ਤਾਂ ਉਮੀਦ ਕਰਦੀ ਹਾਂ ਕਿ ਅੱਜ ਦੀ ਇਹ ਜਾਣਕਾਰੀ ਤਾਂ ਤੁਹਾਡੇ ਲਈ ਲਾਭਦਾਇਕ ਰਹੀ ਹੋਵੇਗੀ। ਹਮੇਸ਼ਾ ਆਪਣੇ ਮਨ ਅਤੇ ਸਰੀਰ ਦੋਵਾਂ ਦੀ ਸੰਭਾਲ ਕਰੋ, ਖੁਸ਼ ਰਹੋ ਅਤੇ ਹੋਰਾਂ ਨੂੰ ਵੀ ਖੁਸ਼ ਰੱਖੋ। ਤਾਂ ਹੁਣ ਮੈਨੂੰ ਰਮਨਦੀਪ ਕੌਰ ਨੂੰ ਅੱਜ ਦਾ ਇਹ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ ਕਰਦੇ ਹਾਂ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ। ਤਾਂ ਦਿਓ ਆਗਿਆ ਦੋਸਤੋ, ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਜਰੀ ਸਵੇਰ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ ਆਕਾਸ਼ਵਾਣੀ ਦਿੱਲੀ ਕੇਂਦਰ ਤੋਂ ਅਤੇ 8:15 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 8:30 ਤੇ ਤੁਸੀਂ ਸੁਣੋਗੇ ਪੰਜਾਬੀ ਵਿਚ ਖ਼ਬਰਾਂ ਜੋ ਰਿਲੇਅ ਕੀਤੀਆਂ ਜਾਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖ਼ਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

0: social harmony to its education sector, opening the doors to the future. More red, white and blues for green card applicants, states the Economic Times, as new policy for US immigration may force permanent residency seekers to return home for paperwork. And finally, the Sunday Times reports that only 6 states now have fertility rate above replacement level. The paper refers to latest sample registration report of 2024. And with that, it's back to Ganucha.
1: Thank you, Saira. And now before we end the bulletin, the headlines once again. External Affairs Minister Dr. H. Jayashankar to hold bilateral talks with U.S. Secretary of State Marco Rubio in New Delhi today. Ayushman Bharat scheme to be rolled out in West Bengal from July. Swasthya Sathi beneficiaries to be included. Maharashtra SIT files charge sheet against 4 accused in Nashik DCS sexual assault and religious conversion case. U.S. President Donald Trump says Iran deal including reopening of Strait of Hormuz largely negotiated. IMD forecasts severe heat wave conditions in some parts of northern, central and eastern India, including Delhi today. And in athletics, Gurinderweer Singh wins men's 100-meter gold with new national record at Federation Cup in Ranchi. And with that, we end the morning news. Have a nice day.
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪੰਜਾਬੀ ਚ ਖਬਰਾਂ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਦੁਵੱਲੀ ਗੱਲਬਾਤ ਕਰਨਗੇ। ਇੱਕ ਵਿਸ਼ੇਸ਼ ਜਾਂਚ ਟੀਮ ਨੇ TCS ਕੰਪਨੀ ਦੇ ਇੱਕ ਸੈਂਟਰ ਨਾਲ ਸੰਬੰਧਿਤ ਜਿਣਸੀ ਸ਼ੋਸ਼ਣ ਅਤੇ ਧਰਮ ਪਰਿਵਰਤਨ ਮਾਮਲੇ ਵਿੱਚ ਮਹਾਰਾਸ਼ਟਰ ਦੀ ਨਾਸਿਕ ਅਦਾਲਤ ਵਿੱਚ 4 ਮੁਲਜ਼ਮਾਂ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਸਰਾਈਲ ਨਾਲ ਗੱਲਬਾਤ ਤੋਂ ਬਾਅਦ ਈਰਾਨ ਨਾਲ ਇੱਕ ਮਹੱਤਵਪੂਰਨ ਸਮਝੌਤੇ ਬਾਰੇ ਕਾਫ਼ੀ ਹੱਦ ਤੱਕ ਸਹਿਮਤੀ ਬਣ ਗਈ ਹੈ। ਫੈਡਰੇਸ਼ਨ ਕੱਪ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰਵਿੰਦਰਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ 'ਚ ਪੰਜਾਬ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਦੁਵੱਲੀ ਮੀਟਿੰਗ ਕਰਨਗੇ। ਮੀਟਿੰਗ ਦੌਰਾਨ ਉਹ ਖੇਤਰੀ ਅਤੇ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਨਾਲ ਸੰਬੰਧਿਤ ਮੁੱਦਿਆਂ ਸਮੇਤ ਕਈ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨਗੇ। ਸ੍ਰੀ ਰੂਬੀਓ ਕੱਲ੍ਹ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ 4 ਦਿਨਾਂ ਭਾਰਤ ਦੌਰੇ 'ਤੇ ਪਹੁੰਚੇ। ਸ੍ਰੀ ਰੂਬੀਓ ਨੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਰੱਖਿਆ, ਰਣਨੀਤਿਕ ਤਕਨਾਲੋਜੀ, ਵਪਾਰ ਅਤੇ ਨਿਵੇਸ਼ ਅਤੇ ਊਰਜਾ ਸੁਰੱਖਿਆ ਸਮੇਤ ਵੱਖ ਵੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਵਿੱਚ ਹੋਈ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਸ਼ਵ ਭਲਾਈ ਲਈ ਰਲ ਕੇ ਕੰਮ ਕਰਨਾ ਜਾਰੀ ਰੱਖਣਗੇ। ਪ੍ਰਧਾਨ ਮੰਤਰੀ ਨੇ ਸ਼ਾਂਤੀ ਯਤਨਾਂ ਲਈ ਭਾਰਤ ਦੇ ਨਿਰੰਤਰ ਸਮਰਥਨ ਅਤੇ ਗੱਲਬਾਤ ਅਤੇ ਕੂਟਨੀਤੀ ਰਾਹੀਂ ਸੰਘਰਸ਼ਾਂ ਦੇ ਸ਼ਾਂਤੀਪੂਰਨ ਹੱਲ ਲਈ ਆਪਣੇ ਸੱਦੇ ਨੂੰ ਦੁਹਰਾਇਆ। ਅਮਰੀਕੀ ਵਿਦੇਸ਼ ਮੰਤਰੀ ਨੇ ਪੱਛਮੀ ਏਸ਼ੀਆ ਦੀ ਹਾਲਤ ਸਮੇਤ ਵੱਖ ਵੱਖ ਖੇਤਰੀ ਅਤੇ ਆਲਮੀ ਮੁੱਦਿਆਂ ਬਾਰੇ ਅਮਰੀਕੀ ਦ੍ਰਿਸ਼ਟੀਕੋਣ ਸਾਂਝਾ ਕੀਤਾ। ਉਨ੍ਹਾਂ ਭਾਰਤ ਨੂੰ ਅਮਰੀਕਾ ਲਈ ਇੱਕ ਬਹੁਤ ਮਹੱਤਵਪੂਰਨ ਭਾਈਵਾਲ ਦੱਸਿਆ ਹੈ। ਅਮਰੀਕਾ ਵਿੱਚ ਵਾਈਟ ਹਾਊਸ ਦੀ ਸੁਰੱਖਿਆ ਜਾਂਚ ਚੌਕੀ 'ਤੇ ਗੋਲੀਬਾਰੀ ਕਰਨ ਵਾਲੇ ਇੱਕ ਵਿਅਕਤੀ ਦੀ ਪੁਲਿਸ ਗੋਲੀਬਾਰੀ ਵਿੱਚ ਮੌਤ ਹੋ ਗਈ ਹੈ। ਸੀਕ੍ਰੈਟ ਸਰਵਿਸ ਨੇ ਕਿਹਾ ਕਿ ਸ਼ੱਕੀ ਨੂੰ ਅਧਿਕਾਰੀਆਂ ਦੀ ਜਵਾਬੀ ਗੋਲੀਬਾਰੀ ਵਿੱਚ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਸ਼ੱਕੀ ਦੀ ਪਛਾਣ 21 ਸਾਲਾ ਵਿਅਕਤੀ ਵਜੋਂ ਹੋਈ ਹੈ। ਇਸ ਘਟਨਾ ਵਿੱਚ ਇੱਕ ਨਾਗਰਿਕ ਵੀ ਜ਼ਖਮੀ ਹੋ ਗਿਆ। ਹਾਲਾਂਕਿ ਅਧਿਕਾਰੀਆਂ ਨੇ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਉਸ ਨੂੰ ਸ਼ੱਕੀ ਦੀਆਂ ਗੋਲੀਆਂ ਲੱਗੀਆਂ ਸਨ ਜਾਂ ਪੁਲਿਸ ਦੀਆਂ। ਘਟਨਾ ਸਮੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਾਈਟ ਹਾਊਸ ਵਿੱਚ ਹੀ ਸਨ। ਪਿਛਲੇ ਮਹੀਨੇ ਵਿੱਚ ਇਹ 3 ਵਾਰ ਹੈ ਜਦੋਂ ਰਾਸ਼ਟਰਪਤੀ ਦੇ ਆਸ-ਪਾਸ ਗੋਲੀਬਾਰੀ ਹੋਈ ਹੈ। ਇੱਕ ਵਿਸ਼ੇਸ਼ ਜਾਂਚ ਟੀਮ ਨੇ TCS ਕੰਪਨੀ ਦੇ ਇੱਕ ਸੈਂਟਰ ਨਾਲ ਸੰਬੰਧਿਤ ਜਿਣਸੀ ਸ਼ੋਸ਼ਣ ਅਤੇ ਧਰਮ ਪਰਿਵਰਤਨ ਮਾਮਲੇ 'ਚ ਮਹਾਰਾਸ਼ਟਰ ਦੀ ਨਾਸਿਕ ਅਦਾਲਤ ਵਿੱਚ 1500 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਜਾਂਚ ਟੀਮ ਦੇ ਮੁਖੀ ਸੰਦੀਪ ਮਿਤਕੇ ਨੇ ਕਿਹਾ ਕਿ 4 ਮੁਲਜ਼ਮਾਂ ਮਤੀਨ ਪਟੇਲ, ਨਿਦਾ ਖਾਨ, ਦਾਨਿਸ਼ ਸੇਖ ਅਤੇ ਤੌਸੀਫ ਅਤਰ ਵਿਰੁੱਧ ਕੱਲ੍ਹ ਚਾਰਜਸ਼ੀਟ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਇਸ ਮਾਮਲੇ ਵਿੱਚ 7 ਤੋਂ 8 ਹੋਰ ਮੁਲਜ਼ਮਾਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤੇ ਜਾਣ ਦੀ ਸੰਭਾਵਨਾ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾ ਮਾਮਲਾ 25 ਮਾਰਚ ਨੂੰ ਦੇਵਲਾਲੀ ਕੈਂਪ ਪੁਲਿਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਸੀ। ਨਿਦਾ ਖਾਨ ਵਿਰੁੱਧ 2 ਅਤੇ ਹੋਰ ਮੁਲਜ਼ਮਾਂ ਵਿਰੁੱਧ 6 ਤੋਂ 9 ਕੇਸ ਦਰਜ ਕੀਤੇ ਗਏ ਨੇ। ਪੰਜਾਬ ਵਿੱਚ ਕੱਲ੍ਹ ਕਪੂਰਥਲਾ ਜੇਲ੍ਹ ਵਿੱਚ ਇੱਕ ਬੈਰਕ ਦੇ ਕੈਦੀਆਂ ਵਿਚਕਾਰ ਦੇਰ ਰਾਤ

ਟਕਰਾਅ ਤੋਂ ਬਾਅਦ ਕਥਿਤ ਤੌਰ 'ਤੇ ਜੇਲ੍ਹ ਦੇ ਕੁਝ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਹਾਲਤ ਨੂੰ ਕਾਬੂ ਕੀਤਾ। ਜੇਲ੍ਹ ਦੇ ਅੰਦਰ ਅਤੇ ਆਲੇ ਦੁਆਲੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਨੇ। ਜਲੰਧਰ ਰੇਂਜ ਦੇ DIG ਨਵੀਨ ਸਿੰਗਲਾ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਰ ਰਾਤ ਸਥਿਤੀ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਨੂੰ ਹਲਕਾ ਲਾਠੀ ਚਾਰਜ ਕਰਨਾ ਪਿਆ ਅਤੇ ਅਥਰੂ ਗੈਸ ਦੀ ਵੀ ਵਰਤੋਂ ਕਰਨੀ ਪਈ। ਕੁਝ ਕੈਦੀਆਂ ਨੇ ਛੱਤ 'ਤੇ ਆਪਣਾ ਸਮਾਨ ਸਾੜ ਦਿੱਤਾ, ਪਰ ਜੇਲ੍ਹ ਦੀ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਨਾ ਹੀ ਕੋਈ ਪੁਲਿਸ ਮੁਲਾਜ਼ਮ ਜ਼ਖਮੀ ਹੋਇਆ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਅਤੇ ਹੋਰ ਜਾਂਚ ਜਾਰੀ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਜ਼ਰਾਈਲ ਨਾਲ ਗੱਲਬਾਤ ਤੋਂ ਬਾਅਦ ਇਰਾਨ ਨਾਲ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਜ਼ਰਾਈਲ ਨਾਲ ਗੱਲਬਾਤ ਤੋਂ ਬਾਅਦ ਇਰਾਨ ਨਾਲ ਇੱਕ ਮਹੱਤਵਪੂਰਨ ਸਮਝੌਤੇ ਬਾਰੇ ਕਾਫੀ ਹੱਦ ਤੱਕ ਸਹਿਮਤੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸਮਝੌਤੇ ਵਿਚ ਹੋਰਮੁਜ਼ ਜਲ ਡਮਰੂ ਨੂੰ ਖੋਲ੍ਹਣਾ ਵੀ ਸ਼ਾਮਲ ਹੈ। ਸ੍ਰੀ ਟਰੰਪ ਨੇ ਕਿਹਾ ਕਿ ਸਮਝੌਤੇ ਦੇ ਅੰਤਮ ਪਹਿਲੂਆਂ ਅਤੇ ਵੇਰਵਿਆਂ ਬਾਰੇ ਚਰਚਾ ਜਾਰੀ ਹੈ ਅਤੇ ਜਲਦੀ ਹੀ ਇਸ ਦਾ ਐਲਾਨ ਕਰ ਦਿੱਤਾ ਜਾਏਗਾ। ਹਾਲਾਂਕਿ ਉਨ੍ਹਾਂ ਨੇ ਸਮਝੌਤੇ ਲਈ ਕੋਈ ਖਾਸ ਸਮੇਂ ਸੀਮਾ ਨਹੀਂ ਦਿੱਤੀ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਸਮਝੌਤੇ ਬਾਰੇ ਇਜ਼ਰਾਈਲ ਦੇ ਨਾਲ ਨਾਲ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ, ਪਾਕਿਸਤਾਨ, ਤੁਰਕੀ, ਮਿਸਰ, ਜਾਰਡਨ ਅਤੇ ਬਹਿਰੀਨ ਨਾਲ ਵੀ ਚਰਚਾ ਹੋਈ ਹੈ। ਪਹਿਲਾਂ ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਕਾਈ ਨੇ ਅਮਰੀਕੀਆਂ ਤੇ ਆਪਾ ਵਿਰੋਧੀ ਬਿਆਨ ਦੇਣ ਦਾ ਇਲਜ਼ਾਮ ਲਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੇ ਸ਼ਾਕਸੀ ਸੂਬੇ ਵਿਚ ਖਣਨ ਹਾਦਸੇ ਵਿਚ ਹੋਏ ਜਾਨੀ ਅਤੇ ਮਾਲੀ ਨੁਕਸਾਨ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਰਾਸ਼ਟਰਪਤੀ ਸ਼ੀ ਜਿਨਫਿੰਗ ਅਤੇ ਚੀਨ ਦੇ ਲੋਕਾਂ ਪ੍ਰਤੀ ਭਾਰਤ ਦੀ ਸੰਵੇਦਨਾ ਪ੍ਰਗਟ ਕੀਤੀ। ਸ੍ਰੀ ਮੋਦੀ ਨੇ ਸਾਰੇ ਲਾਪਤਾ ਲੋਕਾਂ ਦੀ ਜਲਦੀ ਅਤੇ ਸੁਰੱਖਿਅਤ ਵਾਪਸੀ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਇਸ ਦੁੱਖ ਦੀ ਘੜੀ ਵਿਚ ਦੁਖੀ ਪਰਿਵਾਰਾਂ ਨੂੰ ਬਲ ਬਖਸ਼ਣ ਦੀ ਵੀ ਕਾਮਨਾ ਕੀਤੀ। ਸਰਕਾਰ ਨੇ ਵਿਕਸਿਤ ਭਾਰਤ ਜੀ ਰਾਮ ਜੀ ਐਕਟ 2025 ਤਹਿਤ ਵਿਆਪਕ ਜਨਤਕ ਸਲਾਹ ਮਸ਼ਵਰੇ ਲਈ ਖਰੜਾ ਨਿਯਮ ਪ੍ਰਕਾਸ਼ਿਤ ਕੀਤੇ ਨੇ। ਪੇਂਡੂ ਵਿਕਾਸ ਮੰਤਰਾਲੇ ਨੇ ਕਿਹਾ ਕਿ ਕੋਈ ਵੀ ਵਿਅਕਤੀ, ਹਿੱਸੇਦਾਰ, ਸੰਗਠਨ ਜਾਂ ਸੰਸਥਾ 21 ਜੂਨ ਤੱਕ ਖਰੜੇ ਦੇ ਨਿਯਮਾਂ ਬਾਰੇ ਇਤਰਾਜ਼ ਜਾਂ ਸੁਝਾਅ ਪੇਸ਼ ਕਰ ਸਕਦੇ ਨੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੇ ਨਾਲ ਨਾਲ ਸਿਹਤ ਮਾਹਿਰਾਂ ਅਤੇ ਮੈਡੀਕਲ ਪੇਸ਼ੇਵਰਾਂ ਦੀ ਸਿਖਲਾਈ ਵੀ ਮਹੱਤਵਪੂਰਨ ਹੈ। ਉਹ ਕੱਲ੍ਹ ਨਵੀਂ ਦਿੱਲੀ ਵਿਚ ਨੈਸ਼ਨਲ ਬੋਰਡ ਆਫ਼ ਮੈਡੀਕਲ ਸਾਇੰਸਿਸ ਦੀ 23ਵੇਂ ਕਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਨੱਡਾ ਨੇ ਕਿਹਾ ਕਿ ਡਾਕਟਰ ਸਿਹਤ ਸੰਭਾਲ ਪ੍ਰਣਾਲੀ ਦਾ ਸਾਫਟਵੇਅਰ ਨੇ, ਜਦੋਂ ਕਿ ਬੁਨਿਆਦੀ ਢਾਂਚਾ ਅਤੇ ਹੋਰ ਸਹੂਲਤਾਂ ਦੇਸ਼ ਦਾ ਹਾਰਡਵੇਅਰ ਨੇ। ਸਿਹਤ ਮੰਤਰੀ ਨੇ ਕਿਹਾ ਕਿ ਨੌਜਵਾਨ ਡਾਕਟਰਾਂ ਦੀ ਮਹਾਰਤ, ਨਵੀਨਤਾ ਅਤੇ ਵਚਨਬੱਧਤਾ ਦੇਸ਼ ਦੀਆਂ ਸਿਹਤ ਸੰਭਾਲ ਚੁਣੌਤੀਆਂ ਨੂੰ ਹੱਲ ਕਰਨ ਅਤੇ ਦੇਸ਼ ਭਰ ਵਿਚ ਸਿਹਤ ਸੰਭਾਲ ਸਿਲਸਿਲੇ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਸਿਹਤ ਸੰਭਾਲ ਖੇਤਰ ਅਤੇ ਸਿਹਤਮੰਦ ਭਾਰਤ ਦਾ ਦ੍ਰਿਸ਼ਟੀਕੋਣ ਇਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਵਿਚ ਮੁੱਖ ਭੂਮਿਕਾ ਨਿਭਾਏਗਾ। ਫੈਡਰੇਸ਼ਨ ਕੱਪ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਗੁਰਵਿੰਦਰ ਵੀਰ ਸਿੰਘ ਨੇ ਮਰਦਾਂ ਦੇ 100 ਮੀਟਰ ਦੌੜ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ। ਉਸਨੇ ਇਹ ਉਪਲਬਧੀ 10.09 ਸੈਕਿੰਡ ਦੇ ਨਵੇਂ ਰਾਸ਼ਟਰੀ ਰਿਕਾਰਡ ਨਾਲ ਹਾਸਲ ਕੀਤੀ। ਗੁਰਵਿੰਦਰ ਵੀਰ ਦਾ ਪਿਛਲਾ ਰਿਕਾਰਡ 10.17 ਸੈਕਿੰਡ ਦਾ ਸੀ। ਇਸ ਦੇ ਨਾਲ ਹੀ ਉਸਨੇ ਰਾਸ਼ਟਰਮੰਡਲ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ ਹੈ। ਅਨਿਮੇਸ਼ ਕਸੂਰ ਨੇ 10.20 ਸੈਕਿੰਡ ਦੇ ਸਮੇਂ ਨਾਲ ਚਾਂਦੀ ਦਾ ਅਤੇ ਪ੍ਰਣਵ ਪ੍ਰਮੋਦ ਨੇ 10.29 ਸੈਕਿੰਡ ਨਾਲ ਕਾਂਸੀ ਦਾ ਤਮਗਾ ਜਿੱਤਿਆ। ਮਰਦਾਂ ਦੇ 400 ਮੀਟਰ ਮੁਕਾਬਲੇ ਵਿਚ ਵਿਸ਼ਾਲ ਟੀਕੇ ਨੇ 44.98 ਸੈਕਿੰਡ ਦੇ ਨਵੇਂ ਰਾਸ਼ਟਰੀ ਰਿਕਾਰਡ ਨਾਲ ਸੋਨੇ ਦਾ ਤਮਗਾ ਹਾਸਲ ਕੀਤਾ ਹੈ। ਵਿਸ਼ਾਲ 45 ਸੈਕਿੰਡ ਤੋਂ ਘੱਟ ਸਮੇਂ ਵਿਚ ਦੌੜ ਪੂਰੀ ਕਰਨ ਵਾਲਾ ਪਹਿਲਾ ਭਾਰਤੀ ਅਥਲੀਟ ਬਣਿਆ ਹੈ। ਰਾਜੇਸ਼ ਰਮੇਸ਼ ਨੇ ਚਾਂਦੀ ਦਾ ਅਤੇ ਜੈ ਕੁਮਾਰ ਨੇ ਕਾਂਸੀ ਦਾ ਤਮਗਾ ਜਿੱਤਿਆ। ਆਈਪੀਐਲ ਕ੍ਰਿਕਟ ਵਿਚ ਬੀਤੀ ਰਾਤ ਲਖਨਊ ਚ ਪੰਜਾਬ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਪੰਜਾਬ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਵੱਲੋਂ ਦਿੱਤੇ ਗਏ 197 ਦੌੜਾਂ ਦੇ ਟੀਚੇ ਨੂੰ 18 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ ਤੇ ਹੀ ਹਾਸਲ ਕਰ ਲਿਆ। ਕਪਤਾਨ ਸ਼੍ਰੇਸ ਅਈਅਰ ਨੇ ਨਾਬਾਦ 101 ਦੌੜਾਂ ਬਣਾਈਆਂ, ਜਦੋਂ ਕਿ ਪ੍ਰਭਸਿਮਰਨ ਸਿੰਘ ਨੇ 69 ਦੌੜਾਂ ਬਣਾਈਆਂ। ਲਖਨਊ ਸੁਪਰ ਜਾਇੰਟਸ ਲਈ ਮੁਹੰਮਦ ਸ਼ਮੀ ਨੇ 2 ਵਿਕਟਾਂ ਲਈਆਂ। ਪਹਿਲਾਂ ਲਖਨਊ ਜਾਇੰਟਸ ਨੇ ਆਪਣੇ ਨਿਰਧਾਰਿਤ 20 ਓਵਰਾਂ ਵਿਚ 6 ਵਿਕਟਾਂ ਅਤੇ 196 ਦੌੜਾਂ ਬਣਾਈਆਂ। ਸ਼੍ਰੇਸ਼ ਅਈਅਰ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ। ਅੱਜ ਟੂਰਨਾਮੈਂਟ ਵਿਚ 2 ਮੈਚ ਖੇਡੇ ਜਾਣਗੇ। ਮੁੰਬਈ ਇੰਡੀਅਨਸ ਦਾ ਮੁਕਾਬਲਾ ਵਾਨਖੇੜੇ ਸਟੇਡੀਅਮ ਵਿਚ ਰਾਜਸਥਾਨ ਰਾਇਲਸ ਨਾਲ ਦੁਪਹਿਰ ਬਾਅਦ 3:30 ਵਜੇ ਹੋਏਗਾ। ਦੂਜਾ ਮੈਚ ਕੋਲਕਾਤਾ ਨਾਈਟ ਰਾਈਡਰਸ ਅਤੇ ਦਿੱਲੀ ਕੈਪੀਟਲਸ ਕਾਰ ਹੋਏਗਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨਸ ਵਿਖੇ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਕੱਲ੍ਹ ਤੋਂ ਭਾਰਤੀ ਕਾਰੋਬਾਰੀ ਆਗੂਆਂ ਦੇ ਇੱਕ ਵਫਦ ਨਾਲ ਕੈਨੇਡਾ ਦੇ 3 ਦਿਨਾਂ ਦੌਰੇ 'ਤੇ ਰਵਾਨਾ ਹੋਣਗੇ। ਵਣਜ ਮੰਤਰਾਲੇ ਨੇ ਕਿਹਾ ਕਿ ਸ੍ਰੀ ਗੋਇਲ ਵਪਾਰ, ਨਿਵੇਸ਼ ਅਤੇ ਭਾਰਤ ਕੈਨੇਡਾ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਸੈਪਾ 'ਤੇ ਚੱਲ ਰਹੀ ਗੱਲਬਾਤ ਨੂੰ ਅੱਗੇ ਵਧਾਉਣ ਲਈ ਓਟਵਾ ਅਤੇ ਟੋਰਾਂਟੋ ਵਿਚ ਦਵੱਲੀਆਂ ਮੀਟਿੰਗਾਂ ਕਰਨਗੇ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿਚ ਲੂ ਚੱਲਣ ਦੀ ਸੰਭਾਵਨਾ ਜਤਾਈ ਹੈ। ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਤੇਲੰਗਾਨਾ, ਪੱਛਮੀ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿਚ ਵੀ ਕੁਝ ਸਥਾਨਾਂ 'ਤੇ ਇਹੋ ਜਿਹਾ ਮੌਸਮ ਰਹੇਗਾ। ਅੰਤ ਵਿਚ ਚੋਣਾਂ ਦੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ ਵਿਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਦੁਵੱਲੀ ਗੱਲਬਾਤ ਕਰਨਗੇ। ਇੱਕ ਵਿਸ਼ੇਸ਼ ਜਾਂਚ ਟੀਮ ਨੇ TCS ਕੰਪਨੀ ਦੇ ਇੱਕ ਸੈਂਟਰ ਨਾਲ ਸਬੰਧਤ ਜਿਨਸੀ ਸ਼ੋਸ਼ਣ ਅਤੇ ਧਰਮ ਪਰਿਵਰਤਨ ਮਾਮਲੇ ਵਿਚ ਮਹਾਰਾਸ਼ਟਰ ਦੀ ਨਾਸਿਕ ਅਦਾਲਤ ਵਿਚ 4 ਮੁਲਜ਼ਮਾਂ ਖਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ

0: ਡੋਨਲਡ ਟਰੰਪ ਨੇ ਕਿਹਾ ਕਿ ਇਜ਼ਰਾਈਲ ਨਾਲ ਗੱਲਬਾਤ ਤੋਂ ਬਾਅਦ ਈਰਾਨ ਨਾਲ ਇੱਕ ਮਹੱਤਵਪੂਰਨ ਸਮਝੌਤੇ ਬਾਰੇ ਕਾਫੀ ਹੱਦ ਤੱਕ ਸਹਿਮਤੀ ਬਣ ਗਈ ਹੈ। ਫੈਡਰੇਸ਼ਨ ਕੱਪ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰਵਿੰਦਰ ਵੀਰ ਸਿੰਘ ਨੇ 100 ਮੀਟਰ ਦੌੜ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਅਤੇ IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ 'ਚ ਪੰਜਾਬ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 8:40 ਤੇ 17 ਸਕਿੰਟ ਦਾ। ਹੁਣ ਪੇਸ਼ ਹੈ ਪ੍ਰੋਗਰਾਮ ਸਦਾਬਹਾਰ ਨਗਮੇ। ਦੋਸਤੋ, ਪ੍ਰੋਗਰਾਮ ਸਦਾਬਹਾਰ ਨਗਮੇ ਵਿੱਚ ਸੁਣਦੇ ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਇਹ ਗੀਤ, ਜੋ ਕਿ ਲਿਆ ਗਿਆ ਹੈ ਫਿਲਮ ਲੋਫਰ ਵਿੱਚੋਂ।

0: ਪ੍ਰੋਗਰਾਮਾਂ ਸੰਬੰਧੀ ਸੂਚਨਾ। ਸਰੋਤਿਓ, 24 ਮਈ ਨੂੰ ਵਿਸ਼ਵ ਪੱਧਰ ਤੇ ਮਨਾਇਆ ਜਾਂਦਾ ਹੈ ਮਾਨਸਿਕ ਰੋਗਾਂ ਸੰਬੰਧੀ ਦਿਵਸ, ਵਿਸ਼ਵ ਸਿਜ਼ੋਫਰੇਨੀਆ ਦਿਵਸ। ਇਸ ਸੰਬੰਧੀ ਆਕਾਸ਼ਵਾਣੀ FM ਬਠਿੰਡਾ ਵੱਲੋਂ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਵੇਗਾ। ਮਿਤੀ 24 ਮਈ ਸ਼ਾਮ 6:30 ਵਜੇ ਯੁਵਾਣੀ ਤਹਿਤ, ਜਿਸ ਦੇ ਵਿਚ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਜਿਤੇਂਦਰ ਅਨੇਜਾ ਸਾਨੂੰ ਸਿਜ਼ੋਫਰੇਨੀਆ ਮਾਨਸਿਕ ਰੋਗ ਬਾਰੇ ਜਾਣਕਾਰੀ ਦੇਣਗੇ, ਜੋ ਕਿ ਏਮਜ਼ ਬਠਿੰਡਾ ਵਿਖੇ ਮਨੋਰੋਗ ਵਿਭਾਗ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸੋ ਸੁਣਨਾ ਜ਼ਰੂਰ, 24 ਮਈ ਦਿਨ ਐਤਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਤਹਿਤ ਸਿਜ਼ੋਫਰੇਨੀਆ ਮਾਨਸਿਕ ਰੋਗ ਸੰਬੰਧੀ ਵਿਸ਼ੇਸ਼ ਜਾਣਕਾਰੀ।
1: CAPF NCGHS ਮੁਲਾਜ਼ਮਾਂ ਦੇ ਲਈ ਹੁਣ ਕੈਸ਼ਲੈਸ ਮੈਡੀਕਲ ਸੁਵਿਧਾਵਾਂ ਮੌਜੂਦ ਨੇ, ਪਰ ਕਿੱਥੇ?
2: ਮਾਲਵਾ ਦਾ ਪ੍ਰਮਾਣਿਤ ਹਸਪੀਟਲ ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ ਬਠਿੰਡਾ। ਵਧੇਰੀ ਜਾਣਕਾਰੀ ਲਈ ਕਾਲ ਕਰੋ 0164-521-2000।
3: ਪ੍ਰੋਗਰਾਮ ਸਦਾਬਹਾਰ ਨਗਮੇ ਵਿਚ ਪੇਸ਼ ਹੈ ਅਗਲਾ ਗੀਤ, ਫਿਲਮ ਹੈ ਕੋਹਰਾ, ਆਵਾਜ਼ ਲਤਾ ਮੰਗੇਸ਼ਕਰ ਜੀ ਦੀ।

ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਸਦਾ ਬਹਾਰ ਨਗਮੇ, ਸਮਾਂ ਹੋ ਰਿਹਾ 8:56 ਤੇ 7 ਸਕਿੰਟ ਦਾ। ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਅਗਲਾ ਗੀਤ, ਜੋ ਹੈ ਆਵਾਜ਼ ਕਿਸ਼ੋਰ ਕੁਮਾਰ ਜੀ ਦੀ ਵਿੱਚ, ਤੇ ਫਿਲਮ ਹੈ ਅਮਰ ਪ੍ਰੇਮ।

ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 8:59 ਤੇ 40 ਸਕਿੰਟ ਦਾ। ਠੀਕ 9 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 9 ਵਜੇ ਰਹੇਗਾ ਪ੍ਰੋਗਰਾਮ ਚਿੱਤਰ ਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ।

ਹੁਣ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 10:15 ਦਾ। ਹੁਣ ਪੇਸ਼ ਹੈ ਪ੍ਰੋਗਰਾਮ ਨਿੱਕੇ ਨਿੱਕੇ।

0: ਪ੍ਰੋਗਰਾਮਾਂ ਸੰਬੰਧੀ ਸੂਚਨਾ। ਸਰੋਤਿਓ, 24 ਮਈ ਨੂੰ ਵਿਸ਼ਵ ਪੱਧਰ ਤੇ ਮਨਾਇਆ ਜਾਂਦਾ ਹੈ ਮਾਨਸਿਕ ਰੋਗਾਂ ਸੰਬੰਧੀ ਦਿਵਸ, ਵਿਸ਼ਵ ਸਿਜ਼ੋਫਰੇਨੀਆ ਦਿਵਸ। ਇਸ ਸੰਬੰਧੀ ਆਕਾਸ਼ਵਾਣੀ ਐਫ ਐਮ ਬਠਿੰਡਾ ਵੱਲੋਂ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਵੇਗਾ ਮਿਤੀ 24 ਮਈ ਸ਼ਾਮ 6:30 ਵਜੇ ਯੁਵਾਣੀ ਤਹਿਤ, ਜਿਸ ਦੇ ਵਿਚ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਜਿਤੇਂਦਰ ਅਨੇਜਾ ਸਾਨੂੰ ਸਿਜ਼ੋਫਰੇਨੀਆ ਮਾਨਸਿਕ ਰੋਗ ਬਾਰੇ ਜਾਣਕਾਰੀ ਦੇਣਗੇ, ਜੋ ਕਿ ਏਮਜ਼ ਬਠਿੰਡਾ ਵਿਖੇ ਮਨੋਰੋਗ ਵਿਭਾਗ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸੋ ਸੁਣਨਾ ਜ਼ਰੂਰ, 24 ਮਈ ਦਿਨ ਐਤਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਤਹਿਤ ਸਿਜ਼ੋਫਰੇਨੀਆ ਮਾਨਸਿਕ ਰੋਗ ਸੰਬੰਧੀ ਵਿਸ਼ੇਸ਼ ਜਾਣਕਾਰੀ।
1: CAPF NCGHS ਮੁਲਾਜ਼ਮਾਂ ਦੇ ਲਈ ਹੁਣ ਕੈਸ਼ਲੈਸ ਮੈਡੀਕਲ ਸੁਵਿਧਾਵਾਂ ਮੌਜੂਦ ਨੇ, ਪਰ ਕਿੱਥੇ?
2: ਮਾਲਵਾ ਦਾ ਪ੍ਰਮਾਣਿਤ ਹਸਪੀਟਲ ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ ਬਠਿੰਡਾ। ਵਧੇਰੀ ਜਾਣਕਾਰੀ ਲਈ ਕਾਲ ਕਰੋ 0164521200।
0: ਪਿਆਰੇ ਬੱਚਿਓ, ਜੈ ਹਿੰਦ। ਬੀਤੇ ਐਤਵਾਰ ਤੁਸੀਂ ਵੱਖ ਵੱਖ ਜਮਾਤਾਂ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਸੁਣੀ, ਜੋ ਕਿ ਆਕਾਸ਼ਵਾਣੀ ਬਠਿੰਡਾ ਦੇ ਸਟੂਡੀਓ 'ਚ ਪਹੁੰਚੇ ਹੋਏ ਸੀ। ਉਹਨਾਂ ਵਿਦਿਆਰਥੀਆਂ ਦੇ ਨਾਲ ਕੀਤੀ ਮੁਲਾਕਾਤ ਦਾ ਇਹ ਭਾਗ ਦੂਜਾ ਤੁਸੀਂ ਸੁਣ ਰਹੇ ਹੋ ਮੇਰੇ ਨਾਲ, ਯਾਨੀ ਕਿ ਮਨਦੀਪ ਰਜੌਰਾ ਦੇ ਨਾਲ। ਸੁਣਦਿਆਂ ਇੱਕ ਵਿਦਿਆਰਥੀ ਪਾਸੋਂ ਉਸ ਵੱਲੋਂ ਲਿਖੀ ਹੋਈ ਕਵਿਤਾ।
3: ਮੈਂ ਇੱਕ ਆਪਦੀ ਖੁਦ ਦੀ ਲਿਖੀ ਹੋਈ ਕਵਿਤਾ ਸੁਣਾਉਣ ਜਾ ਰਿਹਾ।
4: ਵਾਹ, ਬਹੁਤ ਅੱਛੀ, ਯਾਨੀ ਕਿ ਤੁਸੀਂ ਲਿਖਦੇ ਵੀ ਹੋ, ਫਿਰ ਤਾਂ ਤੁਹਾਡੇ ਹੋਰ ਕੋਲੇ ਹੋਣਾ ਪਏਗਾ, ਥੋੜਾ ਜਿਹਾ ਅਸਰ ਅਸੀਂ ਵੀ ਕਬੂਲ ਲਈਏ ਤੁਹਾਡਾ। ਤੇ ਹੁਣ ਦੱਸੋ, ਤੁਸੀਂ ਕਿਸ ਤਰ੍ਹਾਂ ਦੀ ਕਵਿਤਾ ਲਿਖੀ ਹੈ, ਉਹਦਾ ਕੀ ਟਾਈਟਲ ਹੈ, ਸੁਣਵਾਓ।
3: ਮੈਂ ਰੰਗਲੇ ਪੰਜਾਬ ਦੇ ਵਿਗੜ ਦੇ ਮਾਹੌਲ ਬਾਰੇ ਲਿਖੀ ਹੈ, ਕਿਵੇਂ ਨਸ਼ਿਆਂ ਦਾ ਦੌਰ ਪੈ ਰਿਹਾ।
4: ਅੱਛਾ ਜੀ।
3: ਰੰਗਲੇ ਪੰਜਾਬ ਤੇ ਸ਼ਰਾਬ ਡੁੱਲ ਗਈ, ਸਤਲੁਜ ਰਾਵੀ ਦੇ ਜੋ ਵਿੱਚ ਘੁਲ ਗਈ, ਜਿਹੜੀ ਪੀੜੀ ਤੋਂ ਅਸੀਂ ਵੱਡੇ ਆਸ ਰੱਖਦੇ, ਉਹੀ ਪੀੜੀ ਨਸ਼ਿਆਂ ਦੇ ਵਿੱਚ ਰੁੜ ਗਈ। ਰੰਗਲਾ ਪੰਜਾਬ ਹੁਣ ਕਾਲਾ ਹੋ ਗਿਆ, ਥੋੜਾ ਨੀ ਉਹ ਸੱਜਣਾ ਏ ਬਾਲਾ ਹੋ ਗਿਆ। ਰੰਗਲਾ ਪੰਜਾਬ ਹੁਣ ਕਾਲਾ ਹੋ ਗਿਆ, ਥੋੜਾ ਨੀ ਉਹ ਸੱਜਣਾ ਏ ਬਾਲਾ ਹੋ ਗਿਆ। ਪੀਰਾਂ ਤੇ ਫਕੀਰਾਂ ਵਾਲਾ ਰਾਹ ਨੀ ਦਿਸਦਾ, ਪੀਰਾਂ ਤੇ ਫਕੀਰਾਂ ਵਾਲਾ ਰਾਹ ਨੀ ਦਿਸਦਾ, ਅੱਖਾਂ ਉੱਤੇ ਨਸ਼ਿਆਂ ਦਾ ਜਾਲਾ ਹੋ ਗਿਆ।
4: ਜੀ ਬਿਲਕੁਲ, ਤੁਹਾਡੀ ਕਵਿਤਾ ਬਹੁਤ ਅੱਛੀ ਹੈ, ਸ਼ਾਬਾਸ਼।
3: ਮਾਂ ਬੋਲੀ ਬੋਲਣੋ ਸ਼ਰਮ ਮੰਨਦੇ, ਨੈਟ ਨੂੰ ਹੀ ਆਪਣਾ ਧਰਮ ਮੰਨਦੇ। ਮਾਂ ਬੋਲੀ ਬੋਲਣੋ ਸ਼ਰਮ ਮੰਨਦੇ, ਨੈਟ ਨੂੰ ਹੀ ਆਪਣਾ ਧਰਮ ਮੰਨਦੇ। ਭੁੱਲ ਗਏ ਕਿਰਤੇ ਅਤੇ ਵੰਡ ਛਕਣਾ, ਭੁੱਲ ਗਏ ਕਿਰਤੇ ਅਤੇ ਵੰਡ ਛਕਣਾ, ਰੀਲਾ ਵੇਖਣਾ ਬਣਾਉਣਾ ਹੀ ਧਰਮ ਮੰਨਦੇ।
4: ਬਿਲਕੁਲ, ਤੁਸੀਂ ਬਹੁਤ ਸੱਚੀਆਂ ਗੱਲਾਂ ਆਖ ਰਹੇ ਹੋ।
3: ਖਿੜੇ ਉੱਠੇ ਫੇਰ ਤੋਂ ਗੁਲਾਬ ਸੱਜਣਾ, ਰੂਹਾਂ ਵਿੱਚ ਖੁੱਲ ਜੇ ਪੰਜ ਆਪ ਸੱਜਣਾ। ਖੇਲੇ ਉੱਠੇ ਫੇਰ ਤੋਂ ਪੰਜਾਬ ਸੱਜਣਾ, ਰੂਹਾਂ ਵਿੱਚ ਖੁੱਲ ਜੇ ਪੰਜ ਆਪ ਸੱਜਣਾ, ਫੇਰ ਤੋਂ ਬਣਾਈਏ ਇਹਨੂੰ ਸੋਨੇ ਦੀ ਚਿੜੀ।
4: ਬਹੁਤ ਅੱਛੀ, ਤੁਸੀਂ ਸਹੀ ਗੱਲਾਂ ਕੀਤੀਆਂ ਸਾਰੀਆਂ। ਇਹ ਜੋ ਤੁਸੀਂ ਕਵਿਤਾ ਲਿਖੀ ਹੈ, ਇਹ ਤੁਸੀਂ ਕਿਵੇਂ ਲਿਖੀ? ਕਿਸੇ ਦੀ ਮਦਦ ਲਈ ਜਾਂ ਤੁਸੀਂ ਆਪ ਦੇਖਿਆ ਵੀ ਸਾਡੇ ਆਲੇ ਦੁਆਲੇ ਆ ਕੁਝ ਵਾਪਰ ਰਿਹਾ?
3: ਮੇਰੇ ਮਾਸੀ ਨੇ ਮੇਰੀ ਮਦਦ ਕੀਤੀ ਸੀ, ਉਹ ਰਾਈਟਰ ਨੇ। ਮੈਂ ਕੰਪੀਟੀਸ਼ਨ ਚ ਜਾਣਾ ਸੀਗਾ, ਉਹਦੇ ਵਿੱਚ ਕਵਿਤਾ ਲਿਖਣੀ ਸੀਗੀ, ਤਾਂ ਮੈਂ ਮਾਸੀ ਦੀ ਹੈਲਪ ਲਈ ਲਿਖਣ ਵਾਸਤੇ।
4: ਤੁਸੀਂ ਕਿਵੇਂ ਪੰਜਾਬ ਨੂੰ ਮੁੜ ਤੋਂ ਸੋਨੇ ਦੀ ਚਿੜੀ ਬਣਾਓਗੇ? ਜੋ ਤੁਸੀਂ ਆਪਣੀ ਕਵਿਤਾ ਦੇ ਵਿੱਚ ਗੱਲਾਂ ਕੀਤੀਆਂ, ਤੁਹਾਨੂੰ ਕੀ ਲੱਗਦਾ ਹੈਗਾ ਇਨ ਫਿਊਚਰ ਤੁਸੀਂ ਅਜਿਹਾ ਕੀ ਕਰੋਗੇ ਕਿ ਸਾਡੇ ਪੰਜਾਬ ਦੀ ਹਰਿਆਲੀ ਮੁੜਿਆਵੇ, ਪੰਜਾਬ ਫੇਰ ਖਿੜ ਜੇ? ਤੁਸੀਂ ਅਜਿਹਾ ਕੀ ਕਰੋਗੇ ਵੱਡੇ ਹੋ ਕੇ?
3: ਮੈਂ ਵੱਡੇ ਹੋ ਕੇ ਲੋਕਾਂ ਨੂੰ ਇਹੀ ਸੰਦੇਸ਼ ਦਊਂਗਾ ਵੀ ਹਨਾ, ਨਸ਼ੇ ਨਾ ਕਰੋ, ਵੱਧ ਤੋਂ ਵੱਧ ਰੁੱਖ ਲਾਓ, ਜਿਸ ਨਾਲ ਪੰਜਾਬ ਦੀ ਹਰਿਆਲੀ ਮੁੜਿਆਵੇ, ਪੰਜਾਬ ਵਧੀਆ ਬਣ ਜਾਵੇ, ਸੋਨੇ ਦੀ ਚਿੜੀ ਬਣਾਈਏ ਆਪਾਂ ਇਸ ਨੂੰ, ਆ ਜਾਓ ਸਾਰੇ।
4: ਜੀ ਬਿਲਕੁਲ, ਤੇ ਰੁੱਖਾਂ ਦੀ ਗੱਲ ਤੁਸੀਂ ਕੀਤੀ ਹੈ, ਮੈਨੂੰ ਕੋਈ 3 ਰੁੱਖਾਂ ਦੇ ਨਾਂ ਦੱਸ ਦਿਓ ਜਿਹੜੇ ਤੁਹਾਨੂੰ ਪਸੰਦ ਹੈ, ਤੇ ਤੁਸੀਂ ਉਹਨਾਂ ਨੂੰ ਆਲੇ ਦੁਆਲੇ ਵੇਖਦੇ ਹੋ ਤੇ ਉਹਨਾਂ ਦੀਆਂ ਗੱਲਾਂ ਹੁੰਦੀਆਂ ਸਾਡੇ ਸੱਭਿਆਚਾਰ ਚ, ਕੋਈ 3 ਰੁੱਖ ਜਿਨ੍ਹਾਂ ਦੇ ਨਾਂ ਤੁਸੀਂ ਲਾਣੇ ਚਾਹੋ?
3: ਕਿੱਕਰ, ਨਿੰਮ ਤੇ ਟਾਲੀ।
4: ਵਾਹ, ਬਹੁਤ ਅੱਛੇ, ਜ਼ੋਰਦਾਰ ਤਾਲੀਆਂ ਜੀ। ਅਸੀਂ ਰੁੱਖਾਂ ਦੀ ਗੱਲ ਕੀਤੀ ਹੈ ਤਾਂ ਮੁੜੇ ਆਉਂਦੇ ਹਾਂ ਛੋਟੇ ਜਿਹੇ ਗੁਲਾਬ ਦੇ ਕੋਲ, ਮਹਿਤਾਬ ਸਾਡੇ ਨਾਲ ਹੈ। ਮਹਿਤਾਬ ਸਾਨੂੰ ਇੱਕ ਕਵਿਤਾ ਜਿਹੜੀ ਰੁੱਖ ਹੈ ਉਹ ਸੁਣਾਏਗਾ। ਮਹਿਤਾਬ ਸੁਣਾਓਗੇ ਬਈ?
5: ਮੈਂ ਡੂਨ ਵੀ ਕੰਮੀ ਆ, ਮੈਂ ਵੱਡੇ ਦਿਨ ਵੀ ਪਸੀਨਾ ਲਿਆ, ਮੈਂ ਲਾਈ ਅਗਸਤ ਵਿੱਚ ਮੀ ਪੈਦਾ, ਮੈਂ ਥੋਲਾ ਸੁੱਕਦਾ ਸਾ ਆਦਾ, ਮੈਂ ਦਸੰਬਰ ਦਨ ਵੀ ਠੰਡ ਲਿਆ, ਮੈਂ ਉੱਤਾ ਦਾ ਏ ਤਲਦਾ ਤੱਕਰ ਆਪਣੇ ਦਨਵ ਦੀਮ ਤੇ ਇੱਕ ਨਮਾ ਓਖ ਲਾਈਏ।
4: ਵਾਹ ਜੀ ਵਾਹ, ਲਓ ਜੀ, ਇਸ ਬੱਚੇ ਨੇ ਸਾਨੂੰ ਦੱਸ ਦਿੱਤਾ ਹੈ ਕਿ ਰੁੱਖ ਜਿਹੜੇ ਹੈ ਕਿਸ ਤਰ੍ਹਾਂ ਸਾਡੇ

0: ਮਦਦਗਾਰ ਹੁੰਦੇ ਨੇ ਸਾਰਾ ਸਾਲ, ਬਲਕਿ ਤਾ ਉਮਰ ਸਾਡੀ ਉਹ ਮਦਦ ਕਰਦੇ ਨੇ, ਤੇ ਅਸੀਂ ਕੀ ਕਰਨਾ ਹੈ ਅਖੀਰ ਦੇ ਵਿੱਚ? ਇੱਕ ਵਾਰ ਫੇਰ ਦੱਸੋ ਮਹਿਤਾਬ, ਅਸੀਂ ਕੀ ਕਰਨਾ ਹੈ?
1: ਇਹ ਹਲੇ ਹਲੇ ਔਖਾ ਤੁਹਾਡੇ ਇਨਸਾਨੂੰ ਸੌਖਾ, ਆਪ ਇਹਨਾਂ ਦੇ ਫਲ ਖਾਈਏ, ਚਾਲੇ ਆਪਣੀ ਸਿਹਤ ਲਾਈਏ, ਆਪਣੇ ਆਪਣੇ ਦਾ ਨਾਮ ਦਿਨ ਤੇ ਇੱਕ ਇੱਕ ਨਵਾਂ ਔਖਰ ਲਾਈਏ।
0: ਵਾਹ ਬਾਈ ਵਾਹ, ਇਹ ਗੱਲ ਜਿਹੜੀ ਆਖਰੀ ਹੈ, ਆਖਰੀ ਗੱਲ ਤੁਹਾਨੂੰ ਸਮਝ ਆਈ ਮਹਿਤਾਬ ਨੇ ਕੀ ਆਖੀ?
2: ਮਹਿਤਾਬ ਨੇ ਕਿਹਾ ਵੀ ਆਪਣੇ ਆਪਣੇ ਜਨਮ ਦਿਨ ਤੇ ਸਾਰਿਆਂ ਨੂੰ ਇੱਕ ਰੁੱਖ ਲਗਾਉਣਾ ਚਾਹੀਦਾ ਹੈ।
0: ਬਿਲਕੁਲ ਬਿਲਕੁਲ ਸਹੀ ਆਖਿਆ, ਮਹਿਤਾਬ ਨੂੰ ਆਪਣੇ ਜਨਮਦਿਨ ਦੇ ਉੱਤੇ ਇੱਕ ਇੱਕ ਰੁੱਖ ਲਗਾਉਣਾ ਚਾਹੀਦਾ ਹੈ। ਸਾਰਿਆਂ ਨੂੰ ਆਪਣੇ ਜਨਮਦਿਨ ਦੇ ਉੱਤੇ ਇੱਕ ਇੱਕ ਰੁੱਖ ਲਾਉਣਾ ਚਾਹੀਦਾ। ਮਹਿਤਾਬ ਲਈ ਜ਼ੋਰਦਾਰ ਤਾੜੀਆਂ ਵੀ ਇੱਕ ਵਾਰ ਫੇਰ ਜੀ। ਅਸੀਂ ਹੁਣ ਮੁੜ ਆਉਂਦੇ ਹਾਂ ਦੁਬਾਰਾ ਸਾਡੇ ਇੱਕ ਬੱਚੇ ਛੋਟੇ ਜਿਹੇ ਜਿਸ ਤੋਂ ਅਸੀਂ ਸ਼ੁਰੂਆਤ ਕੀਤੀ ਸੀ, ਫਤਿਹ ਕੋਲ। ਫਤਿਹ, ਹੁਣ ਤੁਸੀਂ ਸਾਨੂੰ ਕੀ ਸੁਣਾਓਗੇ? ਬਈ ਅਸੀਂ ਤੁਹਾਡੇ ਤੋਂ ਗੀਤ ਤਾਂ ਸੁਣ ਲਿਆ, ਵਾਰੀ ਦੁਬਾਰੇ ਤੁਹਾਡੇ ਕੋਲ ਆ ਗਈ ਹੈ, ਕਿਉਂਕਿ ਸਾਡਾ ਜੀ ਨਹੀਂ ਕਰ ਰਿਹਾ ਕਿ ਇਸ ਅਸੀਂ ਪ੍ਰੋਗਰਾਮ ਨੂੰ ਛੇਤੀ ਕਿਤੇ ਖਤਮ ਕਰੀਏ। ਦੁਬਾਰਾ ਅਸੀਂ ਤੁਹਾਡੇ ਤੋਂ ਸੁਣਨਾ ਚਾਹਾਂਗੇ।
3: ਹਾਂਜੀ, ਮੈਂ ਦੋ ਚੀਜ਼ਾਂ ਸੁਣਾਉਂਗਾ
0: ਜੀ। ਬਿਲਕੁਲ,
3: ਇੱਕ ਮੈਂ ਮੰਮਾ ਦਾ ਸ਼ੇਰ ਸੁਣਾਉਣਾ ਜੀ ਕਰਦਾ।
0: ਅੱਛਾ ਜੀ, ਸ਼ੁਰੂ ਕਰੋ।
3: ਜੀ ਕਰਦਾ ਬ੍ਰਹਿਮੰਡ ਚ ਘੁੰਮਾ, ਏਦਾਂ ਰਾਤ ਤੇਰਾ ਮੱਥਾ ਚੁੰਮਾ।
0: ਜੀ
3: ਜੀ ਕਰਦਾ ਬ੍ਰਹਿਮੰਡ ਚ ਘੁੰਮਾ, ਏਦਾਂ ਰਾਤ ਤੇਰਾ ਮੱਥਾ ਚੁੰਮਾ, ਤੂੰ ਤਾਂ ਇੱਕੋ ਕਦਮ ਵਧਾਉਣਾ, ਤੂੰ ਤਾਂ ਇੱਕੋ ਕਦਮ ਵਧਾਉਣਾ, ਸੱਤ ਜਨਮਾਂ ਦਾ ਮੇਰਾ ਜੁੰਮਾ।
0: ਵਾਹ, ਬਹੁਤ ਅੱਛੇ, ਬਹੁਤ ਅੱਛੇ। ਕੀ ਤੁਹਾਨੂੰ ਪਤਾ ਜੁਮਾ ਗੱਲ ਜਿਹੜੀ ਹੋ ਰਹੀ ਹੈ ਉਹਦਾ ਕੀ ਮਤਲਬ ਹੈ? ਜੁਮਾ ਕੀ ਹੁੰਦਾ ਹੈ?
3: ਇਹਦਾ ਮਤਲਬ ਹੁੰਦਾ ਹੈ ਜ਼ਿੰਮੇਵਾਰੀ।
0: ਯਾਨੀ ਕਿ ਸੱਤ ਜਨਮਾਂ ਦੀ ਜ਼ਿੰਮੇਵਾਰੀ ਬਣ ਗਈ ਹੈ। ਜੇਕਰ ਅਸੀਂ ਕਿਸੇ ਦੇ ਨਾਲ ਇੱਕ ਵਾਰ ਪਿਆਰ ਪਾ ਲੈਂਦੇ ਹਾਂ ਜਾਂ ਫਿਰ ਸਾਡੀ ਦੋਸਤੀ ਹੋ ਜਾਂਦੀ ਹੈ, ਤਾਂ ਫਿਰ ਸਾਡੀ ਜ਼ਿੰਮੇਵਾਰੀ ਉਹਦੇ ਚ ਵੱਧ ਜਾਂਦੀ ਹੈ ਨਾ। ਅਦਬ ਦੇ ਕੋਲ ਅਸੀਂ ਮੁੜਦੇ ਹਾਂ। ਅਦਬ, ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ? ਤੁਹਾਡਾ ਕਾਹਦੇ ਚ ਇੰਟਰਸਟ ਆਉਂਦਾ ਹੈ ਤੁਹਾਨੂੰ, ਤੇ ਤੁਸੀਂ ਕੀ ਸਮਝਦੇ ਹੋ ਵੀ ਤੁਸੀਂ ਆਹ ਕੰਮ ਬਹੁਤ ਵਧੀਆ ਕਰ ਸਕਦੇ ਹੋ, ਇਸ ਲਈ ਮੈਨੂੰ ਇਹੀ ਕਰਨਾ ਚਾਹੀਦਾ ਵੱਡੇ ਹੋ ਕੇ ਵੀ?
4: ਮੈਂ ਵੱਡਾ ਹੋ ਕੇ ਸਾਇੰਟਿਸਟ ਬਣਨਾ ਚਾਹੁੰਦਾ, ਕਿਉਂਕਿ ਸਾਇੰਟਿਸਟ ਇੱਕ ਪਰਸਨ ਦੇ ਜਿਹਾ ਕਿ ਚੀਜ਼ਾਂ ਡੈਵਲਪ ਕਰਦਾ ਹੈਗਾ, ਈਵਨ ਕਿ ਮਤਲਬ ਪਲਾਂਟਸ ਦੇ ਉੱਤੇ ਐਕਸਪੈਰੀਮੈਂਟ ਕਰਕੇ ਆਇਓਡੀਨ ਸੋਲਿਊਸ਼ਨ ਕਰਕੇ ਉਹਨਾਂ ਨੂੰ ਹੋਰ ਜ਼ਿਆਦਾ ਬੈਟਰ ਬਣਾਉਂਦਾ ਹੈਗਾ, ਤੇ ਉਹ ਆਪਦੇ ਲੈਬ ਦੇ ਵਿੱਚ ਬਹੁਤ ਸਾਰੇ ਐਕਸਪੈਰੀਮੈਂਟ ਕਰ ਸਕਦਾ ਹੁੰਦਾ।
0: ਬਿਲਕੁਲ ਬਿਲਕੁਲ, ਸ਼ਾਬਾਸ਼। ਸੋ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਢੇਰ ਦੁਆਵਾਂ, ਤੁਸੀਂ ਵੱਡੇ ਹੋ ਕੇ ਸਾਇੰਟਿਸਟ ਬਣੋ। ਪਰ ਹੁਣ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕੀ ਸੁਣਾਓਗੇ ਸਾਡੇ ਸਰੋਤਿਆਂ?
4: ਮੈਂ ਹੁਣ ਆਪਣੀ ਰੈਸਪੀਰੇਸ਼ਨ ਬਾਰੇ ਦੱਸਾਂਗਾ। ਤਾਂ ਜਦੋਂ ਪੌਦੇ ਆਪਣਾ ਸਾਹ ਲੈਂਦੇ ਹਨ, ਤਾਂ ਉਸ ਸਮੇਂ ਉਹ ਕਾਰਬਨ ਡਾਈਆਕਸਾਈਡ ਦੀ ਬਜਾਏ ਆਕਸੀਜਨ ਨੂੰ ਅੰਦਰ ਲੈਂਦੇ ਹਨ ਅਤੇ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਦੇ ਹਨ। ਤਾਂ ਇਸੇ ਕਰਕੇ ਸਾਨੂੰ ਰਾਤ ਨੂੰ ਪੌਦਿਆਂ ਦੇ ਨੀਚੇ ਨਹੀਂ ਖੜਨਾ ਚਾਹੀਦਾ, ਕਿਉਂਕਿ ਜੇ ਆਪਾਂ ਪੌਦਿਆਂ ਨੀਚੇ ਖੜਾਂਗੇ ਉਸਦੇ ਦੌਰਾਨ ਸਾਨੂੰ ਕਾਰਬਨ ਡਾਈਆਕਸਾਈਡ ਮਿਲ ਸਕਦੀ ਹੈ, ਜਿਹੜੀ ਕਿ ਸਾਡੇ ਵਾਸਤੇ ਬਹੁਤ ਹਾਨੀਕਾਰਕ ਹੈ।
0: ਜੀ, ਉਸ ਵੇਲੇ ਕਾਰਬਨ ਡਾਈਆਕਸਾਈਡ ਦੀ ਬਹੁਤ ਆਤ ਹੁੰਦੀ ਹੈ, ਤੁਹਾਡਾ ਕਹਿਣਾ? ਜੀ, ਕਰ ਦਿਓ।
3: ਮੈਂ ਕੁਝ ਹੋਰ ਵੀ ਸੁਣਾਉਣਾ ਚਾਹੁੰਦਾ।
0: ਜੀ ਬਿਲਕੁਲ, ਸੁਣਾਓ।
3: ਮੈਂ ਅਸਲ ਚ ਕੱਲ ਸਾਡੇ ਮਦਰਸ ਡੇ ਦਾ ਫੰਕਸ਼ਨ ਸੀਗਾ, ਉੱਥੇ ਐਕਟੀਵਿਟੀ ਸੀਗੀ।
0: ਠੀਕ ਹੈ ਜੀ।
3: ਮੰਮਾ ਕਹਿੰਦੇ ਵੀ ਹਨਾ ਮੈਨੂੰ ਕੋਈ ਕਾਰਡ ਕੋਡ ਨਹੀਂ ਚਾਹੀਦਾ, ਮੇਰੇ ਲਈ ਕੋਈ ਸ਼ੇਅਰ ਲਿਖ ਕੇ ਲੈਣ।
0: ਅੱਛਾ।
3: ਫੇਰ ਮੈਨੂੰ ਯਾਦ ਨਹੀਂ ਰਿਹਾ, ਮੈਨੂੰ ਲਾਸਟ ਲੈਕਚਰ ਚ ਯਾਦ ਆਇਆ ਵੀ ਹਾਂ ਬਈ ਮੰਮਾ ਵਾਸਤੇ ਤਾਂ ਸ਼ੇਅਰ ਲਿਖਣਾ ਸੀ।
0: ਅੱਛਾ।
3: ਉਦੋਂ ਹੀ ਮੇਰੇ ਦਿਮਾਗ ਚ ਇੱਕ ਲਾਈਨ ਆਈ, ਮਾਂ ਤੇ ਲਿਖਦਾ।
0: ਜੀ,
3: ਮੈਂ ਹੁਣ ਤੁਹਾਨੂੰ ਸੁਣਾਉਣ ਜਾ ਰਿਹਾ।
0: ਜੋ ਤੁਸੀਂ ਲਿਖਿਆ ਸੁਣਾਓ।
3: ਮਾਂ ਹੀ ਮਾਂ ਹੈ, ਮਾਂ ਹੀ ਸਭ ਕੁਛ, ਮਾਂ ਬਿਨਾ ਤਾਂ ਰੱਬ ਵੀ ਨਹੀਂ ਖੁਸ਼। ਮਾਂ ਹੀ ਮਾਂ ਹੈ, ਮਾਂ ਹੀ ਸਭ ਕੁਛ, ਮਾਂ ਬਿਨਾ ਤਾਂ ਰੱਬ ਵੀ ਨਹੀਂ ਖੁਸ਼।
0: ਜੀ,
3: ਛੋਟੇ ਛੋਟੇ ਬੱਚਿਆਂ ਨੂੰ ਜੋ ਤੁਰਨਾ ਸਿਖਾਉਂਦੀ ਆ, ਮਾਂ ਹੀ ਮਾਂ ਹੈ, ਤੂੰ ਹੀ ਤੂੰ ਹੈ, ਮਾਂ ਹੀ ਮਾਂ ਹੈ, ਤੂੰ ਹੀ ਤੂੰ ਹੈ। ਜਦ ਮੈਂ ਘਰੋਂ ਸਕੂਲ ਨੂੰ ਜਾਵਾਂ, ਕਹਿੰਦੀ ਮਾਂ ਆ ਜਾ ਟਿੱਕਾ ਲਾਵਾਂ।
0: ਜੀ,
3: ਜਦ ਮੈਂ ਘਰੋਂ ਸਕੂਲ ਨੂੰ ਜਾਵਾਂ, ਕਹਿੰਦੀ ਮਾਂ ਆ ਜਾ ਟਿੱਕਾ ਲਾਵਾਂ, ਮੈਨੂੰ ਲੱਗਦਾ ਜ਼ਿੰਦਗੀ ਵੀ ਇਹ ਚਾਹੁੰਦੀ ਹੁੰਦੀ ਆ, ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ, ਮਾਂ ਹੀ ਮਾਂ ਹੈ, ਮਾਂ ਹੀ ਮਾਂ ਹੈ।
0: ਵਾਹ, ਬਹੁਤ ਅੱਛੇ, ਸ਼ਾਬਾਸ਼, ਤਾੜੀ। ਜੀ, ਤੁਸੀਂ ਬਹੁਤ ਅੱਛਾ ਲਿਖਿਆ। ਤੇ ਫਿਰ ਜਦੋਂ ਤੁਸੀਂ ਇਹ ਘਰੇ ਜਾ ਕੇ ਆਪਣੇ ਮਦਰ ਨੂੰ ਇਹ ਸ਼ੇਅਰ ਸੁਣਾਇਆ, ਤਾਂ ਉਹਨਾਂ ਕੀ ਆਖਿਆ?
3: ਮੰਮਾ ਕਹਿੰਦੇ ਬਹੁਤ ਸੋਹਣਾ ਸ਼ੇਅਰ, ਹੁਣ ਇਹਨੂੰ ਰਿਕਾਰਡ ਕਰ ਲਾ ਵੀ ਕਿਤੇ ਜਾ ਨਾ ਵੜੇ ਕਿਤੇ।
0: ਲਓ, ਤੁਸੀਂ ਤਾਂ ਫਿਰ ਇਹ ਸਭ ਕੋਲੇ ਪਹੁੰਚਾ ਹੀ ਦਿੱਤਾ। ਉਹ ਕਹਿ ਰਹੇ ਸੀ ਕਿ ਤੇ ਇਹ ਦਿਮਾਗ ਚੋਂ ਨਿਕਲ ਨਾ ਜਾਵੇ, ਪਰ ਇਹ ਤੁਹਾਡੀ ਜ਼ੁਬਾਨ ਤੋਂ ਨਿਕਲ ਕੇ ਆਕਾਸ਼ਵਾਣੀ ਦੇ ਮਾਈਕ ਤੇ ਹੁੰਦਾ ਹੋਇਆ ਸਰੋਤਿਆਂ ਦੇ ਦਿਲਾਂ ਤੱਕ ਪਹੁੰਚ ਗਿਆ ਇਹ ਸ਼ੇਅਰ। ਬਹੁਤ ਅੱਛਾ ਸ਼ੇਅਰ ਤੁਸੀਂ ਸੁਣਾਇਆ, ਤੇ ਸਾਰੇ ਬੱਚੇ ਜਿਹੜੇ ਆ ਉਹ ਮੈਨੂੰ ਇਸ਼ਾਰਾ ਕਰ ਰਹੇ ਆ ਕਿ ਅਸੀਂ ਰਲ ਕੇ ਇੱਕ ਗੀਤ ਹੋਰ ਗਾਉਣਾ ਹੈਗਾ। ਬੱਚਿਆਂ ਤੋਂ ਅਸੀਂ ਰਲ ਕੇ ਇੱਕ ਗੀਤ ਪੁੱਛ ਲੈਂਦੇ ਹਾਂ, ਪਰ ਉਸ ਤੋਂ ਪਹਿਲਾਂ ਜਿਹੜਾ ਛੋਟਾ ਜਿਹਾ ਪਿਆਰਾ ਜਿਹਾ ਬੱਚਾ ਹੈ, ਇਹ ਮਾਯੂਸ ਬੈਠਾ ਹੈ। ਇਹ ਕਹਿੰਦਾ ਵੀ ਮੇਰੀ ਵਾਰੀ ਕਦੋਂ ਆਏਗੀ? ਅਸੀਂ ਇਸ ਤੋਂ ਇਹਦੇ ਨਾਲ ਗੱਲ ਕਰਦੇ ਹਾਂ ਨਾ।

0: ਇੱਕ ਵਾਰ ਹੋਰ ਜਾਣਦੇ ਹਾਂ ਇਸ ਪਿਆਰੇ ਜੇ ਬੱਚੇ ਦਾ। ਰਾਜੇ ਕੀ ਨਾਂ ਹੈ ਤੁਹਾਡਾ?
1: ਦਿਲਰਾਜ।
0: ਦਿਲਰਾਜ ਹੁਣ ਸਾਨੂੰ ਕਿਹੜੀ ਕਵਿਤਾ ਸੁਣਾਏਗੀ? ਚਲੋ ਦਿਲਰਾਜ ਸਾਨੂੰ ਹੁਣ ਕਵਿਤਾ ਸੁਣਾਏਗੀ, ਸ਼ਾਬਾਸ਼ ਸੁਣਾਓ। ਦੇਸ਼ ਮੇਰਾ ਹੈ,
2: ਦੇਸ਼ ਮੇਰਾ ਹੈ, ਭਾਰਤ ਪਿਆਰਾ ਲੱਗਦਾ ਮੈਨੂੰ ਸਭ ਤੋਂ ਨਿਆਰਾ। ਇਸ ਵਿੱਚ ਨਦੀਆਂ, ਇਸ ਵਿੱਚ ਪਰਬਤ, ਸੋਨੇ ਮੰਦਰ, ਤਸਕੇ ਮੰਦਰ, ਗੁਰਦੁਆਰੇ, ਲੰਗਰ ਲੱਗਦਾ ਤਿਉਹਾਰੋ ਮੇਲਾ, ਲੰਗਰ ਸੱਜਦਾ। ਦੇਸ਼ ਮੇਲਾ ਹੈ ਭਾਰਤ ਪਿਆਰਾ ਲੱਗਦਾ ਮੈਨੂੰ ਸਭ ਤੋਂ ਨਿਆਰਾ।
0: ਸ਼ਾਬਾਸ਼, ਬਹੁਤ ਅੱਛੇ। ਤੇ ਅੱਜ ਸਾਰਾ ਦੇਸ਼ ਅਦਬ ਤੇ ਅੱਜ ਸਾਰਾ ਦੇਸ਼ ਜਿਹੜਾ ਹੈ ਉਹ ਮਹਿਤਾਬ ਆਪਣੀ ਦਸਤਾਰ ਚ ਸਮੋ ਲਿਆਇਆ ਹੈ। ਇੰਨੀ ਸੋਹਣੀ ਦਸਤਾਰ ਬਣ ਕੇ ਆਇਆ ਹੈ ਮਹਿਤਾਬ। ਸਾਨੂੰ 10 ਗੁਰੂ ਸਾਹਿਬਾਨ ਦੇ ਨਾਂ ਜਿਹੜਾ ਹੈ ਉਹ ਦੱਸੇਗਾ ਜੀ ਮਹਿਤਾਬ।
3: ਪਹਿਲੀ ਗੁਰੂ ਗੁਰੂ ਨਾਨਕ ਦੇਵ ਜੀ, ਦੂਜੇ ਗੁਰੂ ਗੁਰੂ ਗੁਰੂ ਅੰਗਦ ਦੇਵ ਜੀ, ਤੀਜੇ ਗੁਰੂ ਅੰਬਲਦਾਸ ਜੀ, ਚੌਥੇ ਗੁਰੂ ਰਾਮਦਾਸ ਜੀ, ਪੰਜਵੇਂ ਗੁਰੂ ਅਰਜਨ ਦੇਵ ਜੀ, ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ, ਸੱਤਵੇਂ ਗੁਰੂ ਹਰਰਾਇ ਜੀ, ਅੱਠਵੇਂ ਗੁਰੂ ਹਰਕਿਸ਼ਨ ਜੀ, ਨੌਵੇਂ ਗੁਰੂ ਤੇਗ ਬਹਾਦਰ ਜੀ, ਦਸਵੇਂ ਗੁਰੂ ਗੁਰੂ ਗੋਬਿੰਦ ਜੀ, ਗਿਆਰਵੇਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ।
0: ਜੀ ਬਹੁਤ ਅੱਛੇ,
4: ਸ਼ਾਬਾਸ਼।
0: ਚਾਰ ਸਾਹਿਬਜ਼ਾਦੇ,
3: ਬਾਬਾ ਅਜੀਤ ਸਿੰਘ ਜੀ, ਬਾਬਾ ਦੁਦਾਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਬਾਬਾ ਦੁਦਾਰ ਸਿੰਘ ਜੀ,
4: ਜੋਰਾਵਰ ਸਿੰਘ,
3: ਭਾਈ ਦਿਆਰ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਮਹਾ ਸਿੰਘ ਜੀ।
0: ਵੈਰੀ ਗੁਡ, ਬਹੁਤ ਅੱਛੇ। ਸੋ ਮਹਿਤਾਬ ਨੇ 10 ਗੁਰੂ ਸਾਹਿਬਾਨ ਦੇ, 4 ਸਾਹਿਬਜ਼ਾਦਿਆਂ ਦੇ, 5 ਪਿਆਰਿਆਂ ਦੇ ਨਾਂ ਯਾਦ ਕੀਤੇ ਹੈ। ਸੋ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਮਾਪਿਆਂ ਦੀ, ਸਰੋਤੇ ਜੋ ਸੁਣ ਰਹੇ ਹੈ। ਸੋ ਬੱਚਿਆਂ ਨੂੰ ਇਹ ਨਾਂ ਅਸੀਂ ਜ਼ਰੂਰ ਯਾਦ ਕਰਵਾਈਏ, ਨਾ ਸਿਰਫ ਨਾਂ ਯਾਦ ਕਰਵਾਈਏ, ਇਹਨਾਂ ਨਾਵਾਂ ਬਾਰੇ ਵੀ ਅਸੀਂ ਬੱਚਿਆਂ ਨੂੰ ਦੱਸੀਏ, ਇਤਿਹਾਸ ਬਾਰੇ ਅਸੀਂ ਉਹਨਾਂ ਨੂੰ ਹੋਰ ਖੁੱਲ੍ਹ ਕੇ ਦੱਸੀਏ।

0: ਸ਼ਾਬਾਸ਼, ਬੱਚਿਆਂ ਨੇ ਰੌਣਕ ਖੂਬ ਲਾਈ ਤੇ ਅਸੀਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਬੱਚਿਆਂ ਕੋਲੋਂ ਇੱਕ ਇੱਕ ਸੁਨੇਹਾ ਜਿਹੜੀ ਇਹਨਾਂ ਦੇ ਦਿਲ ਦੀ ਗੱਲ ਹੈ ਉਹ ਜ਼ਰੂਰ ਪੁੱਛਾਂਗੇ। ਸਾਰੇ ਬੱਚੇ ਆਪਣੇ ਆਪਣੇ ਦਿਲ ਦੀ ਇੱਕ ਇੱਕ ਗੱਲ ਜ਼ਰੂਰ ਕਰਨ ਅੱਜ ਸਰੋਤਿਆਂ ਦੇ ਨਾਲ। ਸੋ ਸਾਡੇ ਕੋਲ ਅਦਬ ਹੈ। ਅਦਬ ਨੂੰ ਰੇਡੀਓ ਬਹੁਤ ਪਸੰਦ ਆਇਆ ਤੇ ਇਹ ਖੁਸ਼ ਹੈ। ਅਦਬ ਮੈਨੂੰ ਕਹਿ ਰਿਹਾ ਸੀਗਾ ਕਿ ਮੈਂ ਵੀ ਵੱਡੇ ਹੋ ਕੇ ਰੇਡੀਓ ਤੇ ਆਉਣਾ ਹੈ, ਰੇਡੀਓ ਤੇ ਬੋਲਣਾ ਹੈ, ਪਰ ਅਸੀਂ ਕਿਹਾ ਕਿ ਤੁਸੀਂ ਤਾਂ ਰੇਡੀਓ ਤੇ ਆਲਰੇਡੀ ਆ ਚੁੱਕੇ ਹੋ, ਬੱਚਿਆਂ ਦੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ 'ਚ, ਪਰ ਅਦਬ ਹੁਣ ਰੇਡੀਓ ਦੀ ਇੱਕ ਪੇਸ਼ਕਸ਼ ਜਿਹੜੀ ਹੈ ਉਹ ਦੇਣਾ ਚਾਹੁੰਦੇ ਹੈ। ਰੇਡੀਓ ਨੂੰ ਪਸੰਦ ਕਰਦੇ ਨੇ, ਰੇਡੀਓ ਵੀ ਘਰੇ ਸੁਣਦੇ ਨੇ, ਤਾਂ ਇਹ ਰੇਡੀਓ ਇੱਕ ਰਿਪੋਰਟ ਦੇ ਰੂਪ ਦੇ ਵਿੱਚ ਅਖੀਰ ਦੇ ਵਿੱਚ ਸਾਨੂੰ ਇਹ ਰੇਡੀਓ ਰਿਪੋਰਟ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੀ ਦੇਣਾ ਚਾਹੁੰਦੇ ਹੈ, ਸੁਣਾਉਣਾ ਚਾਹੁੰਦੇ ਹੈ। ਜੀ ਅਦਬ,
1: ਮੇਰਾ ਨਾਮ ਅਦਬਜੋਤ ਹੈ, ਮੈਂ ਇਸ ਆਕਾਸ਼ਵਾਣੀ ਦੇ ਵਿੱਚ ਆਇਆ ਹਾਂ। ਤਾਂ ਜੋ ਮੈਂ ਉਦੋਂ ਇਹਨੇ ਦੇਖਿਆ ਸੀ ਤਾਂ ਇਸ ਰੇਡੀਓ ਸਟੇਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਟਾਵਰ ਹੈ, ਇਸ ਦੇ ਅੰਦਰ ਡਿਸ਼ ਡਿਸ਼ ਪਲੇਟਸ ਐਵੇਂ ਦਾ ਕੁਛ

0: ਗਿਆ ਹੈ। ਇਸ ਦੇ ਵਿੱਚ ਬੱਚੇ ਜਿਹੜੇ ਆਏ ਨੇ ਉਹ ਮਤਲਬ ਆਪਣੀ ਕਵਿਤਾਵਾਂ ਕਹਾਣੀਆਂ ਤੇ ਜੋ ਵੀ ਉਹਨਾਂ ਦੇ ਵਿਸ਼ੇ ਬਾਰੇ ਜੋ ਉਹਨਾਂ ਯਾਦ ਕੀਤਾ ਉਹ ਆ ਕੇ ਸੁਣਾਉਂਦੇ। ਤਾਂ ਜਿਵੇਂ ਮਹਿਤਾਬ ਨੇ ਕਿਹਾ ਸੀਗਾ ਕਿ ਸਾਨੂੰ ਆਪਣੇ ਜਨਮ ਦਿਨ ਤੇ ਤਰ੍ਹਾਂ ਤਰ੍ਹਾਂ ਦੇ ਰੁੱਖ ਲਾਉਣੇ ਚਾਹੀਦੇ ਨੇ, ਆਪਣੇ ਹਰੇ ਭਰੇ ਜੰਗਲਾਂ ਦੇ ਵਿੱਚ ਉਹਨਾਂ ਨੂੰ ਹਰਾ ਭਰਾ ਕਰਨ ਵਾਸਤੇ ਸਾਨੂੰ ਰੁੱਖ ਲਾਉਣੇ ਚਾਹੀਦੇ ਨੇ ਜਿਹਨਾਂ ਨਾਲ ਕਿ ਉਹ ਹਰੇ ਭਰੇ ਹੋਣ। ਤਾਂ ਜਿਹੜੇ ਵੀ ਬੱਚਿਆਂ ਨੂੰ ਆਪਦੀ ਕਵਿਤਾਵਾਂ, ਗੀਤ, ਸੰਗੀਤ ਜੋ ਵੀ ਆਉਂਦੇ ਨੇ ਤਾਂ ਉਹ ਇਸ ਆਕਾਸ਼ਵਾਣੀ ਦੇ ਵਿੱਚ ਆਉਣਗੇ ਅਤੇ ਆਪਣੇ ਗੀਤ ਵਗੈਰਾ ਸੁਣਾ ਕੇ ਚਲੇ ਜਾਣਗੇ।
1: ਜੀ ਬਿਲਕੁਲ, ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਚ ਉਹ ਆਉਣਗੇ ਤੇ ਉਹ ਸੁਣਾਉਣਗੇ। ਜੀ ਸਿਰਤ ਸਾਨੂੰ ਕੀ ਕਹੇਗੀ ਪ੍ਰੋਗਰਾਮ ਦੇ ਅਖੀਰ?
2: ਮੈਂ ਪ੍ਰੋਗਰਾਮ ਦੇ ਅਖੀਰ ਚ ਸਾਰੇ ਬੱਚਿਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ, ਜਿਹੜੇ ਮਤਲਬ ਸਟੱਡੀ ਕਰ ਰਿਹਾ, ਜਿਹੜੇ ਪਰਸੈਂਟੇਜ ਦੇ ਮੇਨਲੀ ਵੀ ਮੈਂ ਨਿਊਜ਼ ਸੁਣੀ ਕਿ ਇੱਕ 92% ਵਾਲੀ ਕੁੜੀ ਨੇ ਸੁਸਾਈਡ ਕਰ ਲਿਆ। ਇਹ 92% ਲੈ ਕੇ ਕਿਉਂ ਸੁਸਾਈਡ ਕਰ ਲਿਆ? ਜਿੰਨੇ ਮਾਰਕਸ ਮਿਲਦੇ ਆ ਉਹਨੇ ਸਾਨੂੰ ਖੁਸ਼ ਹੋਣਾ ਚਾਹੀਦਾ, ਉਹ ਆਪਣੀ ਖੁਦ ਦੀ ਮਿਹਨਤ ਹੈ ਤਾਂ ਖੁਦ ਪੜ੍ਹੋ, ਹੈ ਨਾ। ਵੈਸੇ ਮਾਰਕਸ ਜ਼ਿਆਦਾ ਮੇਨ ਕੋਈ ਆਪਣਾ ਉਹ ਨਹੀਂ ਰੱਖਦੇ, ਵੀ ਮਾਰਕਸ ਜ਼ਰੂਰੀ ਨਹੀਂ ਹੈਗੇ ਬਹੁਤੇ, ਵੀ ਨੌਲੇਜ ਮਾਰਕਸ ਨਾਲ ਨਹੀਂ ਚੈੱਕ ਕੀਤੀ ਜਾਂਦੀ, ਤਾਂ ਸੋ ਜਿੰਨੇ ਮਾਰਕਸ ਮਿਲਦੇ ਉਹਨੇ ਚ ਖੁਸ਼ ਰਹੋ।
1: ਵੈਰੀ ਗੁੱਡ, ਬਿਲਕੁਲ ਇਹ ਗੱਲ ਜਿਹੜੀ ਹੈ ਬਿਲਕੁਲ ਪਤੇ ਦੀ ਆਕੀ। ਸੁਖਨਾਜ ਸਾਨੂੰ ਕੀ ਸੰਦੇਸ਼ ਦੇਗੀ?
3: ਮੈਂ ਤਾਂ ਬਸ ਐਵੇਂ ਕਹਿਣਾ ਚਾਹੁੰਦੀ ਹਾਂ ਵੀ ਸਾਰਿਆਂ ਨੂੰ ਖੁੱਲ ਕੇ ਜੀਣਾ ਚਾਹੀਦਾ ਹੈ ਤੇ ਬਸ ਆਪਾਂ ਨੂੰ ਜਨਰਲ ਨੌਲੇਜ ਹੋਣੀ ਚਾਹੀਦੀ ਹੈ, ਬੜਾ ਨੰਬਰਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਮਤਲਬ ਨੰਬਰ ਤਾਂ ਕਈਆਂ ਦੇ ਘੱਟ ਵੀ ਹੋ ਜਾਂਦੇ, ਪਰ ਮੈਂ ਕਈ ਵਾਰੀ ਦੇਖਿਆ ਸਾਡੀ ਕਲਾਸ 'ਚ ਕਈ ਜਵਾਕ ਨੇ ਉਹਨਾਂ ਦੇ ਨੰਬਰ ਘੱਟ ਆਉਂਦੇ, ਬਟ ਉਹਨਾਂ ਨੂੰ ਜਨਰਲ ਨੌਲੇਜ ਮਿੱਥੋਂ ਮਤਲਬ ਸਾਰਿਆਂ ਤੋਂ ਜ਼ਿਆਦਾ ਹੁੰਦੀ ਆ।
1: ਬਿਲਕੁਲ ਬਿਲਕੁਲ, ਤੁਸੀਂ ਐਡਮਿਟ ਕੀਤਾ ਕਿ ਤੁਹਾਡੇ ਤੋਂ ਵੀ ਜਨਰਲ ਨੌਲੇਜ, ਕਿਉਂਕਿ ਤੁਹਾਡੇ ਨੰਬਰ ਵੱਧ ਆਉਂਦੇ ਆ ਉਹਨਾਂ ਦੇ ਘੱਟ ਆਉਂਦੇ, ਤਾਂ ਵੀ ਉਹਨਾਂ ਦੀ ਜੀ ਕੇ ਬਹੁਤ ਅੱਛੀ ਹੈ। ਜੀ
4: ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਵੀ ਬੱਚਿਆਂ ਨੂੰ ਜਾਤ ਪਾਤ ਬਾਰੇ ਕੁਛ ਦੱਸਣ ਦੀ ਲੋੜ ਨਹੀਂ ਹੈਗੀ, ਉਹਨਾਂ ਨੂੰ ਇਹਨਾਂ ਗੱਲਾਂ ਵਿੱਚ ਨਾ ਪਾਓ, ਬੱਚਿਆਂ ਨੂੰ ਖੁੱਲ ਕੇ ਜੀਣ ਦੇਣਾ ਚਾਹੁੰਦਾ।
1: ਜੀ ਬਿਲਕੁਲ, ਬਹੁਤ ਅੱਛੀ ਗੱਲ ਕੀਤੀ। ਫਤਿਹ ਕੀ ਆਖੂ?
4: ਉਹਨਾਂ ਨੂੰ ਟੈਂਸ਼ਨ ਨਹੀਂ ਲੈਣੀ ਚਾਹੀਦੀ, ਉਹ ਖੁੱਲ ਕੇ ਜੀਣ, ਨੱਚਣ, ਗਾਵਣ, ਮੀਨਿੰਗ ਪਰ ਬਸ ਗਾਲਾਂ ਗੂਲਾਂ ਨਾ ਕੱਢਣ, ਮੀਨਿੰਗ ਨਸ਼ੇ ਨੁਸ਼ੇ ਚ ਨਾ ਪੈਣ, ਵੀ ਉਹ ਚੰਗੇ ਰਹਿਣ, ਮਨ ਤੋਂ ਚੰਗੇ ਹੋਣ।
1: ਵਾਹ ਬਿਲਕੁਲ, ਮੁੱਕਦੀ ਗੱਲ ਗਾਗਰ ਚ ਸਾਗਰ ਭਰਤਾ, ਵੀ ਮਨ ਤੋਂ ਚੰਗੇ ਹੋਣਾ ਚਾਹੀਦਾ।
3: ਮੈਂ ਬਸ ਐਵੇਂ ਕਹਿਣਾ ਚਾਹੁੰਦੀ ਹਾਂ, ਛੋਟਿਆਂ ਨੂੰ ਪਿਆਰ ਕਰੋ, ਵੱਡਿਆਂ ਦਾ ਸਤਿਕਾਰ ਕਰੋ, ਨਾਲੇ ਹਮੇਸ਼ਾ ਖੁਸ਼ ਰਹੋ।
1: ਵਾਹ ਸ਼ਾਬਾਸ਼, ਜ਼ੋਰਦਾਰ ਤਾੜੀਆਂ ਬਾਈ। ਚਲੋ ਜੀ, ਹੋਰ ਕਿਹੜੇ ਬੱਚੇ ਦੇ ਰਹੇ ਨੇ? ਰੇਨਬੋ ਰੈਗੀ, ਆਜੋ ਆਜੋ ਆਜੋ ਆਜੋ, ਠੀਕ
5: ਹੈ।
1: ਚਲੋ ਦਿਲਰਾਜ, ਦਿਲਰਾਜ ਤੇ ਮਹਿਤਾਬ ਨੇ ਇੰਦਰ ਧਨੁਸ਼ ਦੇ ਰੰਗ ਜਿਹੜੇ ਹੈ ਉਹ ਆਪਣੀ ਕਵਿਤਾ ਦੇ ਵਿੱਚ ਸਜਾਏ ਹੈ, ਇਹ ਸਾਨੂੰ ਇੱਕ ਰੇਨਬੋ ਕਵਿਤਾ ਜਿਹੜੀ ਹੈ ਉਹ ਸੁਣਾਉਣਗੇ। ਸ਼ੁਰੂ ਕਰੋ ਬਈ, ਸ਼ਾਬਾਸ਼।
6: Look up high, what do you see? A rainbow smiling back at me. Hello, all in yellow, green and blue, indigo and violet too. After the rain, it's come to play. I stand happy where to stay. What you see, appear and stay. Hello, rainbow, you make my day. Hello, rainbow, you make my day.
1: ਇਹਨਾਂ ਪਿਆਰੇ ਪਿਆਰੇ ਨੰਨੇ ਮੁੰਨੇ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਇਹ ਇੱਥੇ ਹੀ ਖਤਮ ਹੁੰਦੀ ਹੈ। ਮੈਨੂੰ ਆਪਣੇ ਦੋਸਤ ਮਨਦੀਪ ਰਜੌਰਾ ਨੂੰ ਦਿਓ ਇਜਾਜ਼ਤ। ਜੈ ਹਿੰਦ। ਪਰ ਇਸ ਵਾਅਦੇ ਨਾਲ ਕਿ ਤੁਸੀਂ ਛੁੱਟੀਆਂ ਦੀ ਵਰਤੋਂ ਆਪਣੇ ਆਪ ਨੂੰ ਨਿਖਾਰਨ ਦੇ ਲਈ ਕਰੋਗੇ, ਸਕੂਲ ਦਾ ਕੰਮ ਛੇਤੀ ਨਾਲ ਨਿਬੇੜ ਕੇ ਹੋਰ ਗਤੀਵਿਧੀਆਂ ਦੇ ਵਿੱਚ ਵੀ ਭਾਗ ਲਓਗੇ, ਆਪਣੇ ਸ਼ੌਂਕ ਪੂਰੇ ਕਰੋਗੇ ਇਹਨਾਂ ਛੁੱਟੀਆਂ ਦੇ ਵਿੱਚ। ਜੈ ਹਿੰਦ।

ਇਸ ਕਰਕੇ ਸਰਕਾਰ ਇਹ ਜਿਹੜੀ ਛੁੱਟੀ ਕਰ ਦਿੰਦੀ ਹੈ। ਪਰ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਇਸ ਤਰ੍ਹਾਂ ਲੱਗਦਾ ਕਿ ਪੜ੍ਹਾਈ ਦੀ ਵੀ ਛੁੱਟੀ ਹੋ ਗਈ ਹੈ, ਹੁਣ ਅਸੀਂ ਕਿਤਾਬਾਂ ਵੀ ਨਹੀਂ ਚੱਕਣੀਆਂ। ਛੁੱਟੀਆਂ ਦਾ ਮੇਰੇ ਖਿਆਲ ਦੇ ਵਿੱਚ ਅਸਲੀ ਮਕਸਦ ਤਾਂ ਇਹ ਹੁੰਦਾ ਹੈਗਾ ਕਿ ਜਿਹੜਾ ਤੁਹਾਨੂੰ ਅਧਿਆਪਕਾਂ ਨੇ, ਟੀਚਰਸ ਨੇ ਸਕੂਲ ਦੇ ਵਿੱਚ ਪੜ੍ਹਾ ਦਿੱਤਾ ਪਿਛਲੇ 2 ਮਹੀਨਿਆਂ ਦੇ ਵਿੱਚ, ਜੇਕਰ ਤੁਸੀਂ ਉਹ ਕਿਸੇ ਕਾਰਨ ਪੜ੍ਹ ਨਹੀਂ ਪਾਏ ਜਾਂ ਫਿਰ ਕੋਈ ਵਿਸ਼ਾ ਕਮਜ਼ੋਰ ਰਹਿ ਗਿਆ ਤਾਂ ਇਹਨਾਂ ਛੁੱਟੀਆਂ ਦੇ ਵਿੱਚ ਤੁਸੀਂ ਉਸਨੂੰ ਪੂਰਾ ਕਰ ਪਾਓ ਅਤੇ ਉਸ ਦੇ ਉੱਪਰ ਆਪਣੀ ਪਕੜ ਬਣਾ ਪਾਓ। ਅਤੇ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਜਦੋਂ ਆਪਾਂ ਸਕੂਲ ਜਾਂਦੇ ਹਾਂ ਫਿਰ ਬੱਚੇ ਆ ਕੇ ਸਕੂਲ ਦਾ ਕੰਮ ਕਰਦੇ ਨੇ ਤਾਂ ਫਿਰ ਉਹਨਾਂ ਕੋਲ ਹੱਸਣ ਖੇਡਣ ਲਈ ਜਾਂ ਫਿਰ ਆਪਣਾ ਕੋਈ ਸ਼ੌਂਕ ਪੂਰਾ ਕਰਨ ਦੇ ਲਈ ਸਮਾਂ ਨਹੀਂ ਬਚਦਾ। ਤਾਂ ਫਿਰ ਇਹਨਾਂ ਛੁੱਟੀਆਂ ਦੇ ਵਿੱਚ ਤੁਸੀਂ ਆਪਣਾ ਕੋਈ ਸ਼ੌਂਕ ਵੀ ਪੂਰਾ ਕਰ ਸਕਦੇ ਹੋ, ਕਿਸੇ ਨਾ ਕਿਸੇ ਕਲਾਸ ਦੇ ਵਿੱਚ, ਹੌਬੀ ਕਲਾਸ ਦੇ ਵਿੱਚ ਐਨਰੋਲ ਹੋ ਸਕਦੇ ਹੋ, ਕੋਈ ਨਵੀਂ ਕਲਾ ਹੈ ਜਿਹੜੀ ਉਹ ਸਿੱਖ ਸਕਦੇ ਹੋ। ਕਿਉਂਕਿ ਦੇਖੋ ਆਉਣ ਵਾਲਾ ਜ਼ਮਾਨਾ ਤਾਂ ਜੇਕਰ ਤੁਹਾਡੇ ਵਿੱਚ ਕੋਈ ਹੁਨਰ ਹੈ, ਕੋਈ ਕਲਾ ਹੈ, ਤਾਂ ਹੀ ਤੁਸੀਂ ਇਸ ਜ਼ਮਾਨੇ ਦੇ ਵਿੱਚ, ਇਸ ਭੱਜਦੀ ਹੋਈ ਦੁਨੀਆ ਦੇ ਵਿੱਚ ਵਿਚਰ ਪਾਓਗੇ। ਅਤੇ ਹੁਣ ਫਿਰ ਗੱਲਾਂ ਤਾਂ ਬਹੁਤ ਹੋ ਗਈਆਂ ਹਨ, ਤਾਂ ਇੱਕ ਗੀਤ ਸੁਣ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 10:30 ਦਾ। ਹੁਣ ਪੇਸ਼ ਹੈ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ।

0: ਆਹ ਦੋਸਤੋ, ਹੁਣ ਸੁਣਦੇ ਹਾਂ ਇੱਕ ਹਿਮਾਚਲੀ ਗੀਤ ਕਰਨੈਲ ਰਾਣਾ ਦੀ ਆਵਾਜ਼ ਦੇ ਵਿੱਚ, ਪਰ ਉਸ ਤੋਂ ਪਹਿਲਾਂ ਕੁਝ ਸੰਦੇਸ਼।
1: ਪ੍ਰੋਗਰਾਮਾਂ ਸੰਬੰਧੀ ਸੂਚਨਾ। ਸਰੋਤਿਓ, 24 ਮਈ ਨੂੰ ਵਿਸ਼ਵ ਪੱਧਰ ਤੇ ਮਨਾਇਆ ਜਾਂਦਾ ਹੈ ਮਾਨਸਿਕ ਰੋਗਾਂ ਸੰਬੰਧੀ ਦਿਵਸ, ਵਿਸ਼ਵ ਸਿਜ਼ੋਫਰੇਨੀਆ ਦਿਵਸ। ਇਸ ਸੰਬੰਧੀ ਆਕਾਸ਼ਵਾਣੀ ਐਫ ਐਮ ਬਠਿੰਡਾ ਵੱਲੋਂ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਵੇਗਾ, ਮਿਤੀ 24 ਮਈ ਸ਼ਾਮ 6:30 ਵਜੇ ਯੁਵਾਣੀ ਤਹਿਤ, ਜਿਸ ਦੇ ਵਿੱਚ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਜਿਤੇਂਦਰ ਅਨੇਜਾ ਸਾਨੂੰ ਸਿਜ਼ੋਫਰੇਨੀਆ ਮਾਨਸਿਕ ਰੋਗ ਬਾਰੇ ਜਾਣਕਾਰੀ ਦੇਣਗੇ, ਜੋ ਕਿ ਏਮਜ਼ ਬਠਿੰਡਾ ਵਿਖੇ ਮਨੋਰੋਗ ਵਿਭਾਗ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸੋ ਸੁਣਨਾ ਜ਼ਰੂਰ, 24 ਮਈ ਦਿਨ ਐਤਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਤਹਿਤ ਸਿਜ਼ੋਫਰੇਨੀਆ ਮਾਨਸਿਕ ਰੋਗ ਸੰਬੰਧੀ ਵਿਸ਼ੇਸ਼ ਜਾਣਕਾਰੀ।
2: CAPF NCGHS

0: ਮੁਲਾਜ਼ਮਾਂ ਦੇ ਲਈ ਹੁਣ ਕੈਸ਼ਲੈਸ ਮੈਡੀਕਲ ਸੁਵਿਧਾਵਾਂ ਮੌਜੂਦ ਨੇ, ਪਰ ਕਿੱਥੇ?
1: ਮਾਲਵਾਦਾ ਪ੍ਰਮਾਣਿਤ ਹਸਪਤਾਲ, ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਬਠਿੰਡਾ। ਵਧੇਰੀ ਜਾਣਕਾਰੀ ਲਈ ਕਾਲ ਕਰੋ 01645212000।

0: ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ FM ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ਆਈਡੀ ਹੈ aarfm.bti@gmail.com। ਮੋਬਾਈਲ ਨੰਬਰ ਇੱਕ ਵਾਰ ਫੇਰ ਨੋਟ ਕਰ ਲੋ 78-379-63-306।
1: ਆਕਾਸ਼ਵਾਣੀ FM ਬਠਿੰਡਾ ਦੇ ਸੂਝਵਾਨ ਸਰੋਤਿਓ, ਮਿਤੀ 24 ਮਈ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਕਿੱਸਾ ਸੈਫੁਲ ਮਲੂਕ ਭਾਗ ਦੂਜਾ।

FM ਬਠਿੰਡਾ ਦੇ ਪਿਆਰੇ ਸਰੋਤਿਓ, 25 ਮਈ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦਾ ਵਿਸ਼ਾ ਹੋਵੇਗਾ, ਲੰਬੀ ਤੇ ਉੱਚੀ ਹੇਕ ਦਾ ਪੰਜਾਬੀ ਲੋਕ ਗਾਇਕ ਸੁਰਜੀਤ ਬਿੰਦਰਖੀਆ।

ਪ੍ਰੋਗਰਾਮਾਂ ਸੰਬੰਧੀ ਸੂਚਨਾ ਸਰੋਤਿਓ 24 ਮਈ ਨੂੰ ਵਿਸ਼ਵ ਪੱਧਰ ਤੇ ਮਨਾਇਆ ਜਾਂਦਾ ਹੈ ਮਾਨਸਿਕ ਰੋਗਾਂ ਸੰਬੰਧੀ ਦਿਵਸ ਵਿਸ਼ਵ ਸਿਜ਼ੋਫਰੇਨੀਆ ਦਿਵਸ। ਇਸ ਸੰਬੰਧੀ ਆਕਾਸ਼ਵਾਣੀ FM ਬਠਿੰਡਾ ਵੱਲੋਂ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਵੇਗਾ ਮਿਤੀ 24 ਮਈ ਸ਼ਾਮ 6:30 ਵਜੇ ਯੁਵਾਣੀ ਤਹਿਤ, ਜਿਸ ਦੇ ਵਿੱਚ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਜਿਤੇਂਦਰ ਅਨੇਜਾ ਸਾਨੂੰ ਸਿਜ਼ੋਫਰੇਨੀਆ ਮਾਨਸਿਕ ਰੋਗ ਬਾਰੇ ਜਾਣਕਾਰੀ ਦੇਣਗੇ, ਜੋ ਕਿ ਏਮਜ਼ ਬਠਿੰਡਾ ਵਿਖੇ ਮਨੋਰੋਗ ਵਿਭਾਗ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸੋ ਸੁਣਨਾ ਜ਼ਰੂਰ 24 ਮਈ ਦਿਨ ਐਤਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਤਹਿਤ ਸਿਜ਼ੋਫਰੇਨੀਆ ਮਾਨਸਿਕ ਰੋਗ ਸੰਬੰਧੀ ਵਿਸ਼ੇਸ਼ ਜਾਣਕਾਰੀ।

0: ਸਰੋਤਿਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਜੀ, ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ 12:30 ਦਾ ਹੋ ਰਿਹਾ ਏ ਤੇ ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ।

ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਮੈਂ ਤੁਹਾਡੀ ਰੇਡੀਓ ਦੋਸਤ ਕਮਲ ਸਿੱਧੂ ਆਪ ਸਭ ਸਰੋਤਿਆਂ ਦਾ ਸਵਾਗਤ ਕਰਦੀ ਹਾਂ ਅਤੇ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਮੇਰੀਆਂ ਭੈਣਾਂ ਨੂੰ ਮੇਰੇ ਭਰਾਵਾਂ ਨੂੰ ਪਿਆਰ ਭਰੀ ਨਮਸਕਾਰ। ਪ੍ਰੋਗਰਾਮ ਹੈ ਜੀ ਘਰ ਪਰਿਵਾਰ, ਅੱਜ ਦਾ ਸਿਲਸਿਲਾ ਭੈਣਾਂ ਦੀ ਪਸੰਦ। ਸੋ ਇਸ ਪਸੰਦ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਕੀ ਕਰਦੇ ਹੁੰਦੇ ਹਾਂ, ਹਮੇਸ਼ਾ ਹੀ ਮਤਲਬ ਹਰ ਐਤਵਾਰ ਨੂੰ ਅਸੀਂ ਸਟੂਡੀਓ ਦੇ ਵਿੱਚ ਫੋਨ

ਮਿਲਾਉਂਦੇ ਹੁੰਦੇ ਹਾਂ। ਮੇਰੀਆਂ ਭੈਣਾਂ ਨੇ ਜਿਹੜੀਆਂ ਉਹ ਫੋਨ ਮਿਲਾਉਂਦੀਆਂ ਨੇ ਅਤੇ ਆਪਣੀ ਪਸੰਦੀਦਾ ਗੀਤ ਵੀ ਸੁਣਦੀਆਂ ਨੇ ਅਤੇ ਕੋਈ ਨਾ ਕੋਈ ਸਲਾਹ ਮਸ਼ਵਰਾ ਵੀ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਦੀਆਂ ਨੇ। ਸੋ ਇਸੇ ਤਰ੍ਹਾਂ ਹੀ ਅੱਜ ਅਸੀਂ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਣ ਜਾ ਰਹੇ ਹਾਂ ਅਤੇ ਖੁੱਲ੍ਹਾ ਸੱਦਾ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ। ਅਤੇ ਸਟੂਡੀਓ ਦਾ ਫੋਨ ਨੰਬਰ ਹੈ ਜੀ 0164-22-43-331। ਅਤੇ ਆ ਜਾਓ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹਾਂ। ਉਸ ਤੋਂ ਪਹਿਲਾਂ ਸੁਣਦੇ ਹਾਂ ਇਹ ਗੀਤ ਆਵਾਜ਼ ਰਾਜ ਬਰਾੜ ਦੀ।

0: जी श्रोतियो प्रोग्राम चल रहा है जी घर परिवार ते अज दा सिलसिला भैणां दी पसंद प्रोग्राम दे विच मेरी भैण एक शामिल हुई है करदे आं गलबात हैलो
1: हैलो
0: जी नमस्कार
1: जी
0: की हाल चाल है जी नाम दस दियो
1: वधिया जी मनप्रीत कौर
0: मनप्रीत कौर जी कित्थों गल करदे हो
1: चट्ठे वाला पिंड जी
0: चट्ठे वाला पिंड तो ती भैण दी उम्र किन्नी क है
1: सारी
0: होगी नहीं नहीं सारी नहीं हाले तो बहुत माननी उम्र अठाई साल ही हाले तो ठीक है ती मैरिज हो चुकी है किन्ने साल होगी अठाई साल हिसाब किताब जला के दसो भी किन्ने साल दे सीगे तुसी जदों व्याह होया
1: सी मेरी उम्र सारी
0: 18 साल दी ठीक है मतलब छोटी सी है ना चलो ਤੇ ਕਿਵੇਂ ਲੱਗਦਾ ਤੁਹਾਨੂੰ ਕਿ ਇਹ ਉਮਰ ਜਿਹੜੀ ਹੈਗੀ ਉਹ ਸਹੀ ਹੈ ਜਾਂ ਥੋੜਾ ਜਿਹਾ ਟਾਈਮ ਹੋਰ ਮਿਲ ਜਾਣਾ ਚਾਹੀਦਾ ਸੀ
1: ਨਹੀਂ ਮੰਮੀ ਹੈ ਨਹੀਂ ਸੀ ਜੀ ਮੇਰੇ ਡੈਡੀ ਕਹਿੰਦੇ ਕਿ ਛੋਟੀ ਉਮਰ ਕੀ ਜਾਊਂਗਾ ਮੈਂ ਤੇ ਇੰਨਾ ਰੱਖਿਆ ਨਹੀਂ ਹੁੰਦਾ ਤਿੰਨ ਭੈਣਾਂ ਸੀ
0: ਜੀ ਜੀ ਜੀ ਬਿਲਕੁਲ ਇਹ ਹੋ ਜਾਂਦਾ ਕਿ ਚਲੋ ਜ਼ਿੰਮੇਵਾਰੀਆਂ ਜਿਹੜੀਆਂ ਨਿਭਾਉਣੀਆਂ ਹੀ ਹੈ ਹਨਾ
1: ਹਾਂਜੀ
0: ਤੇ ਪੜ੍ਹਾਈ ਲਿਖਾਈ ਹੋ ਗਈ ਸੀ ਪੂਰੀ
1: ਨਹੀਂ ਵਾਲਾ ਪੜ੍ਹੀ ਨਹੀਂ
0: ਰੇਡੀਓ ਦੇ ਨੇੜੇ ਜੀ ਬੈਠੇ ਹੋ ਤੁਸੀਂ
1: ਹਾਂਜੀ ਥੋੜ੍ਹੀ
0: ਥੋੜ੍ਹਾ ਜਿਹਾ ਦੂਰ ਹੋ ਜਾਓ ਤਾਂ ਕਿ ਆਪਾਂ ਨੂੰ ਪ੍ਰੋਬਲਮ ਨਾ ਆਵੇ ਸਮਝ ਸਕਦੇ ਹੋ ਪੜ੍ਹ ਸਕਦੇ ਹੋ ਹੈ ਨਾ ਠੀਕ ਹੈ ਚਲੋ ਬਾਕੀ ਘਰ ਦੇ ਕੰਮਾਂ ਕਾਰਾਂ ਦੇ ਵਿੱਚ

0: ਬੜਾ ਟਾਈਮ ਜਿਹੜਾ ਆਪਣਾ ਲੰਘ ਜਾਂਦਾ।
1: ਮਜਬੂਰੀ ਸੀਗੀ।
0: ਤੇ ਪ੍ਰੋਗਰਾਮ ਦੇ ਵਿੱਚ ਫੋਨ ਮਿਲਾਉਂਦੇ ਹੁੰਦੇ ਹੋ?
1: ਜੀ ਅੱਜ ਪਹਿਲੀ ਵਾਰ ਲੱਗਿਆ।
0: ਪਹਿਲੀ ਵਾਰ ਲੱਗਿਆ, ਕਿੰਨੀ ਖੁਸ਼ੀ ਹੋ ਰਹੀ ਹੈ?
1: ਬਾਲੀ ਖੁਸ਼ੀ ਹੋ ਰਹੀ ਹੈ।
0: ਠੀਕ ਹੈ, ਤੇ ਸੁਣਦੇ ਹੋ ਮਤਲਬ ਹਰ ਸੰਡੇ ਜਾਂ ਜਦੋਂ ਵੀ ਪ੍ਰੋਗਰਾਮ ਹੁੰਦੇ ਆਪਣੇ?
1: ਸੁਣਦੇ ਹਾਂ।
0: ਠੀਕ ਹੈ, ਚਲੋ ਵਧੀਆ ਗੱਲ ਹੈ। ਤੇ ਗੀਤ ਦੱਸੋ ਕਿਹੜਾ ਸੁਣੋਗੇ ਫਿਰ ਅੱਜ?
1: ਹਰਭਜਨ ਦਾ ਸੁਣਾ ਦਿਓ।
0: ਹਰਭਜਨ ਮਾਨ ਦਾ ਸੁਣਾ ਦਈਏ।
1: ਹਾਂਜੀ
0: ਠੀਕ ਹੈ ਜੀ, ਆ ਗਿਆ।

0: ਭਜਨ ਮਾਨ ਦੱਸਣਾ ਦੀਏ।
1: ਹਾਂਜੀ
0: ਠੀਕ ਹੈ ਜੀ, ਆ ਗਿਆ ਫਿਰ ਗੀਤ ਤੁਹਾਡੇ ਰੇਡੀਓ ਸੈੱਟ 'ਤੇ। ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ। ਲਓ ਜੀ, ਇਹਨਾਂ ਦੀ ਫਰਮਾਇਸ਼ ਹੈ ਜੀ, ਇਹ ਸੁਣਨਾ ਚਾਹੁੰਦੇ ਨੇ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗੀਤ, ਅਤੇ ਲਓ ਫਿਰ ਪਿਆਰਾ ਜਿਹਾ ਗੀਤ ਸੁਣਦੇ ਹਾਂ।

0: ਕਰੋ ਤੁਸੀਂ ਵੀ
1: ਜੀ,
0: ਸਾਰਿਆਂ ਨੂੰ ਜ਼ਰੂਰਤ ਹੈ ਵੀ ਪਾਣੀ ਪੀਓ ਵੱਧ ਤੋਂ ਵੱਧ, ਹੈ ਨਾ
1: ਜੀ, ਪਾਣੀ ਬਚਾਓ ਤੇ ਪਾਣੀ ਪੀਓ, ਦੋਨਾਂ ਚੀਜ਼ਾਂ ਦੋਨਾਂ ਤਰੀਕਿਆਂ ਨਾਲ ਹੀ ਖਿਆਲ ਰੱਖਣਾ ਚਾਹੀਦਾ।
0: ਲੱਸੀ, ਨਿੰਬੂ ਪਾਣੀ, ਬਸ ਇਹ ਚੀਜ਼ਾਂ ਨਾ ਜ਼ਿਆਦਾ ਰੱਖੋ।
1: ਹਾਂਜੀ ਹਾਂਜੀ, ਮੇਰੇ ਵੀ ਧਿਆਨ ਦੇ ਵਿੱਚ ਇਹੀ ਗੱਲ ਸੀ ਵੀ ਚਲੋ ਕੁਦਰਤ ਹੈ, ਇਹਨੇ ਗਰਮੀ ਵੀ ਪਾਉਣੀ ਹੈ, ਸਰਦੀ ਵੀ ਪਾਉਣੀ ਹੈ, ਹੈ ਨਾ, ਪਰ ਆਪਾਂ ਕਿਵੇਂ ਬਚਾਅ ਕਰ ਸਕਦੇ ਇਹਨਾਂ ਚੀਜ਼ਾਂ ਤੋਂ, ਉਹਦੇ ਬਾਰੇ ਗੱਲਬਾਤ ਜ਼ਰੂਰੀ ਹੋ ਜਾਂਦੀ ਹੈ ਕਈ ਵਾਰੀ ਕਰਨੀ। ਤੇ ਪਾਣੀ, ਜੂਸ, ਜਿੰਨਾ ਵੀ ਲਿਕਡ ਹੋ ਸਕਦਾ ਸਾਨੂੰ ਲੈਣਾ ਚਾਹੀਦਾ। ਖਾਣਾ ਤਾਂ ਬਣਾਉਣ ਤੇ ਹੁੰਦਾ ਕਿ ਜੇ ਵਧੀਆ ਬਣਿਆ ਤਾਂ ਘਰ ਦਾ ਵੀ ਐ ਲੱਗਦਾ ਵੀ ਬਹੁਤ ਟੇਸਟੀ ਲੱਗਦਾ, ਹੈ ਨਾ। ਤੇ ਕਈ ਵਾਰ ਅਸੀਂ ਕੱਲ ਕੱਲ ਚ ਬਣਾ ਦਿੰਦੇ ਹਾਂ, ਚਲੋ ਉਹ ਤਾਂ ਫਿਰ ਸਮੇਂ ਸਮੇਂ ਦੀ ਗੱਲ ਹੈ, ਸਾਡੇ ਕੋਲ ਟਾਈਮ ਹੀ ਨੀ ਹੁੰਦਾ ਕਈ ਵਾਰੀ।
0: ਨਹੀਂ ਮੈਮ, ਸਮਾਂ ਤਾਂ ਆਪਦੇ ਲਈ ਕੱਢਣਾ ਹੁੰਦਾ, ਕਿਹੜਾ ਕਿਸੇ ਲਈ ਕੱਢਣਾ ਹੁੰਦਾ, ਹੈ ਨਾ।
1: ਬਿਲਕੁਲ ਜੀ, ਇਹ ਤਾਂ ਹੈ।
0: ਤੇ ਐਂ ਵੀ ਘਰ ਦਾ ਬਣਿਆ ਹੀ ਖਾਓ ਹੱਦ ਤੋਂ ਜ਼ਿਆਦਾ, ਕਿਉਂਕਿ ਸਰਦੀ ਚੱਲ ਜਾਂਦਾ ਮੈਮ, ਗਰਮੀ ਚ ਨਹੀਂ ਚੱਲਦਾ।
1: ਹਾਂਜੀ ਹਾਂਜੀ ਹਾਂਜੀ, ਇਹ ਤਾਂ
0: ਗਰਮੀ ਚ ਆਪਾਂ ਬਾਹਰਲਾ ਖਾਵਾਂਗੇ, ਮਸਾਲੇ ਜ਼ਿਆਦਾ, ਪਿੰਪਲਸ ਵਗੈਰਾ ਸਾਰਾ ਕੁਛ, ਹੈ ਨਾ, ਓਦਾਂ ਦਾ ਕੁਛ
1: ਜੀ
0: ਫੇਸ ਕਰਨਾ ਪੈਂਦਾ ਅਗਲੇ ਨੂੰ।
1: ਜਿਹੜਾ ਪੁਰਾਣਾ ਖਾਣਾ ਗਰਮੀ ਚ ਖਰਾਬ ਵੀ ਛੇਤੀ ਹੋ ਜਾਂਦਾ, ਸਰਦੀਆਂ ਚ ਤਾਂ ਚਲੋ ਆਪਾਂ ਸਵੇਰੇ ਬਣਾ ਲਿਆ ਦੁਪਹਿਰੇ ਵੀ ਖਾ ਲੈਂਦੇ ਹਾਂ ਕਈ ਵਾਰੀ, ਤੇ ਗਰਮੀਆਂ ਦੇ ਵਿੱਚ ਫਿਰ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ, ਕਈ ਵਾਰ ਖਰਾਬ ਹੋ ਜਾਂਦਾ ਖਾਣਾ, ਜਾਂ ਸਾਨੂੰ ਵੈਸੇ ਹੀ ਲੱਗਦਾ ਕਿ ਹੁਣ ਕੁਛ ਹਲਕਾ ਖਾਣਾ ਚਾਹੀਦਾ ਦੁਪਹਿਰ ਨੂੰ, ਸਵੇਰੇ ਤਾਂ ਚਲੋ ਕਈ ਵਾਰ ਉਸ ਤਰ੍ਹਾਂ ਦਾ
0: ਖਾਣਾ। ਮੈਮ ਜੇ ਮਿੱਠਾ ਖਾ ਰਹੇ ਕੋਈ ਤਾਂ ਮਿੱਠਾ ਵੀ ਸ਼ੱਕਰ ਵਾਲਾ ਜਾਂ ਗੁੜ ਵਾਲਾ ਖਾਓ।
1: ਬਿਲਕੁਲ,
0: ਚੀਨੀ ਅਵੋਇਡ ਕਰੋ।
1: ਜੀ ਜੀ ਜੀ, ਸੋ ਇਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਕਿ ਬੀਪੀ ਦੀਆਂ ਹੋ ਗਈਆਂ, ਜਾਂ
0: ਹਾਂਜੀ ਹਾਂ, ਚੱਕਰ ਨਾਲ ਗੁੜ ਨਾਲ ਖੂਨ ਬਣਦਾ ਹੈਗਾ।
1: ਜੀ ਜੀ ਜੀ, ਤੇ ਵਧੀਆ ਗੱਲ ਹੈ, ਰਾਣੀ ਭੈਣ ਦੀ ਇਹ ਸਲਾਹ ਅਸੀਂ ਵੀ ਮੰਨਾਂਗੇ, ਸਾਡੇ ਸਰੋਤੇ ਵੀ ਮੰਨਣਗੇ। ਤੇ ਗੀਤ ਕਿਹੜਾ ਸੁਣੋਗੇ ਅੱਜ?
0: ਮੈਮ ਤਾਰਿਆਂ ਦੀ ਲੋਏ ਸੁਣਾ ਦਿਓ ਅੱਜ।
1: ਤਾਰਿਆਂ ਦੀ ਲੋਏ, ਦਿਨੀ ਤਾਰੇ ਯਾਦ ਕਰੀ ਬੈਠੇ ਹੋ, ਕੀ ਹੋ ਗਿਆ?
0: ਹੋਰ ਤੁਹਾਡੀ ਯਾਦ ਹੀ ਆ ਰਹੀ ਸੀਗੀ, ਨਾਲੇ ਰਿਤੂ ਮੈਮ ਦੀ ਯਾਦ ਆ ਰਹੀ ਸੀਗੀ।
1: ਅੱਛਾ ਅੱਛਾ ਅੱਛਾ,
0: ਇੱਕ ਕਿਰਨਦੀਪ ਗਹਿਲੋਤ ਆ, ਉਹਨਾਂ ਦੀ ਯਾਦ ਆ ਰਹੀ ਸੀਗੀ।
1: ਓਹੋ, ਚਲੋ ਕੋਈ ਗੱਲ ਨੀ, ਆਪਾਂ ਯਾਦਾਂ ਨੂੰ ਤੁਹਾਡੀਆਂ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸੁਣਦੇ ਆ ਗੀਤ ਪ੍ਰੋਗਰਾਮ ਦੇ ਵਿੱਚ।
0: ਓਕੇ ਮੈਮ, ਬਾਏ।
1: ਸ਼ੁਕਰੀਆ ਜੀ, ਬਾਏ ਬਾਏ। ਲਓ ਜੀ, ਇਹਨਾਂ ਨੇ ਫਰਮਾਇਸ਼ ਕੀਤੀ ਹੈ ਗੀਤ ਦੀ, ਤੇ ਗੀਤ ਵੀ ਸੁਣਾਂਗੇ, ਤੇ ਉਸ ਤੋਂ ਪਹਿਲਾਂ ਕੁਝ ਸੰਦੇਸ਼ ਵੀ ਸੁਣ ਲੈਂਦੇ ਆ।
2: FM ਬਠਿੰਡਾ ਦੇ ਪਿਆਰੇ ਸਰੋਤਿਓ, 25 ਮਈ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦਾ ਵਿਸ਼ਾ ਹੋਵੇਗਾ, ਲੰਬੀ ਤੇ ਉੱਚੀ ਹੇਕ ਦਾ ਪੰਜਾਬੀ ਲੋਕ ਗਾਇਕ ਸੁਰਜੀਤ ਬਿੰਦਰਖੀਆ।

0: जी प्रोग्राम चल रहा घर परिवार ते सिलसिला पैणा दी पसंद समा हो रहा जी 12:40 दा ते देखदे आ साडी अगली भैण कौन जुड़ी हुई है। हैलो
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ।
1: ਮੈਮ ਨਰਵਾਣਾ ਰੋਡ ਦਸ਼ਮੇਸ਼ ਨਗਰ ਤੋਂ ਰਾਣੀ ਬੋਲ ਰਹੀ ਹਾਂ ਜੀ। ਮੈਂ
0: ਰਾਣੀ ਭੈਣ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਮ, ਥੈਂਕ ਯੂ।
0: ਬੜੇ ਖੁਸ਼ ਨਜ਼ਰ ਆ ਰਹੇ ਹੋ, ਕੀ ਰਾਜ਼ ਹੈ ਇਸ ਖੁਸ਼ੀ ਦਾ?
1: ਮੈਮ ਪਹਿਲਾਂ ਤਾਂ 28 ਦਾ ਮੇਰੇ ਬੇਟੇ ਦਾ ਬਰਥਡੇ ਹੈ।
0: ਠੀਕ ਹੈ ਜੀ, ਵਧਾਈਆਂ ਤੁਹਾਨੂੰ।
1: ਥੈਂਕ ਯੂ।
0: ਦੂਜਾ
1: ਇਸ ਕਰਕੇ ਥੋੜਾ ਜਿਹਾ ਵੀ ਐਕਸਾਈਟਮੈਂਟ ਹੋ ਰਹੀ ਆ ਨਾ।
0: ਬਿਲਕੁਲ ਬਿਲਕੁਲ, ਹੁੰਦੀ ਵੀ ਹੈ ਨਾ। ਤੇ ਦੂਜੀ ਖੁਸ਼ੀ?
1: ਹਾਂਜੀ,
0: ਦੂਜੀ ਖੁਸ਼ੀ ਕਿਹੜੀ ਹੈ? ਇੱਕ ਪਹਿਲੀ ਤਾਂ ਇਹ ਹੋ ਗਈ।
1: ਹਾਂਜੀ ਮੈਮ, ਤੁਸੀਂ ਵੀ ਆਓ, ਬੱਚੇ ਨੂੰ ਆਸ਼ੀਰਵਾਦ ਦਿਓ।
0: ਜੀ ਜੀ, ਸਾਡਾ ਸਾਰਿਆਂ ਦਾ ਆਸ਼ੀਰਵਾਦ ਬੱਚੇ ਦੇ ਨਾਲ ਹੈ ਤੇ ਪਰਮਾਤਮਾ ਨੂੰ ਲੰਬੀ ਉਮਰ ਬਖਸ਼ੇ।
1: ਬਾਕੀ ਮੈਮ ਗਰਮੀ ਬਹੁਤ ਹੈਗੀ ਹੈ ਨਾ, ਥੋੜਾ ਜਿਹਾ ਪਾਣੀ ਦਾ ਧਿਆਨ ਰੱਖਿਆ।

0: ਜੀ ਪ੍ਰੋਗਰਾਮ ਦੇ ਵਿੱਚ ਜੁੜਦੇ ਹਾਂ ਸਾਡੇ ਅਗਲੇ ਕਾਲਰ ਦੇ ਨਾਲ। ਹੈਲੋ
1: ਹੈਲੋ ਹਾਂਜੀ
0: ਜੀ ਨਮਸਕਾਰ।
1: ਨਮਸਤੇ ਜੀ, ਪਹਿਲਾਂ ਤਾਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਆਪ ਨੂੰ ਨਾਲੇ ਸੁਣਨ ਵਾਲੇ ਸਰੋਤਿਆਂ ਨੂੰ ਦੋਨੇ ਹੱਥ ਜੋੜ ਕੇ
0: ਜੀ, ਦੋਨੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਨਾਮ ਦੱਸ ਦਿਓ।
1: ਸਤਿ ਸ਼੍ਰੀ ਅਕਾਲ, ਬੜੀ ਖੁਸ਼ੀ ਹੋਈ ਹੈ
0: ਜੀ,
1: ਤੇਰੇ ਨਾਲ ਪਹਿਲੀ ਵਾਰੀ ਗੱਲ ਹੋਣ ਲੱਗੀ ਹੈ।
0: ਅੱਛਾ ਜੀ, ਠੀਕ ਹੈ। ਤੇ ਫਿਰ ਪਹਿਲੀ ਵਾਰ ਵਾਲੇ ਆਂਟੀ ਜੀ ਕਿਹੜੇ ਨੇ, ਨਾਮ ਦੱਸ ਦਿਓ ਆਪਣਾ।
1: ਮੈਂ ਜੀ ਗੁਰਦੇਵ ਕੌਰ ਹਾਂ, ਸਵਾਈ ਮਹਿਮਾ ਤੇ ਜ਼ਿਲ੍ਹਾ ਬਛਿੰਡਾ।
0: ਠੀਕ ਹੈ ਜੀ, ਗੁਰਦੇਵ ਕੌਰ ਜੀ, ਤੇ ਕੀ ਕਹਿਣਾ ਚਾਹੋਗੇ ਸਰੋਤਿਆਂ ਨੂੰ ਅੱਜ ਦੇ ਟਾਈਮ ਦੇ ਵਿੱਚ? ਤੁਹਾਨੂੰ ਕੀ ਲੱਗਦਾ ਕਿ ਕਿਹੜੀ ਗੱਲ ਜ਼ਰੂਰੀ ਹੈ ਜਿਹੜੀ ਸਾਂਝੀ ਕਰਨੀ ਚਾਹੀਦੀ?
1: ਗਰਮੀਆਂ ਦੇ ਬੱਚਿਆਂ ਨੂੰ, ਬਜ਼ੁਰਗਾਂ ਨੂੰ ਸੰਭਾਲ ਕੇ ਰੱਖੋ
0: ਜੀ। ਜੀ
1: ਬਿਲਕੁਲ, ਬਾਹਰ ਨਾ ਜਾਣ ਦਿਓ ਜੀ, ਜਾਣਾ ਤਾਂ ਬੱਚਿਆਂ ਨੇ ਬਾਹਰ, ਥੋੜੀ ਵਾਟ ਖੇਡਣ ਦੇ ਦਿਓ ਉਹਨਾਂ ਨੂੰ।
0: ਹਾਂ ਹਾਂ, ਪਾਣੀ ਨਾਲ ਰੱਖੋ, ਕੋਈ
1: ਜਾਣਾ ਤਾਂ ਪਾਣੀ ਦੀ ਬੋਤਲ ਲੈ ਕੇ ਜਾਓ, ਘਰ ਦਾ ਪਾਣੀ ਪੀਓ, ਬਾਹਰ ਦਾ ਪਾਣੀ ਨਾ ਪੀਓ,
0: ਸਿਰ ਢੱਕ ਕੇ ਰੱਖੋ ਹਨਾ।
1: ਹਾਂ, ਸਿਰ ਤੇ ਕੱਪੜਾ ਲਓ
0: ਜੀ ਜੀ,
1: ਕੋਈ ਕਾਲਾ ਕੱਪੜਾ ਨਾ ਲਓ, ਕੋਈ ਹੋਰ ਰੰਗਦਾਰ।
0: ਹਾਂਜੀ, ਕੋਸ਼ਿਸ਼ ਕਰੀਏ ਕਿ ਆਹ ਦੁਪਹਿਰ ਦੇ 10 11 ਵਜੇ ਤੋਂ ਬਾਅਦ 4 ਵਜੇ ਤੱਕ ਨਾ ਹੀ ਨਿਕਲੀਏ ਤਾਂ ਵਧੀਆ ਗੱਲ ਹੈ।
1: ਬੱਚੇ ਨਹੀਂ ਨਾ ਖੜਦੇ ਘਰੇ ਹੈ,
0: ਨਹੀਂ ਆਪਾਂ ਚਲੋ ਕਿਸੇ ਨਾ ਕਿਸੇ ਲਾਲਚ ਲਾ ਸਕਦੇ ਹਾਂ ਵੀ ਚਲੋ ਭਾਈ ਕੋਈ ਕਲਰਿੰਗ ਕਰੀ ਚੱਲੋ ਜਾਂ ਕੁਝ ਬਣਾ ਲਓ।
1: ਜੋਬ ਕਰਨੀ ਉਹਨਾਂ ਨੇ ਆਉਣਾ ਵੀ ਹੈ, ਜਾਣਾ ਵੀ ਹੈ।
0: ਹਾਂਜੀ ਹਾਂਜੀ ਬਿਲਕੁਲ,
1: ਜ਼ਰੂਰੀ ਤਾਂ ਉਹਨਾਂ ਨੂੰ ਬਾਹਰ ਹੀ ਹੈ।
0: ਬਿਲਕੁਲ,
1: ਸਿਹਤ ਸੰਭਾਲ ਕੇ ਰੱਖਣ।

0: ਹਾਂਜੀ ਇਹ ਤਾਂ ਹੈ,
1: ਬਸ ਆਹੀ ਹੈ ਦੋ ਮਹੀਨੇ ਗਰਮੀ ਦੇ, ਫਿਰ ਤੋਂ ਬਾਵਜੂਦ ਗਰਮੀ ਸਰਦੀ ਆਉਂਦੀ ਰਹਿੰਦੀ ਹੈ ਫਿਰ।
0: ਹਾਂਜੀ ਹਾਂਜੀ, ਬਾਕੀ ਆਪਾਂ ਉਵੇਂ ਹੀ ਹੋ ਜਾਂਦੇ ਹਾਂ ਜਿਵੇਂ ਰੁੱਤ ਹੁੰਦੀ, ਆਪਾਂ ਵੀ ਫਿਰ ਉਹੀ ਜਿਹੀ ਹੋ ਜਾਂਦੇ,
1: ਉਹੀ ਜਿਹੀ ਹੋ ਜਾਂਦੀ। ਹਾਂ ਬੱਚਿਆਂ ਦੇ ਔਖਾ ਹੋ ਜਾਂਦਾ।
0: ਹਾਂਜੀ ਹਾਂਜੀ ਬਿਲਕੁਲ। ਤੇ ਆਂਟੀ ਕਿਹੜਾ ਗੀਤ ਸੁਣੋਗੇ ਅੱਜ?
1: ਗੀਤ ਸੁਣਾ ਦਿਓ ਜੀ, ਗੁਰਮੀਤ ਬਾਬਾ ਦਾ।
0: ਗੁਰਮੀਤ ਬਾਬਾ ਦਾ, ਠੀਕ ਹੈ ਜੀ।
1: ਪੋਰਾ ਪੋਰਾ ਗੁੱਜਾ ਠੰਡਾ ਠਾਰ,
0: ਠੀਕ ਹੈ ਜੀ, ਜ਼ਰੂਰ ਸੁਣਾਉਣੇ ਆ ਗੀਤ, ਤੇ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਸ਼ੁਕਰੀਆ।
1: ਤੇ ਇੱਕ ਮੇਰੀ ਭੈਣ ਹੈ ਵਿਲਿਓ ਗੁੱਡੀ ਇੱਥੋਂ ਰੰਗ ਤੋਂ,
0: ਹਾਂਜੀ,
1: ਉਹਦੇ ਬੱਚੇ ਵਿਚਾਰੀ ਦੋ ਵੀ ਵਿਚਾਰੀ ਸੰਭਾਲ ਕੇ ਰੱਖਿਆ ਦੇ ਬੱਚਿਆਂ ਨੂੰ, ਬਹੁਤ ਗਰਮੀਆਂ ਪੁੱਤ ਪਾ ਜੀ ਜੀ ਜੀ ਪਰਮਾਤਮਾ ਨੇ ਸੁਣੀ
0: ਜੀ, ਬਿਲਕੁਲ ਸੁਨੇਹਾ ਪਹੁੰਚ ਗਿਆ ਜੀ ਭੈਣ ਤੱਕ,
1: ਪਹੁੰਚ ਗਿਆ।
0: ਸ਼ੁਕਰੀਆ ਜੀ ਹਿੱਸਾ ਬਣ ਲਈ ਪ੍ਰੋਗਰਾਮ ਦਾ,
1: ਧੰਨਵਾਦ ਬੇਟੇ, ਧੰਨਵਾਦ
0: ਜੀ। ਲਓ ਜੀ, ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ ਗੁਰਮੀਤ ਬਾਬਾ ਦੀ ਆਵਾਜ਼ ਦੇ ਵਿੱਚ, ਸੁਣਾਂਗੇ ਇਹਨਾਂ ਦੀ ਫਰਮਾਇਸ਼ ਅਤੇ ਇਹ ਗੀਤ, ਅਤੇ ਉਸ ਤੋਂ ਪਹਿਲਾਂ ਸੁਣਦੇ ਹਾਂ ਸੰਦੇਸ਼।
2: ਪੇਸ਼ ਹੈ ਸਭ ਕਾ ਫੇਵਰੇਟ
3: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।

0: ਜੀ ਸਰੋਤਿਓ, ਪ੍ਰੋਗਰਾਮ ਦੇ ਤਹਿਤ ਸਾਡੇ ਨਾਲ ਜੁੜੇ ਹੋਏ ਸਨ ਭਜਨ ਕੌਰ, ਜਿਹੜੇ ਕਿ ਸਰਸਾ ਤੋਂ ਸਨ, ਅਤੇ ਉਹਨਾਂ ਦਾ ਫੋਨ ਹੈ ਜਿਹੜਾ ਡਿਸਕਨੈਕਟ ਹੋ ਗਿਆ, ਅਤੇ ਪਰ ਉਹਨਾਂ ਦੀ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀ ਹੈ। ਉਹਨਾਂ ਦੀ ਫਰਮਾਇਸ਼ ਹੈਗੀ ਸੀ ਜੀ, ਉਹ ਸੁਣਨਾ ਚਾਹੁੰਦੇ ਸੀ ਮਲਕੀ ਕੀਮਾ। ਸੁਣਾਵਾਂਗੇ ਤੁਹਾਨੂੰ ਇਹ ਗੀਤ, ਅਤੇ ਉਸ ਤੋਂ ਪਹਿਲਾਂ ਆਪਾਂ ਸੁਣਦੇ ਹਾਂ ਇਹ ਸੰਦੇਸ਼।
1: पेश है सबका फेवरेट
2: मौज बहार। अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
3: आकाशवाणी FM बठिंडा दे सूझवान श्रोतियो, मिती 24 मई दिन ऐतवार नु शाम 5 बजे तुसी सुनोगे प्रोग्राम बातना पुराने पंजाब दियां दे तहत किस्सा सैफुल मलूक भाग दूजा।

0: जी हाँ प्यारे श्रोतियो, अज दोपहर 2:30 ते प्रोग्राम सुरीली दोपहर विच तुसी सुनोगे सिलसिला मेरा पिंड, जो कि आधारित होवेगा जिला बठिंडा दे पिंड बंगी निहाल सिंह उपर। सिलसिला मेरा पिंड दे पेशकार होणगे तरसेम बुट्टर। अज तुसी इसका पहला भाग सुनोगे, सो सुनना ना भुलना सिलसिला मेरा पिंड अज दोपहर 2:30 ते प्रोग्राम सुरीली दोपहर दे विच।
1: ਪ੍ਰੋਗਰਾਮਾਂ ਸੰਬੰਧੀ ਸੂਚਨਾ ਸਰੋਤਿਓ, 24 ਮਈ ਨੂੰ ਵਿਸ਼ਵ ਪੱਧਰ ਤੇ ਮਨਾਇਆ ਜਾਂਦਾ ਹੈ ਮਾਨਸਿਕ ਰੋਗਾਂ ਸੰਬੰਧੀ ਦਿਵਸ, ਵਿਸ਼ਵ ਸਿਜ਼ੋਫਰੇਨੀਆ ਦਿਵਸ। ਇਸ ਸੰਬੰਧੀ ਆਕਾਸ਼ਵਾਣੀ FM ਬਠਿੰਡਾ ਵੱਲੋਂ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਵੇਗਾ, ਮਿਤੀ 24 ਮਈ ਸ਼ਾਮ 6:30 ਯੁਵਾਣੀ ਤਹਿਤ, ਜਿਸ ਦੇ ਵਿੱਚ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਜਿਤੇਂਦਰ ਅਨੇਜਾ ਸਾਨੂੰ ਸਿਜ਼ੋਫਰੇਨੀਆ ਮਾਨਸਿਕ ਰੋਗ ਬਾਰੇ ਜਾਣਕਾਰੀ ਦੇਣਗੇ, ਜੋ ਕਿ ਏਮਜ਼ ਬਠਿੰਡਾ ਵਿਖੇ ਮਨੋਰੋਗ ਵਿਭਾਗ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸੋ ਸੁਣਨਾ ਜ਼ਰੂਰ 24 ਮਈ ਦਿਨ ਐਤਵਾਰ ਸ਼ਾਮ 6:30 ਪ੍ਰੋਗਰਾਮ ਯੁਵਾਣੀ ਤਹਿਤ ਸਿਜ਼ੋਫਰੇਨੀਆ ਮਾਨਸਿਕ ਰੋਗ ਸੰਬੰਧੀ ਵਿਸ਼ੇਸ਼ ਜਾਣਕਾਰੀ।

0: ਜੀ ਸਮਾਂ ਵੀ ਭੱਜਿਆ ਜਾ ਰਿਹਾ ਤੇ ਸਾਡੇ ਕਾਲਰ ਵੀ ਸਾਡੇ ਨਾਲ ਜੁੜੇ ਹੋਏ ਨੇ। ਹੈਲੋ
1: ਹੈਲੋ
0: ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮੈਮ,
0: ਕੌਣ ਬੋਲਦੇ ਹੋ ਜੀ?
1: ਮੈਮ ਮੈਂ ਤਾਜਵੀਰ ਕੌਰ, ਪਿੰਡ ਸੇਡਾ ਸਿੰਘ ਵਾਲਾ, ਜ਼ਿਲ੍ਹਾ ਫਰੀਦਕੋਟ।
0: ਫਰੀਦਕੋਟ ਤੋਂ ਤਾਜਵੀਰ ਕੌਰ, ਸਵਾਗਤ ਹੈ ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਮ।
0: ਤੇ ਛੋਟੀ ਉਮਰ ਲੱਗਦੀ ਹੈ ਤੁਹਾਡੀ, ਕਿਹੜੀ ਜਮਾਤ 'ਚ ਪੜ੍ਹਦੇ ਹੋ?
1: ਮੈਮ 7th।
0: 7th ਦੇ ਵਿੱਚ ਤੇ ਛੁੱਟੀਆਂ 'ਚ ਕੀ ਕਰੋਗੇ ਫਿਰ?
1: ਹੋਮਵਰਕ ਕੰਪਲੀਟ ਕਰਾਂਗੇ ਤੇ ਨਾਨੀ ਹੁਣੇ ਕੋਲ ਜਾਵਾਂਗੇ।
0: ਅੱਛਾ, ਤੇ ਕੀ ਸਿੱਖ ਕੇ ਆਉਂਗੇ ਨਾਨੀ ਤੋਂ ਫਿਰ?
1: ਕੁਛ ਨਾ ਕੁਛ ਸਿੱਖ ਕੇ ਆਵਾਂਗੇ।
0: ਹਾਂ, ਨਾਨੀਆਂ ਪਿਆਰ ਨਾਲ ਸਿਖਾਉਂਦੀਆਂ ਹੁੰਦੀਆਂ, ਕੁਛ ਨਾ ਕੁਛ ਜ਼ਰੂਰ ਸਿੱਖ ਕੇ ਆਇਓ, ਹੈਨਾ?
1: ਹਾਂਜੀ।
0: ਹਾਂ, ਜੇ ਹੋਰ ਕੁਛ ਨਾ ਵੀ ਸਿਖਾਇਆ ਤਾਂ ਕੋਈ ਚੰਗੇ ਚੰਗੇ ਗੁਣ, ਜਿਵੇਂ ਚੰਗਾ ਬੋਲਣਾ, ਥੋੜਾ ਸਬਰ ਰੱਖਣਾ, ਮੰਮਾ ਜਦੋਂ ਡਾਂਟਦੀ ਹੈ ਥੋੜਾ ਜਿਹਾ ਉਦੋਂ ਸੁਣ ਲੈਣਾ, ਪੇਸ਼ੈਂਸ ਰੱਖਣਾ, ਇਹੋ ਜਿਹੀਆਂ ਚੀਜ਼ਾਂ ਜ਼ਰੂਰ ਸਿੱਖ ਕੇ ਆਇਓ।
1: ਹਾਂਜੀ,
0: ਠੀਕ ਹੈ। ਤੇ ਗੀਤ ਕਿਹੜਾ ਸੁਣੋਗੇ ਅੱਜ?
1: ਮੈਮ ਆਰਨੇਟ ਦਾ ਲਾ ਦੋ, ਕੋਈ ਵੀ।
0: ਕੋਈ ਵੀ ਲਾ ਦਈਏ, ਠੀਕ ਹੈ ਜੀ। ਤੇ ਅਗਲੀ ਵਾਰ ਮੰਮਾ ਨੂੰ ਕਹਿਣਾ ਕਿ ਜਦੋਂ ਵੀ ਫੋਨ ਮਿਲਾਉਣਗੇ ਤਾਂ ਮੰਮਾ ਵੀ ਗੱਲ ਕਰਨਗੇ, ਠੀਕ ਹੈ?
1: ਓਕੇ ਮੈਮ,
0: ਠੀਕ ਹੈ ਜੀ। ਤੇ ਲਓ ਫਿਰ ਤੁਹਾਡੀ ਫਰਮਾਇਸ਼ ਤੇ ਸੁਣਦੇ ਆਂ ਇਹ ਗੀਤ।
1: ਥੈਂਕ ਯੂ ਮੈਮ।
0: ਲਓ ਜੀ, ਇਹਨਾਂ ਦੀ ਫਰਮਾਇਸ਼ ਤੇ ਸੁਣਦੇ ਆਂ ਆਰਨੇਟ ਦੀ ਆਵਾਜ਼ ਦੇ ਵਿੱਚ ਇਹ ਗੀਤ।

ਜੀ ਹੁਣੇ ਤੁਸੀਂ ਸੁਣ ਰਹੇ ਸੀ ਭੈਣਾਂ ਦਾ ਪ੍ਰੋਗਰਾਮ ਘਰ ਪਰਿਵਾਰ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ ਇਸ ਵੇਲੇ ਹੋ ਰਿਹਾ 1:09 ਦਾ। ਠੀਕ 1:10 ਤੇ ਸੁਣਾਂਗੇ ਪ੍ਰਦੇਸ਼ਿਕ ਖਬਰਾਂ ਜੋ ਕਿ ਰਿਲੇਅ ਕੀਤੀਆਂ ਜਾਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰਦੇ ਹਾਂ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੀ ਪ੍ਰਸਾਰਣਾ ਦਾ। ਸਟੂਡੀਓ ਦੀ ਘੜੀ ਤੇ ਸਮਾਂ 1:15 ਤੇ 40 ਸਕਿੰਟ ਦਾ ਹੋ ਰਿਹਾ ਹੈ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।

जी श्रोतियों, प्रोग्राम हैलो फरमाइश लैके प्रोग्राम दी होस्ट कमल सिद्धू आप सब दे नाल बनी हुई है। मेरे वालों आप सब नूं प्यार भरी नमस्कार एक बार फिर तो जी आया नूं। सो प्रोग्राम है जी हैलो फरमाइश ते दिन है जी एतवार ते अज दा सिलसिला हैगा जी टैलीफोन मिलाओ जी। सो टैलीफोन मिलाओ जी तुहानूं पता है कि स्टूडियो दा नंबर 0164-242-331 ਇਹ ਪ੍ਰੋਗਰਾਮ ਦੇ ਵਿੱਚ ਮੇਰੇ ਵੀਰ ਭੈਣਾਂ ਸਾਰੀ ਹੀ ਸ਼ਮੂਲੀਅਤ ਕਰ ਸਕਦੇ ਨੇ ਅਤੇ ਇੰਤਜ਼ਾਰ ਕਰਦੇ ਹਾਂ ਸਾਡੇ ਪਹਿਲੇ ਕੋਲਰ ਦੀ ਅਤੇ ਉਸ ਤੋਂ ਪਹਿਲਾਂ ਸੁਣਦੇ ਹਾਂ ਇਹ ਗੀਤ ਜੋ ਕਿ ਹੈ ਫਿਲਮ ਚਾਹਤ ਦੇ ਵਿੱਚੋਂ ਅਤੇ ਆਵਾਜ਼ਾਂ ਨੇ ਅਨੁਰਾਧਾ ਪੌਂਡਵਾਲ ਅਤੇ

0: ਜੀ ਸਰੋਤਿਓ, ਪ੍ਰੋਗਰਾਮ ਦੇ ਵਿੱਚ ਸਾਡੇ ਪਹਿਲੇ ਕਾਲਰ ਸਾਡੇ ਨਾਲ ਜੁੜੇ ਹੋਏ ਨੇ, ਕਰਦੇ ਹਾਂ ਗੱਲਬਾਤ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਰਾਮ ਸਿੰਘ ਬੋਲਦਾ ਜੀ, ਪਿੰਡ ਮਾੜੀ ਤੋਂ ਮੌੜ ਮੰਡੀ ਦੇ ਕੋਲੋਂ, ਜ਼ਿਲ੍ਹਾ ਬਠਿੰਡਾ।
0: ਜੀ ਰਾਮ ਸਿੰਘ ਜੀ, ਸਵਾਗਤ ਹੈ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ।
1: ਧੰਨਵਾਦ ਜੀ।
0: ਅਤੇ ਫੋਨ ਕਿੰਨੇ ਕੁ ਵਾਰ ਮਿਲਾਉਂਦੇ ਹੋ ਜਾਂ ਕਦੋਂ ਮਿਲਿਆ ਹੈਗਾ, ਇਹ ਦੱਸੋ ਪਹਿਲਾਂ ਤਾਂ।
1: ਇਸ ਪ੍ਰੋਗਰਾਮ ਚ ਤਾਂ ਜੀ ਕਦੇ ਮਿਲਿਆ ਨਹੀਂ, ਸ਼ਾਇਦ ਪਹਿਲੇ ਦਿਨ ਮਿਲਿਆ।
0: ਠੀਕ ਹੈ, ਅੱਜ ਪਹਿਲੇ ਦਿਨ
1: ਇੱਕ ਦੋ ਵਾਰੀ ਮਿਲਿਆ।
0: ਦੇਖੋ, ਕਹਿੰਦੇ ਹੁੰਦੇ ਆ ਨਾ ਵੀ ਰੱਬ ਸਾਰਿਆਂ ਦੀ ਸੁਣਦਾ, ਕਦੇ ਤਾਂ ਵਾਰੀ ਆਉਂਦੀ ਹੈ, ਲਾਈਨ ਚ ਲੱਗੇ ਰਹੀਏ ਤਾਂ ਵਾਰੀ ਤਾਂ ਆਈ ਜਾਂਦੀ ਹੈ। ਤੇ ਕੋਸ਼ਿਸ਼ ਕਰਦੇ ਹੁੰਦੇ ਇਸ ਪ੍ਰੋਗਰਾਮ ਦੇ ਵਿੱਚ ਫੋਨ ਮਿਲਾਉਣ ਦੀ? ਤੇ ਗੀਤ ਦੀ ਕੋਈ ਖਾਸ ਫਰਮਾਇਸ਼ ਹੋਵੇ ਤਾਂ? ਕੋਈ ਫਰਮਾਇਸ਼ ਨੀ, ਖੁਸ਼ ਹੋ, ਬਸ ਫੋਨ ਮਿਲ ਗਿਆ। ਫੋਨ ਮਿਲ ਗਿਆ, ਇੰਨੇ ਨਾਲ ਹੀ ਖੁਸ਼ ਹੋ? ਠੀਕ ਹੈ ਜੀ। ਰਾਮ ਸਿੰਘ ਜੀ ਸੁਣਾਉਂਦੇ ਆ ਤੁਹਾਨੂੰ ਖੂਬਸੂਰਤ ਜਿਹਾ ਗੀਤ, ਤੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ। ਲਓ ਜੀ, ਇਹਨਾਂ ਨੂੰ ਆਪਾਂ ਸੁਣਾਉਣ ਜਾ ਰਹੇ ਹਾਂ ਜੀ ਗੀਤ, ਜੋ ਕਿ ਹੈ ਫਿਲਮ ਬੇਟਾ ਦੇ ਵਿੱਚੋਂ, ਤੇ ਆਵਾਜ਼ਾਂ ਨੇ ਅਨੁਰਾਧਾ ਪੌਂਡਵਾਲ ਤੇ ਇੰਦਰਜੀਤ ਦੀਆਂ।

0: ਜੀ ਪ੍ਰੋਗਰਾਮ ਦੇ ਵਿੱਚ ਸਾਡੇ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ। ਹੈਲੋ
1: ਹੈਲੋ,
0: ਜੀ ਨਮਸਕਾਰ।
1: ਨਮਸਕਾਰ ਭੈਣ ਜੀ,
0: ਕੌਣ ਗੱਲ ਕਰ ਰਹੇ ਹੋ ਬਾਈ ਜੀ, ਨਾਮ ਦੱਸ ਦਿਓ।
1: ਬਿੰਦਰ ਸਿੰਘ ਬੋਲ ਰਹੇ, ਪਿੰਡ ਭਗਵਾਨਗੜ੍ਹ ਭੁਖਸਲ ਦੇ ਜੀ।
0: ਠੀਕ ਹੈ ਜੀ, ਸਵਾਗਤ ਹੈ ਜੀ ਬਿੰਦਰ ਸਿੰਘ ਜੀ। ਹੈਲੋ
1: ਹੈਲੋ,
0: ਹਾਂਜੀ ਹਾਂਜੀ ਸਵਾਗਤ ਹੈ ਬਾਈ ਜੀ।
1: ਹਾਂਜੀ ਭੈਣ ਜੀ, ਠੀਕ ਹੈ ਜੀ।
0: ਤੇ ਪਹਿਲਾਂ ਤਾਂ ਗੀਤ ਦੱਸ ਦਿਓ, ਕਿਹੜਾ ਸੁਣੋਗੇ?
1: ਗੀਤ ਕੋਈ ਵੀ ਸੁਣਾ ਦੇ, ਹਿੰਦੀ ਫਿਲਮ ਚ ਸੁਣਾ ਦੇ ਕੋਈ।
0: ਠੀਕ ਹੈ, ਤੇ ਕੁਛ ਕਹਿਣਾ ਚਾਹੋਗੇ ਸਰੋਤਿਆਂ ਨੂੰ ਅੱਜ ਖਾਸ? ਕੁਛ ਖਾਸ ਕਹਿਣਾ ਚਾਹੋਗੇ ਸਰੋਤਿਆਂ ਨੂੰ?
1: ਬਸ ਖਾਸ ਜੀ, ਸਰੋਤਿਆਂ ਨੂੰ ਇਹੀ ਬੇਨਤੀ ਹੈ ਵੀ ਗਰਮੀ ਤੋਂ ਬਚੋ, ਪਾਣੀ ਵੱਧ ਪੀਓ, ਧੁੱਪ ਤੋਂ ਬਚੋ।
0: ਬਿਲਕੁਲ ਬਿਲਕੁਲ,
1: ਹਾਂਜੀ
0: ਚਲੋ ਵਧੀਆ ਗੱਲ ਹੈ, ਤੁਹਾਡਾ ਸੁਨੇਹਾ ਜਿਹੜਾ ਸਾਡੇ ਸਰੋਤਿਆਂ ਤੱਕ ਪਹੁੰਚ ਗਿਆ। ਤੇ ਕਿਉਂਕਿ ਕਹਿੰਦੇ ਹੁੰਦੇ ਆ ਵੀ ਜੇ ਸਿਹਤ ਹੈ ਤਾਂ ਹੀ ਸਾਰਾ ਕੁਛ ਹੈ, ਹਨਾ, ਸਾਨੂੰ ਆਪਣੀ ਸਿਹਤ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ। ਠੀਕ ਹੈ ਬਾਈ ਜੀ, ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ।
1: ਧੰਨਵਾਦ
0: ਜੀ। ਤੇ ਬਿੰਦਰ ਸਿੰਘ ਦੀ ਇਹਨਾਂ ਨੇ ਕੋਈ ਖਾਸ ਤਾਂ ਫਰਮਾਇਸ਼ ਨਹੀਂ ਕੀਤੀ, ਪਰ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਇੱਕ ਖੂਬਸੂਰਤ ਜਿਹਾ ਗੀਤ ਸੁਣਾਉਣ ਦੀ। ਤੇ ਉਸ ਤੋਂ ਪਹਿਲਾਂ ਸੁਣਦੇ ਹਾਂ ਇਹ ਸੰਦੇਸ਼।
2: ਆਕਾਸ਼ਵਾਣੀ ਐਟ 90, 90 ਸਾਲ ਦੀ ਆਵਾਜ਼ ਦਿਲਾਂ ਤੋਂ ਦਿਲ ਤੱਕ, ਨੋਨ ਸਟੋਪ ਧਮਾਲ, ਪੁਰਾਣੀਆਂ ਯਾਦਾਂ, ਨਵਾਂ ਜੋਸ਼ ਹੈ। ਦੇਸ਼ ਦਾ ਰੇਡੀਓ ਅੱਜ ਵੀ ਬੌਸ ਹੈ। ਆਕਾਸ਼ਵਾਣੀ ਦੇ ਮਾਣ ਮੱਤੇ 90

FM ਬਠਿੰਡਾ ਦੇ ਪਿਆਰੇ ਸਰੋਤਿਓ, 25 ਮਈ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦਾ ਵਿਸ਼ਾ ਹੋਵੇਗਾ। ਲੰਬੀ ਤੇ ਉੱਚੀ ਹੇਕ ਦਾ ਪੰਜਾਬੀ ਲੋਕ ਗਾਇਕ ਸੁਰਜੀਤ ਬਿੰਦਰਖੀਆ।

0: ਪ੍ਰੋਗਰਾਮਾਂ ਸੰਬੰਧੀ ਸੂਚਨਾ। ਸਰੋਤਿਓ, 24 ਮਈ ਨੂੰ ਵਿਸ਼ਵ ਪੱਧਰ ਤੇ ਮਨਾਇਆ ਜਾਂਦਾ ਹੈ ਮਾਨਸਿਕ ਰੋਗਾਂ ਸੰਬੰਧੀ ਦਿਵਸ, ਵਿਸ਼ਵ ਸਿਜ਼ੋਫਰੇਨੀਆ ਦਿਵਸ। ਇਸ ਸੰਬੰਧੀ ਆਕਾਸ਼ਵਾਣੀ FM ਬਠਿੰਡਾ ਵੱਲੋਂ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਵੇਗਾ, ਮਿਤੀ 24 ਮਈ ਸ਼ਾਮ 6:30 ਵਜੇ ਯੁਵਾਣੀ ਤਹਿਤ, ਜਿਸ ਦੇ ਵਿੱਚ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਜਿਤੇਂਦਰ ਅਨੇਜਾ ਸਾਨੂੰ ਸਿਜ਼ੋਫਰੇਨੀਆ ਮਾਨਸਿਕ ਰੋਗ ਬਾਰੇ ਜਾਣਕਾਰੀ ਦੇਣਗੇ, ਜੋ ਕਿ ਏਮਜ਼ ਬਠਿੰਡਾ ਵਿਖੇ ਮਨੋਰੋਗ ਵਿਭਾਗ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸੋ ਸੁਣਨਾ ਜ਼ਰੂਰ, 24 ਮਈ ਦਿਨ ਐਤਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਤਹਿਤ ਸਿਜ਼ੋਫਰੇਨੀਆ ਮਾਨਸਿਕ ਰੋਗ ਸੰਬੰਧੀ ਵਿਸ਼ੇਸ਼ ਜਾਣਕਾਰੀ।
1: ਜੀ, ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼, ਅਤੇ ਸਾਡੇ ਸਰੋਤੇ ਵੀ ਸਾਡੇ ਨਾਲ ਜੁੜੇ ਹੋਏ ਨੇ, ਅਤੇ ਮੈਨੂੰ ਲੱਗਦਾ ਨਾ ਗਰਮੀ ਲੱਗ ਗਈ ਆਪਣੇ ਫੋਨ ਨੂੰ, ਹੈ ਨਾ, ਜਿਹੜਾ ਕੋਈ ਪ੍ਰੋਬਲਮ ਦੇ ਰਿਹਾ ਆਪਾਂ ਨੂੰ। ਹੈਲੋ,
2: ਹੈਲੋ, ਨਮਸਕਾਰ ਜੀ।
1: ਨਮਸਕਾਰ ਜੀ, ਕੌਣ ਬਾਤ ਕਰ ਰਹੇ ਹੋ?
2: ਮੈਂ ਰਾਕੇਸ਼ ਕੁਮਾਰ ਬੋਲਦਾ ਜੀ, ਮੇਰੇ ਕੋਲ ਪੰਜਾਬ ਤੋਂ।
1: ਰਾਜੇਸ਼ ਕੁਮਾਰ ਜੀ, ਕਿਆ ਹਾਲ ਚਾਲ ਹੈ?
2: ਰਾਕੇਸ਼ ਕੁਮਾਰ ਜੀ।
1: ਅੱਛਾ, ਰਾਕੇਸ਼ ਕੁਮਾਰ ਜੀ,
2: ਤੁਸੀਂ ਸੁਣਾਓ ਜੀ, ਤੁਹਾਡਾ ਕੀ ਹਾਲ ਚਾਲ
1: ਹੈ? ਠੀਕ ਹੈ ਜੀ।
2: ਦੋ ਵਾਰ ਕਾਲ ਲੱਗੀ ਹੋਈ ਅੱਜ।
1: ਚਲੋ, ਲੱਗ ਤਾਂ ਗਈ, ਮਨ ਤਾਂ ਖੜ ਗਿਆ, ਹੈ ਨਾ। ਤੇ ਗੀਤ ਦੱਸ ਦਿਓ ਫਟਾਫਟ, ਕਿਹੜਾ ਸੁਣੋਗੇ? ਠੀਕ ਹੈ ਜੀ, ਤੇ ਆ ਗਿਆ ਫਿਰ ਗੀਤ ਤੁਹਾਡੇ ਰੇਡੀਓ ਸੈੱਟ ਤੇ।
2: ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ
1: ਜੀ। ਸੋ ਰਾਕੇਸ਼ ਕੁਮਾਰ ਜੀ ਦੀ ਫਰਮਾਇਸ਼ ਹੈ ਜੀ, ਤੇ ਕੋਸ਼ਿਸ਼ ਕਰਦੇ ਹਾਂ ਇਸ ਫਰਮਾਇਸ਼ ਨੂੰ ਪੂਰਾ ਕਰਨ ਦੀ। ਤੇ ਲਓ ਜੀ, ਫਿਲਮ ਦਿਲ ਕਾ ਰਿਸ਼ਤਾ, ਆਵਾਜ਼ ਅਲਕਾ ਯਾਗਨਿਕ ਦੀ, ਤੇ ਸੌਂਗ ਤੁਸੀਂ ਆਪੇ ਸੁਣ ਲਓ।

0: ਜੀ ਸ਼੍ਰੋਤਿਓ, ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਸਾਡੇ ਅਗਲੇ ਕਾਲਰ ਦੇਖਦੇ ਹਾਂ ਕੌਣ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਬਾਈ ਜੀ ਨਾਮ ਦੱਸ ਦਿਓ।
1: ਮੇਰਾ ਨਾਮ ਜੋਗਿੰਦਰ ਸਿੰਘ ਹੈ ਜੀ, ਪਿੰਡ ਚੌਕੇ ਟੇਲਰ।
0: ਜੋਗਿੰਦਰ ਸਿੰਘ ਜੀ, ਤੇ ਸਵਾਗਤ ਹੈ ਬਾਈ ਜੀ। ਪਹਿਲਾਂ ਤਾਂ ਹਾਲ ਚਾਲ ਕੀ ਨੇ ਤੁਹਾਡੀ?
1: ਬਹੁਤ ਵਧੀਆ ਜੀ, ਠੀਕ ਹੈ।
0: ਤੇ ਫਰਮਾਇਸ਼ ਕਿਹੜੀ ਹੈ ਅੱਜ ਤੁਹਾਡੀ?
1: ਦਿਲ ਫਿਲਮ ਦਾ ਜੀ, ਹਮ ਪਿਆਰ ਕਰਨੇ ਵਾਲੇ।
0: ਦਿਲ ਫਿਲਮ ਦਾ ਗੀਤ ਜ਼ਰੂਰ ਸੁਣਾਉਂਦੇ ਹਾਂ ਜੀ, ਤੇ ਸੁਣੋ ਫਿਰ ਗੀਤ ਨੂੰ ਆਪਣੇ ਰੇਡੀਓ ਸੈੱਟ ਤੇ।
1: ਧੰਨਵਾਦ ਜੀ।
0: ਲਓ ਜੀ, ਸੁਣਾਉਣ ਜਾ ਰਹੇ ਹਾਂ ਜੀ ਇਹਨਾਂ ਦੀ ਪਸੰਦ ਤੇ ਇਹ ਗੀਤ, ਜੋ ਕਿ ਲਿਆ ਗਿਆ ਹੈ ਫਿਲਮ ਦਿਲ ਦੇ ਵਿੱਚੋਂ। ਆਵਾਜ਼ਾਂ ਨੇ ਅਨੁਰਾਧਾ ਪੌਂਡਵਾਲ ਤੇ ਉਦਿਤ ਨਾਰਾਇਣ ਦੀਆਂ।

0: ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਸਮਾਂ ਹੋ ਰਿਹਾ ਜੀ 1:51 ਦਾ। ਸਾਡੇ ਅਗਲੇ ਕਾਲਰ ਸਾਡੇ ਨਾਲ ਨੇ। ਹੈਲੋ,
1: ਹਾਂਜੀ ਨਮਸਕਾਰ ਮੈਡਮ ਜੀ।
0: ਨਮਸਕਾਰ ਜੀ, ਨਾਮ ਬਤਾ ਦੀਜੀਏ।
1: ਹਾਂਜੀ ਮਰੋੜ ਤੋਂ ਰਾਜੂ ਅਰੋੜਾ ਬੋਲਦਾ ਜੀ।
0: ਰਾਜੂ ਅਰੋੜਾ ਜੀ, ਸਵਾਗਤ ਹੈ ਜੀ, ਕਿਆ ਹਾਲ ਚਾਲ ਹੈ?
1: ਹਾਂਜੀ ਬਹੁਤ ਵਧੀਆ ਮੈਡਮ, ਤੁਸੀਂ
0: ਸੁਣਾਓ ਜੀ? ਜੀ ਬਹੁਤ ਵਧੀਆ। ਪਹਿਲਾਂ ਤਾਂ ਬਾਈ ਜੀ ਗੀਤ ਦੀ ਫਰਮਾਇਸ਼ ਦੱਸ ਦਿਓ, ਕਿਹੜਾ ਗੀਤ ਸੁਣੋਗੇ?
1: ਹਮ ਹੈ ਰਾਹੀਂ ਪਿਆਰ ਕੇ ਦਾ ਗੀਤ ਸੁਣਾ ਦਿਓ ਜੀ।
0: ਹਮ ਹੈ ਰਾਹੀਂ ਪਿਆਰ ਕੇ ਦਾ, ਠੀਕ ਹੈ ਜੀ। ਅਤੇ ਠੀਕ ਹੈ ਬਾਈ ਜੀ, ਸੁਣਦੇ ਹਾਂ ਗੀਤ ਅਤੇ ਆਨੰਦ ਮਾਣੋ ਇਸ ਗੀਤ ਦਾ ਆਪਣੇ ਰੇਡੀਓ ਸੈੱਟ 'ਤੇ।
1: ਠੀਕ ਹੈ, ਸ਼ੁਕਰੀਆ।
0: ਲਓ ਜੀ, ਇਹਨਾਂ ਦੀ ਪਸੰਦ ਅਤੇ ਫਿਲਮ ਦਾ ਗੀਤ ਜ਼ਰੂਰ ਸੁਣਾਵਾਂਗੀ, ਅਤੇ ਪ੍ਰੋਗਰਾਮ ਦੇ ਨਾਲ ਬਣੀ ਰਹੋ।
2: ਮੇਰੇ ਪਿੰਡ ਵਿੱਚ ਵਸਦਾ ਰੱਬ ਓਏ ਆਇਆ ਕੀ ਵੇਖ ਲੈ।
3: ਜੀ ਹਾਂ ਪਿਆਰੇ ਸਰੋਤਿਓ, ਅੱਜ ਦੁਪਹਿਰ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਵਿੱਚ ਤੁਸੀਂ ਸੁਣੋਗੇ ਸਿਲਸਿਲਾ ਮੇਰਾ ਪਿੰਡ, ਜੋ ਕਿ ਆਧਾਰਿਤ ਹੋਵੇਗਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੰਗੀ ਨਿਹਾਲ ਸਿੰਘ ਉੱਪਰ। ਸਿਲਸਿਲਾ ਮੇਰਾ ਪਿੰਡ ਦੇ ਪੇਸ਼ਕਾਰ ਹੋਣਗੇ ਤਰਸੇਮ ਬੁੱਟਰ। ਅੱਜ ਤੁਸੀਂ ਇਸ ਦਾ ਪਹਿਲਾ ਭਾਗ ਸੁਣੋਗੇ, ਸੋ ਸੁਣਨਾ ਨਾ ਭੁੱਲਣਾ ਸਿਲਸਿਲਾ ਮੇਰਾ ਪਿੰਡ ਅੱਜ ਦੁਪਹਿਰ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ।

0: ਪੁੱਛਣਾ ਬੀਬੋ ਕੀ ਹਾਲ ਹੈ?
1: ਨੀ ਮੇਰਾ ਤਾਂ ਬਬਲੀ ਇਹ ਹਾਲ ਹੈ, ਬਹੁਤ ਵਧੀਆ।
0: ਬੀਬੋ ਮੈਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ।
1: ਬਾਰੀ ਵਧਾਈਆਂ, ਕੁੜੇ ਕਾਰੋਬਾਰ ਕੀ ਹੈ?
0: ਮੈਂ ਘਰੇਲੂ ਸਬਜ਼ੀਆਂ ਦਾ ਅਚਾਰ ਬਣਾਉਂਦੀ ਹਾਂ।
1: ਨੀ ਇਹ ਤਾਂ ਭਾਈ ਬਾਲਾ ਹੀ ਵਧੀਆ ਹੋ ਗਿਆ। ਨੀ ਪਰ ਲੋਕਾਂ ਤੱਕ ਆਪਣੀ ਗੱਲ ਪਹੁੰਚਾਏਗੀ ਕਿਵੇਂ?
2: ਉਹ ਭਾਈ ਇਹਦੇ 'ਚ ਪਰੇਸ਼ਾਨੀ ਦੀ ਕੋਈ ਗੱਲ ਨੀ, ਆਕਾਸ਼ਵਾਣੀ FM ਬਠਿੰਡਾ ਹੈਗਾ ਆਪਣੀ ਸਾਰਿਆਂ ਦੀ ਮਦਦ ਵਾਸਤੇ।
0: ਆਕਾਸ਼ਵਾਣੀ FM ਬਠਿੰਡਾ?
2: ਉਹ ਭਾਈ ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਵਿਗਿਆਪਨ ਦੇ ਕੇ ਬਹੁਤ ਸਾਰੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।
0: ਪਰ ਰੇਡੀਓ ਤੇ ਵਿਗਿਆਪਨ ਦੇਣਾ ਮਹਿੰਗਾ ਤਾਂ ਹੋਵੇਗਾ।
2: ਇਹ ਤਾਂ ਭਾਈ ਦੂਜੇ ਹੋਰ ਸਾਧਨਾਂ ਤੋਂ ਬਹੁਤ ਹੀ ਕਿਫਾਇਤੀ ਤੇ ਘੱਟ ਰੇਟ ਦੇ ਹੈ।
0: ਅੱਛਾ, ਤੇ ਕਰਨਾ ਕੀ ਪਏਗਾ?
2: ਇਹ ਤਾਂ ਭਾਈ ਬਹੁਤ ਸੌਖਾ ਹੈ, 78-379-63-306 ਨੰਬਰ ਡਾਇਲ ਕਰੋ, ਉੱਥੋਂ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਤੁਹਾਨੂੰ ਦਿਖਾਏਗੀ ਸਹੀ ਰਸਤਾ। ਵਧੇਰੇ ਜਾਣਕਾਰੀ ਲਈ ਈਮੇਲ ਕਰੋ AIRFM.BTI@gmail.com।
3: ਜੀ ਸਰੋਤਿਓ, ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਸਮਾਂ ਹੋ ਰਿਹਾ ਜੀ 1:53 ਦਾ, ਤੇ ਫਰਮਾਇਸ਼ ਵੀ ਸਾਡੇ ਕੋਲ ਹੈਗੀ ਹੈ ਜੀ ਰਾਜੂ ਅਰੋੜਾ ਜੀ ਦੀ, ਔਰ ਇਹ ਫਰਮਾਇਸ਼ ਹੈਗੀ ਹੈ ਜੀ ਫਿਲਮ ਹਮ ਹੈ ਰਾਹੀ ਪਿਆਰ ਕੇ ਦੇ ਵਿੱਚੋਂ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਕੁਮਾਰ ਸਨੂ ਤੇ ਅਲਕਾ ਯਾਗਨਿਕ ਨੇ। ਆਓ ਆਨੰਦ ਮਾਣਦੇ ਇਸ ਖੂਬਸੂਰਤ ਜਿਹੇ ਗੀਤ ਦਾ।

ਆਕਾਸ਼ਵਾਨੀ ਐਫਐਮ ਬਠਿੰਡਾ ਦੇ ਸੂਝਵਾਨ ਸਰੋਤਿਓ, ਮਿਤੀ 24 ਮਈ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਕਿੱਸਾ ਸੈਫੁਲ ਮਲੂਕ ਭਾਗ ਦੂਜਾ।

ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ ਦੁਪਹਿਰ ਦੇ 2:30 ਵੱਜ ਰਹੇ ਨੇ। ਹੁਣ ਸਮਾਂ ਹੋ ਰਿਹਾ ਏ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ।

ਜੀ ਸਰੋਤਿਓ, ਆਪ ਸਭ ਦਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ। ਸੁਰੀਲੀ ਦੁਪਹਿਰ ਸਿਲਸਿਲਾ ਮੇਰਾ ਪਿੰਡ, ਅੱਜ ਦਾ ਸਿਲਸਿਲਾ ਮੇਰਾ ਪਿੰਡ ਦੇ ਤਹਿਤ ਪਿੰਡ ਰਹੇਗਾ ਪਿੰਡ ਬੰਗੀ ਨਿਹਾਲ ਸਿੰਘ ਵਾਲਾ, ਅਤੇ ਮੇਜ਼ਬਾਨ ਹੋਣਗੇ ਤਰਸੇਮ ਸਿੰਘ ਬੁੱਟਰ।

ਬਹੁਤ ਹੀ ਪਿਆਰੇ ਸਰੋਤਿਓ, ਤਰਸੇਮ ਸਿੰਘ ਬੁੱਟਰ ਤੁਹਾਡੀ ਖਿਦਮਤ ਦੇ ਵਿਚ ਲੈ ਕੇ ਹਾਜ਼ਰ ਹੈ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ, ਸਿਲਸਿਲਾ ਮੇਰਾ ਪਿੰਡ ਲੈ ਕੇ। ਅੱਜ ਦੇ ਪ੍ਰੋਗਰਾਮ ਮੇਰਾ ਪਿੰਡ ਦੇ ਤਹਿਤ ਅਸੀਂ ਚੋਣ ਕੀਤੀ ਹੈ ਜੀ, ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਬੰਗੀ ਨਿਹਾਲ ਸਿੰਘ ਦੀ। ਪਿੰਡ ਬੰਗੀ ਨਿਹਾਲ ਸਿੰਘ ਜਿਹੜਾ ਕਿ ਬਠਿੰਡਾ ਤੋਂ ਲਗਭਗ 26 ਕਿਲੋਮੀਟਰ ਦੂਰ, ਤਲਵੰਡੀ ਸਾਬੋ ਤੋਂ 11 ਕਿਲੋਮੀਟਰ ਦੂਰ, ਰਾਮਾ ਮੰਡੀ ਤੋਂ 5 ਕਿਲੋਮੀਟਰ ਦੂਰ ਅਤੇ ਸੰਗਤ ਮੰਡੀ ਤੋਂ 17 ਕਿਲੋਮੀਟਰ ਦੂਰ ਹੈ। ਬਾਬਾ ਚੂੜ ਸਿੰਘ ਤੇ ਬਾਬਾ ਨਿਹਾਲ ਸਿੰਘ ਦਾ ਵਸਾਇਆ ਹੋਇਆ ਲਗਭਗ 200 ਸਾਲ ਪੁਰਾਣਾ ਇਹ ਪਿੰਡ, ਲਗਭਗ 5000 ਦੇ ਕਰੀਬ ਆਬਾਦੀ ਤੇ 3000 ਦੇ ਕਰੀਬ ਇਸ ਪਿੰਡ ਦੇ ਵਿਚ ਵੋਟਰ ਹਨ। ਪਿੰਡ ਦੇ ਵਿਚ 7 ਮੋਗੇ ਅਤੇ ਨਾਲਾ ਨੇ। ਪਿੰਡ ਦਾ 3000 ਏਕੜ ਦੇ ਕਰੀਬ ਰਕਬਾ ਹੈ। ਪਿੰਡ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੱਸੀ ਅਤੇ ਪੱਕਾ ਕਲਾਂ ਤੋਂ ਹੁੰਦਿਆਂ ਹੋਇਆ ਜਦੋਂ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਵਿਖੇ ਪਹੁੰਚੇ ਸਨ ਤਾਂ ਰਸਤੇ ਵਿਚ ਉਹ ਬੰਗੀ ਨਿਹਾਲ ਸਿੰਘ ਵਿਖੇ ਰੁਕੇ ਸਨ ਤਾਂ ਬੰਗੀ ਨਿਹਾਲ ਸਿੰਘ ਵਿਖੇ ਉਨ੍ਹਾਂ ਦੀ ਚਰਨ

0: ਪਿੱਛੋਂ ਪ੍ਰਾਪਤ ਧਰਤੀ ਹੋਣ ਕਾਰਨ ਇੱਥੇ ਤਾਂ ਇੱਥੇ ਗੁਰਦੁਆਰਾ ਗੁਪਤਸਰ ਸਾਹਿਬ ਬਣਿਆ ਹੋਇਆ ਜਿੱਥੇ ਬੜੀ ਸ਼ਰਧਾ ਦੇ ਨਾਲ ਸੰਗਤਾਂ ਨਤਮਸਤਕ ਹੁੰਦੀਆਂ ਹਨ। ਜਿਹੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਜੀ, ਇਸ ਨਗਰ ਦੀ ਬਹੁਤ ਹੀ ਸਤਿਕਾਰਤ ਹਸਤੀ ਸਤਿਕਾਰਯੋਗ ਸਰਦਾਰ ਕਾਕਾ ਰਜਿੰਦਰ ਸਿੰਘ ਜੀ ਸਿੱਧੂ, ਸਾਬਕਾ ਸਰਪੰਚ, ਪਿੰਡ ਦਾ ਨਾਮਕਰਨ ਬੰਗੀ ਦੇ ਨਾਲ ਜੋ ਨਿਹਾਲ ਸਿੰਘ ਸ਼ਬਦ ਜੁੜਿਆ। ਬਾਬਾ ਨਿਹਾਲ ਸਿੰਘ ਜੀ ਇਸ ਪਰਿਵਾਰ ਨਾਲ ਸੰਬੰਧਿਤ ਇਸ ਪਰਿਵਾਰ ਦੇ ਪੁਰਖੇ ਰਹੇ ਨੇ। ਸਰਦਾਰ ਰਜਿੰਦਰ ਸਿੰਘ ਸਿੱਧੂ ਤੋਂ ਜਾਣਦਿਆਂ ਪਿੰਡ ਦੇ ਇਤਿਹਾਸ ਬਾਰੇ ਨਾਲੋ ਨਾਲ ਇਨ੍ਹਾਂ ਤੋਂ ਜਾਣਾਂਗੇ ਕਿ ਇਨ੍ਹਾਂ ਦੇ ਸਮਿਆਂ ਦੇ ਦੌਰਾਨ ਪਿੰਡ ਦੇ ਕੀ ਵਿਕਾਸ ਕਾਰਜ ਹੋਏ ਆ। ਤਾਂ ਸਭ ਤੋਂ ਪਹਿਲਾਂ ਕਾਕਾ ਰਜਿੰਦਰ ਸਿੰਘ ਸਿੱਧੂ ਜੀ, ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਵੱਲੋਂ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ ਤੁਹਾਡਾ ਸਵਾਗਤ ਹੈ।
1: ਹਾਂਜੀ ਬੁੱਟਰ ਸਾਹਿਬ, ਇੱਥੇ ਆਉਣ ਤੇ ਜੀ ਆਇਆ ਜੀ, ਤੁਹਾਡਾ ਤੇ ਤੁਹਾਡੀ ਟੀਮ ਦਾ ਧੰਨਵਾਦ ਕਰਦੇ ਹਾਂ ਇੱਥੇ ਆਉਣ ਤੇ ਪਿੰਡ ਪਹੁੰਚਣ ਤੇ।
0: ਤੁਹਾਡੇ ਲਈ ਬੜੇ ਮਾਣ ਦੀ ਗੱਲ ਹੈ, ਇਸ ਨਗਰ ਦਾ ਜੋ ਨਾਮ ਹੈ ਬੰਗੀ ਦੇ ਨਾਲ ਜੋ ਨਿਹਾਲ ਸਿੰਘ ਸ਼ਬਦ ਜੁੜਿਆ, ਤਾਂ ਬਾਬਾ ਨਿਹਾਲ ਸਿੰਘ ਦੇ ਪਰਿਵਾਰ ਦੇ ਵਿੱਚੋਂ, ਉਹਨਾਂ ਦੀ ਅੰਸ਼ ਵੰਸ਼ ਦੇ ਵਿੱਚੋਂ, ਉਹਨਾਂ ਦੇ ਖਾਨਦਾਨ ਦੇ ਵਿੱਚੋਂ ਤੁਸੀਂ ਤੇ ਤੁਹਾਡਾ ਪਰਿਵਾਰ ਸੰਬੰਧਿਤ ਹੈ। ਤੁਸੀਂ ਭਲੀ ਭਾਂਤ ਇਸ ਪਿੰਡ ਦੇ ਇਤਿਹਾਸ ਤੋਂ ਜਾਣੂ ਹੋਵੋਗੇ, ਤਾਂ ਫਿਰ ਇਹ ਪਿੰਡ ਦਾ ਜਿਹੜਾ ਇਤਿਹਾਸ ਕੀ ਹੈ, ਇਸ ਪਿੰਡ ਦਾ ਨਾਮ ਕਿਵੇਂ ਪਿਆ, ਇਸ ਪਿੰਡ ਬਾਰੇ ਤੁਹਾਡਾ ਕੀ ਕਹਿਣਾ?
1: ਬਾਬਾ ਜੀ ਚੂਟ ਸਿੰਘ ਤੇ ਬਾਬਾ ਜੀ ਨਿਹਾਲ ਸਿੰਘ ਦੋ ਸਖੇ ਭਾਈ ਸੀ ਜੀ। ਇਹ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਪੁਰਖੇ ਆ ਜਿਹੜੇ ਇਹਨਾਂ ਦੇ ਵੱਡੇ ਜੀ। ਉਹਨਾਂ ਦੇ ਵਿੱਚ ਬਾਬਾ ਚੂਟ ਸਿੰਘ ਜੀ ਫੌਜ ਦੇ ਵਿੱਚ ਵੱਡੇ ਅਫਸਰ ਹੁੰਦੇ ਸੀ ਜੀ ਕੋਈ। ਉਸ ਤੋਂ ਬਾਅਦ ਉਹਨਾਂ ਨੇ ਉੱਥੇ ਇੱਕ ਸ਼ੇਰ ਮਾਰਿਆ ਸੀ ਜੀ, ਸ਼ੇਰ ਮਾਰਨ ਨਾਲ ਤੇ ਉਹਨਾਂ ਨੂੰ ਨਾਮ ਤੌਰ ਤੇ ਰਾਜਾ ਸਾਹਿਬ ਨੇ ਤੇ ਇਹਨਾਂ ਨੂੰ ਪਿੰਡ ਕਿਹਾ ਵੀ ਤੁਹਾਨੂੰ ਪਿੰਡ ਦਿੰਦੇ ਆ, ਤੁਸੀਂ ਪਿੰਡ ਲਓ। ਪਿਛਲਾ ਪਿੰਡ ਸਾਡਾ ਜੀ ਸੰਗਤ ਪਿੰਡ ਹੈ ਜੀ, ਸੰਗਤ ਮੰਡੀ ਜਿਹੜਾ ਹੈਗਾ ਜੀ। ਸੰਗਤ ਤੋਂ ਫਿਰ ਬਾਬਾ ਜੀ ਨੂੰ ਆਦੇ ਵੀ ਤੁਸੀਂ ਗਾਹਾਂ ਪਿੰਡ ਲਓ ਜਿਹੜਾ ਲੈਣੇ ਹੋ। ਉਹਨਾਂ ਨੇ ਬਾਬਾ ਜੀ ਨੇ ਫਿਰ ਆਖਿਆ ਵੀ ਮੇਰੇ ਤਾਂ ਲਾਲ ਹੈ ਨੀ, ਨਿਹਾਲ ਸਿੰਘ ਮੇਰਾ ਭਾਈ ਹੈ, ਇਹਨਾਂ ਦੇ ਲਾਲ ਹੈਗੀ, ਇਹਨਾਂ ਨਾਂ ਤੇ ਪਿੰਡ ਬੰਨ ਦਿਓ। ਫਿਰ ਬਾਬਾ ਜੀ ਨੇ ਇੱਥੇ ਆ ਕੇ ਪਿੰਡ ਬੰਨਿਆ ਜੀ ਬੰਗੀ ਨਿਹਾਲ ਸਿੰਘ। ਇਹ ਇੱਥੇ ਜੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਇੱਥੋਂ ਦੀ ਟੱਪੇ ਹੈ। ਇੱਥੇ ਜੀ ਇੱਕ ਪਹਿਲਾਂ ਪੁਰਾਣਾ ਖੂਹ ਸੀ, ਹੁਣ ਵੀ ਮੌਜੂਦ ਆ ਉਹ, ਤਲਵੰਡੀ ਦੇ ਸਰਦਾਰ ਡੱਲਾ ਜੀ ਉਹਨਾਂ ਦਾ ਦੱਸਦੇ ਜੀ ਵੀ ਇੱਥੇ ਮੇਲ ਹੋਇਆ। ਮੇਲ ਹੋਣ ਤੋਂ ਬਾਅਦ ਗੁਰੂ ਸਾਹਿਬ ਨੇ ਇੱਥੇ ਜਿਹੜੇ ਪਿਪਲੀ ਹੈ ਉੱਥੇ ਦੱਸਦੇ ਜੀ ਨਿਸ਼ਾਨਾ ਪਰਖਿਆ, ਡੱਲਾ ਸਾਹਿਬ ਸਵਾਗਤ ਵਾਸਤੇ ਆਏ ਸੀ। ਇਹੀ ਪਿੰਡ ਦਾ ਪਤਾ ਲੱਗਦਾ ਵੀ ਇੱਥੇ ਪਹਿਲਾਂ ਖੂਹ ਵੀ ਇੱਥੇ ਸੀ, ਇੱਥੇ ਪਿੱਪਲ ਸੀਗਾ, ਛੱਪੜ ਸੀ, ਇੱਥੇ ਪਿੰਡ ਬੰਨਿਆ ਇੱਥੇ ਬਾਬਾ ਜੀ ਨਿਹਾਲ ਸਿੰਘ ਨੇ। ਬਾਬਾ ਨਿਹਾਲ ਸਿੰਘ ਮੂਹਰੇ ਮੂਹਰੇ ਘੋੜਾ ਤੋਰੀ ਗਏ ਆ ਜੀ। ਸੰਗਤ ਅਸੀਂ ਪੁਰਾਣੇ ਜੀ ਬੰਦੇ, ਸਾਡੇ ਜੀ ਬੌਲਗੇ ਸਿੱਖ ਮਾਝਵੀ ਸਿੱਖ ਇਹ ਸਾਡੇ ਨਾਲ ਆਏ ਗਏ ਜੀ ਸਾਰੇ। ਫਿਰ ਜਿਵੇਂ ਜਿਵੇਂ ਘੋੜਾ ਤੁਰਿਆ ਤੇ ਉਵੇਂ ਜੇ ਘਰੋਲੀ ਮਾਰਦੇ ਤੇ ਪਿੰਡ ਬੰਨਿਆ ਜੀ ਬੰਗੀ ਨਿਹਾਲ ਸਿੰਘ।
0: ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਕਿ ਬਾਬਾ ਨਿਹਾਲ ਸਿੰਘ ਦੀ ਤੁਸੀਂ ਕਿੰਨਵੀਂ ਪੀੜੀ ਦੇ ਵਿੱਚੋਂ, ਤਾਂ ਰਿਸ਼ਤੇ ਵਜੋਂ ਜੇਕਰ ਆਪਾਂ ਦੇਖੀਏ ਤਾਂ ਉਹ ਤੁਹਾਡੇ ਕੀ ਲੱਗਦੇ ਸੀ?
1: ਹਾਂਜੀ ਬੁੱਟਰ ਸਾਹਿਬ, ਜਿਹੜਾ ਪਿੰਡ ਵੱਜਿਆ ਜੀ ਆਪਣਾ, ਇਹ ਪਿੰਡ ਤਾਂ ਤਕਰੀਬਨ ਜੀ 200 ਸਾਲ ਕਰੀਬ ਪੁਰਾਣਾ ਪਿੰਡ ਹੈ ਜੀ ਸਾਡਾ। ਮੈਂ ਆ ਗਿਆ ਜੀ ਪੰਜਵੀਂ ਪੀੜੀ ਚ ਆਉਣਾ ਹੈ ਬਾਬਾ ਜੀ ਦੇ ਜੀ। ਸਾਡੇ ਪਹਿਲੇ ਬਾਬਾ ਜੀ ਸੀਗੇ ਜੀ ਬਾਬਾ ਜੀ ਨਿਹਾਲ ਸਿੰਘ, ਉਹਨਾਂ ਦੇ ਸੀਗੇ ਗਾਂ ਬਾਬਾ ਜੀ ਬਿਸ਼ਨ ਸਿੰਘ ਜੀ, ਬਿਸ਼ਨ ਸਿੰਘ ਤੋਂ ਗਾਂ ਬਖਸ਼ ਸਿੰਘ ਆ ਗਏ ਜੀ, ਬਖਸ਼ ਸਿੰਘ ਤੋਂ ਗਾਂ ਗੁਰਦੇਵ ਸਿੰਘ ਤੇ ਅਜਮੇਰ ਸਿੰਘ ਆ ਗਏ ਜੀ। ਤੇ ਸਾਡੇ ਬਾਬਾ ਜੀ ਦੇ ਜਿਹੜੇ ਨਿਹਾਲ ਸਿੰਘ ਸੀ ਇਹਨਾਂ ਦੇ ਜੀ ਚਾਰ ਬੇਟੇ ਸੀਗੇ ਜੀ। ਉਹਨਾਂ ਚੋਂ ਇੱਕ ਬਾਬਾ ਫੱਜਾ ਸਿੰਘ ਸੀਗੇ ਜੀ, ਉਹ ਮਤੇਰ ਦੇ ਸੀਗੇ ਜੀ। ਤਿੰਨ ਸੀ ਜੀ ਜਿਹੜੇ ਸਾਡੇ ਬਾਬਾ ਜੀ ਨੱਥਾ ਸਿੰਘ, ਕਾਕੂ ਸਿੰਘ ਤੇ ਬਾਬਾ ਬਿਸ਼ਨ ਸਿੰਘ ਜੀ ਤੇ ਅਰਜੀਤ ਸਿੰਘ। ਤੇ ਬਾਬਾ ਜੀ ਨੇ ਕੋਈ ਫਰਕ ਨੀ ਰੱਖਿਆ ਉਸ ਟਾਈਮ, ਬਾਬਾ ਜੀ ਨੇ ਸਾਰਿਆਂ ਨੂੰ ਜ਼ਮੀਨਾਂ ਦਿੱਤੀਆਂ ਸੀ। ਇਹ ਤਕਰੀਬਨ ਸਾਡੇ ਪਿੰਡ ਦਾ ਜਿਹੜਾ ਰਕਬਾ ਹੈ ਜੀ ਇਹ 3300 ਏਕੜ ਰਕਬਾ ਜੀ। ਜਿਹੜੀ ਸਮਾਧ ਹੈ ਜੀ ਇੱਕ ਸਾਡੇ ਬਾਬਾ ਜੀ ਦੀ ਸੰਗਤ ਸਮਾਧ ਸੀਗੀ ਜੀ, ਬਾਬਾ ਜੀ ਚੂਟ ਸਿੰਘ ਦੇ ਨਾਂ ਤੇ ਉੱਥੇ ਸਮਾਧ ਹੈ ਸਾਡੀ ਸੰਗਤ। ਹੁਣ ਵੀ ਹੈ, ਅਸੀਂ ਜਾਂਦੇ ਹਾਂ ਜੀ ਖੁਸ਼ੀ ਤੇ ਦੀਵਾਲੀ ਵਗੈਰਾ ਤੇ ਲੋਹੜੀ ਤੇ ਅਸੀਂ ਜਾਂਦੇ ਹਾਂ ਉੱਥੇ ਮੱਥਾ ਟੇਕ ਕੇ ਆਉਂਦੇ ਹਾਂ, ਰੰਗ ਰੂੰਗ ਕਰਕੇ ਆਉਂਦੇ ਹਾਂ। ਉਸ ਤੋਂ ਬਾਅਦ ਸਾਡੇ ਪਿੰਡ ਸਮਾਧ ਹੈ ਜੀ, ਬਾਬਾ ਚੂਟ ਸਿੰਘ ਦੀ ਉੱਥੇ ਇੱਟ ਲਿਆਏ ਸੀ, ਉੱਥੇ ਸਮਾਧ ਬਣਾਈ ਜੀ। ਇੱਥੇ ਅਸੀਂ ਆਪਣਾ ਪਿੰਡ ਸਾਰਾ ਵਧੀਆ ਇੱਥੇ ਮੰਨਦਾ ਜੀ, ਸੇਵਾ ਕਰਦਾ ਤੇ ਇੱਥੇ ਸੁੱਖਾਂ ਵੀ ਪੂਰੀਆਂ ਹੁੰਦੀਆਂ ਬਾਬਾ ਜੀ ਨਾਂ ਤੇ।
0: ਸਰਪੰਚ ਸਾਹਿਬ, ਤੁਸੀਂ ਇਸ ਨਗਰ ਦੇ ਸਰਪੰਚ ਰਹੇ ਹੋ ਤੇ ਤੁਹਾਡੇ ਧਰਮ ਪਤਨੀ ਸਤਿਕਾਰਯੋਗ ਸਰਦਾਰਨੀ ਗੁਰਿੰਦਰ ਕੌਰ ਸਿੱਧੂ ਸਰਪੰਚ ਦੇ ਤੌਰ ਤੇ ਵੀ ਉਹਨਾਂ ਨੇ ਸੇਵਾਵਾਂ ਨਿਭਾਈਆਂ ਨੇ, ਨਾਲੋ ਨਾਲ ਮਾਰਕੀਟ ਕਮੇਟੀ ਰਾਮਾ ਮੰਡੀ ਦੇ ਉਹ ਚੇਅਰਪਰਸਨ ਦੇ ਤੌਰ ਤੇ ਵੀ ਸੇਵਾ ਨਿਭਾਉਂਦੇ ਰਹੇ ਨੇ। ਤੁਹਾਡੇ ਸਤਿਕਾਰਯੋਗ ਪਿਤਾ ਵੀ ਇਸ ਪਿੰਡ ਦੇ ਸਰਪੰਚ ਰਹੇ ਨੇ। ਸਰਪੰਚੀ ਨੂੰ ਲੈ ਕੇ ਜੇ ਆਪਾਂ ਬੰਗੀ ਨਿਹਾਲ ਸਿੰਘ ਨਗਰ ਦੀ ਗੱਲ ਕਰਨੀ ਹੋਵੇ ਤਾਂ ਤੁਹਾਡੇ ਪਰਿਵਾਰ ਦੀ ਫਿਰ ਕੀ ਦੇਣ ਹੈ?
1: ਸਾਡੇ ਬਾਪੂ ਜੀ ਵੀ ਸਰਪੰਚ ਰਹੇ ਹੈ ਜੀ, ਪਿੰਡ ਦੀ ਸੇਵਾ ਕੀਤੀ ਹੈ ਤਕਰੀਬਨ 15-20 ਸਾਲ ਹੋ ਰਹੇ ਹੈ ਜੀ ਸਰਪੰਚ। ਉਸ ਤੋਂ ਬਾਅਦ ਜੀ ਮੈਂ ਸਰਪੰਚ ਆ ਗਿਆ ਸੀ ਜੀ ਇੱਥੇ, 93 ਤੋਂ ਲੈ ਕੇ 3 ਤਾਈ ਮੈਂ ਰਹੇ ਜੀ। ਉਸ ਤੋਂ ਬਾਅਦ ਮੇਰੇ ਧਰਮ ਪਤਨੀ 8 ਤਾਈ ਹੋ ਰਹੇ ਹੈ ਜੀ, ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਰਹੇ ਆਪਾਂ। ਉਸ ਤੋਂ ਬਾਅਦ ਫਿਰ ਪਿੰਡ ਦੀ ਜਿਹੜੀ ਕੋਈ ਸੇਵਾ ਕਰੀ ਹੈ ਜੀ ਉਹ ਮੈਂ ਆਪ, ਇੱਕ ਸਾਡੇ ਸਕੂਲ ਹੈ ਨਹੀਂ ਸੀ ਕੋਈ ਬਿਲਕੁਲ ਨੇੜੇ, ਤੇ ਇਹ ਫਿਰ ਮੈਂ ਪ੍ਰਾਇਮਰੀ ਸਕੂਲ ਬਣਾਇਆ ਜੀ ਪਿੰਡ। ਫਿਰ ਵਾਟਰ ਵਰਕਸ ਦੀ ਰਿਪੇਅਰ ਵਗੈਰਾ ਤੇ ਪਾਈਪਾਂ ਪਵਾਉਂਗੇ ਜੀ, ਤੇ ਪਿੰਡਾਂ ਦੇ ਵਿੱਚ ਜਿਹੜੇ ਗਰੀਬਾਂ ਦੇ ਘਰ ਸੀ ਜੀ ਕੋਈ ਤਕਰੀਬਨ 125 ਦੇ ਕਰੀਬ, ਉਹ ਮੈਂ ਘਰ ਪਵਾਇਆ ਜੀ, ਤੇ ਗਲੀਆਂ ਨਾੜੀਆਂ ਪੱਕੀਆਂ ਕੀਤੀਆਂ, ਛੱਪੜਾਂ ਦੀ ਚਾਰ ਦੀਵਾਰੀ ਜੀ, ਧਰਮਸ਼ਾਲਾ ਅੱਡੇ ਮੈਂ ਆਪਦੇ ਕੋਲੋਂ ਇੱਕ ਸਾਡੇ ਬਾਪੂ ਜੀ ਦੀ ਯਾਦ ਦਾ ਅੱਡਾ ਬਣਾਇਆ ਸੀ ਮੈਂ। ਸਕੂਲ ਸੀ ਸਾਡੇ ਜਿਹੜਾ ਪ੍ਰਾਇਮਰੀ ਬਣਨ ਲੱਗਿਆ ਸੀ, ਉਦੋਂ ਮੇਰੀ ਮਾਤਾ ਪ੍ਰਸੰਨ ਕੌਰ ਉਹਨਾਂ ਦੇ ਨਾਂ ਤੇ ਜੀ ਮੈਂ ਕਮਰਾ ਬਣਾਇਆ ਸੀ, ਆਪਦੇ ਕੋਲੋਂ ਬਣਾਇਆ ਸੀਗਾ। ਤਕਰੀਬਨ ਸਾਡੇ ਆਸੇ ਪਾਸੇ ਜੀ ਨੇੜੇ ਪਿੰਡਾਂ ਚ ਕੱਚੀਆਂ ਗਲੀਆਂ ਹੁੰਦੀਆਂ ਸੀ ਜੀ, ਤੇ ਮੈਂ ਉਸ ਟਾਈਮ

ਚ ਇਕ ਧਾਰਮਿਕ ਜਗ੍ਹਾ ਹੋਰ ਬਣਾਈ ਜੀ। ਉਹ ਸਾਨੂੰ ਕਹਿੰਦੇ ਸੀ ਪਿੰਡ ਵਾਲੇ ਰਮਦਾਸ ਕੇ ਸਿੱਖ ਵੀ ਕਹਿਣ ਲੱਗੇ ਵੀ ਸਾਨੂੰ ਪੰਚਾਇਤੀ ਜਗ੍ਹਾ ਦਿਓ ਜੀ। ਮੈਂ ਆਖਿਆ ਵੀ ਅਸੀਂ ਪੰਚਾਇਤੀ ਜਗ੍ਹਾ ਤਾਂ ਦੇ ਨਹੀਂ ਸਕਦੇ, ਗੁਰਦੁਆਰੇ ਵਾਸਤੇ ਵੀ ਦੇ ਸਕਦੇ, ਕੋਈ ਮੰਦਰ ਵਾਸਤੇ ਨਹੀਂ ਦੇ ਸਕਦੇ, ਇਹ ਮੈਂ ਵੀ ਆਪਦੇ ਕੋਲੋਂ ਕਰ ਲੈਣਾ। ਕਨਾਲ ਦੇ ਕਰੀਬ ਇੱਕ ਜਗ੍ਹਾ ਸੀਗੀ, ਉਹ ਬਾਬਾ ਜੀ ਰਾਮਦੇਵ ਦੇ ਮੰਦਰ ਵਾਸਤੇ ਦਿੱਤੀ ਸੀ ਉਹਨਾਂ ਨੂੰ। ਪਹਿਲਾਂ ਸਾਡੇ ਬਾਪੂ ਜੀ ਨੇ ਕਰੇ ਜੀ, ਵਾਟਰ ਬਾਕਸ ਉਹਨਾਂ ਨੇ ਬਣਾਇਆ ਸੀ ਸ਼ੁਰੂ ਚ, ਤੇ ਜਿਹੜੇ ਕੰਮ ਅਸੀਂ ਕਰੇ ਜਾਂ ਸਾਨੂੰ ਸਿਰਫ ਇਹ ਹੈ ਪੁਰਖਿਆਂ ਨੇ ਪਿੰਡ ਬੰਨੇ ਤੇ ਸਾਡਾ ਹੱਕ ਮੰਨਦਾ ਵੀ ਇਹਦੀ ਸਾਂਭ ਸੰਭਾਲ ਵਾਸਤੇ ਵੀ ਬਜ਼ੁਰਗ ਆਪਣੇ ਘਰ ਪਾ ਕੇ ਦੇ ਦਿੰਦੇ ਆ, ਮਗਰੋਂ ਆਪਾਂ ਨੂੰ ਲਿਫਦੇ ਪੋਚਦੇ ਤਾਂ ਆਪਾਂ ਹੈਗੇ। ਸਾਡਾ ਮਤਲਬ ਇਹ ਹੈ ਵੀ ਆਪਦੇ ਕੋਲੋਂ ਪੈਸੇ ਲਾ ਕੇ ਅਸੀਂ ਜਿੰਨਾ ਕੋਈ ਪਿੰਡ ਦਾ ਕੰਮ ਹੈ ਵੀ ਇਹਨੂੰ ਸੋਹਣਾ ਪਿੰਡ ਨੂੰ ਬਣਾ ਕੇ, ਵੱਧ ਤੋਂ ਵੱਧ ਸੋਹਣਾ ਬਣਾ ਕੇ। ਹੁਣ ਮੇਰਾ ਸਕੀਮ ਹੈ ਜੀ, ਸਾਡੇ ਖੂਹ ਹੈ ਜੀ ਜਿਹੜਾ ਪੁਰਾਣਾ, ਉਹਨੂੰ ਮੇਰੀ ਸਲਾਹ ਜੀ ਉਹਦੀ ਰਿਪੇਅਰ ਕਰਾ ਕੇ ਅਸੀਂ ਹੁਣ ਵੀ ਸਰਪੰਚ ਸਾਡਾ ਵਧੀਆ ਮੁੰਡਾ ਜੀ ਕੰਮ ਕੁਮ ਕਰਦਾ ਹੈ। ਸਾਡਾ ਇਰਾਦਾ ਵੀ ਉਹਨੂੰ ਸਹਿਯੋਗ ਦੇ ਕੇ ਪੂਰਾ ਅਸੀਂ ਬਾਬਾ ਜੀ ਦੀ ਪਿਛਲੀ ਯਾਦ ਆਸ ਨੂੰ ਤਾਜ਼ਾ ਕਰਦੇ

0: ਦਾ ਵਧੀਆ ਮੁੰਡਾ ਜੀ ਕੰਮ ਕੁਮ ਕਰਦਾ ਹੈ। ਸਾਡਾ ਇਰਾਦਾ ਵੀ ਉਹਨੂੰ ਸਹਿਯੋਗ ਦੇ ਕੇ ਪੂਰਾ ਅਸੀਂ ਬਾਬਾ ਜੀ ਦੀ ਪਿਛਲੀ ਯਾਦਾਸ਼ਤ ਨੂੰ ਤਾਜ਼ਾ ਕਰਦੇ ਹੋਏ ਵੀ ਪਿੰਡ ਨੂੰ ਸੋਹਣਾ ਬਣਾ ਕੇ ਤੇ ਖੂਹ ਨੂੰ ਅਸੀਂ ਪੁਰਾਣੇ ਤੌਰ ਤੇ ਜਿਵੇਂ ਪੁਰਾਣੇ ਡਿਜ਼ਾਇਨ ਨਾਲ ਦੁਬਾਰੇ ਚਾਲੂ ਕਰ ਗਏ, ਉਹਨੂੰ ਸੋਹਣਾ ਬਣਾ ਕੇ ਜੀ ਤੇ ਪਾਰਕ ਬਣਾ ਗਏ ਜੀ ਉੱਥੇ, ਤੇ ਇੱਕ ਜਿਹੜੀ ਛਪੜੀ ਹੈ ਸਾਡੀ ਤੇ ਇੱਕ ਪਿਪਲੀ ਹੈ ਵੀ ਉਹਦੀ ਦੇਖ ਰੇਖ ਕਰਕੇ ਅਸੀਂ ਦੁਬਾਰੇ ਇਸ ਚੀਜ਼ ਨੂੰ ਤਾਜ਼ਾ ਦੁਬਾਰੇ ਕਰਨਾ ਚਾਹੁੰਦੇ ਆ ਜੀ। ਅਸੀਂ ਸੋਹਣਾ ਫਲ ਬੂਟੇ ਲੱਗ ਗਏ ਜੀ, ਪਿੰਡ ਨੂੰ ਹਰਾ ਭਰਾ ਬਣਾ ਕੇ, ਸਾਡਾ ਤਾਂ ਇਹ ਹੈ। ਮੈਂ ਹੁਣ 5 ਕਿੱਲੇ ਪਾਪੂਲਰ ਲਾਇਆ ਜੀ ਹਰਾ ਭਰਾ ਬਣਾਉਣ ਵਾਸਤੇ ਪਿੰਡ ਨੂੰ, ਤੇ ਸੋਹਣਾ ਵੀ ਚਲੋ ਆਪਦੀ ਕਮਾਈ ਵੀ ਹੋ ਜਾਣੀ ਇਹਦੇ ਵਿੱਚ ਤੇ ਪ੍ਰਦੂਸ਼ਣ ਤੋਂ ਵੀ ਰਹਿਤ ਹੋ ਜਾਂਗੇ। ਹੁਣ ਘਰ ਪਾਇਆ ਜੀ, ਕੋਲੇ ਘਰ ਪਾਇਆ ਤੇ ਬਹੁਤ ਸੋਹਣਾ ਮਹਾਰਾਜ ਦੀ ਕਿਰਪਾ ਜੀ, ਸੱਚੇ ਪਾਤਸ਼ਾਹ ਦੀ।
1: ਸਰਪੰਚ ਕਾਕਾ ਰਜਿੰਦਰ ਸਿੰਘ ਸਿੱਧੂ ਸਾਹਿਬ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਨਗਰ ਦੇ ਬਾਰੇ ਬਹੁਤ ਕੀਮਤੀ ਜਾਣਕਾਰੀ ਸਾਂਝੀ ਕੀਤੀ ਤੇ ਅਦਾਰਾ ਆਕਾਸ਼ਵਾਣੀ FM ਬਠਿੰਡਾ ਦੇ ਵੱਲੋਂ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਸਿਲਸਿਲਾ ਮੇਰਾ ਪਿੰਡ ਦੇ ਵਿੱਚ ਵਕਤ ਕੱਢਣ ਦੇ ਲਈ, ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਹਾਂਜੀ ਬੁੱਟਰ ਸਾਹਿਬ, ਤੁਸੀਂ ਵੀ ਆਏ ਜੀ, ਚੀ ਆਇਆਂ ਨੂੰ ਤੁਹਾਡੀ ਟੀਮ ਆਈ, ਤੁਹਾਡਾ ਧੰਨਵਾਦ ਕਰਦੇ ਆ ਜੀ।
2: ਮੇਰੇ ਪਿੰਡ ਵਿੱਚ ਵਸਦਾ ਰੱਬ ਓਏ ਆਇਖੀ ਵੇਖ ਲੈ।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਅੰਤਰਗਤ ਸਾਡਾ ਹਰਮਨ ਪਿਆਰਾ ਸਿਲਸਿਲਾ ਮੇਰਾ ਪਿੰਡ। ਤੇ ਮੇਰਾ ਪਿੰਡ ਦਾ ਅੱਜ ਪਹਿਲਾ ਭਾਗ ਅਸੀਂ ਪੇਸ਼ ਕਰ ਰਹੇ ਹਾਂ ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਬੰਗੀ ਨਿਹਾਲ ਸਿੰਘ ਤੋਂ। ਤਾਂ ਜਿਹੜਾ ਪਿੰਡ ਬੰਗੀ ਨਿਹਾਲ ਸਿੰਘ ਹੈ ਇਹ ਵਿਕਾਸ ਦੇ ਰਾਹਾਂ ਦੇ ਉੱਤੇ ਹੈ ਤੇ ਪਿੰਡ ਨੂੰ ਵਿਕਾਸ ਦੇ ਰਾਹਾਂ ਤੇ ਪਾਉਣ ਦੇ ਵਿੱਚ ਸਾਡੀ ਮੌਜੂਦਾ ਪੰਚਾਇਤ ਜਿਸ ਦੀ ਅਗਵਾਈ ਸਰਪੰਚ ਸਰਦਾਰ ਕੁਲਦੀਪ ਸਿੰਘ ਜੀ ਕਰ ਰਹੇ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਤਾਂ ਸਰਪੰਚ ਸਾਹਿਬ, ਆਕਾਸ਼ਵਾਣੀ FM ਬਠਿੰਡਾ ਦੇ ਵੱਲੋਂ ਪ੍ਰੋਗਰਾਮ ਮੇਰਾ ਪਿੰਡ ਜਿਹੜਾ ਕਿ ਤੁਹਾਡੇ ਨਗਰ ਪਿੰਡ ਬੰਗੀ ਨਿਹਾਲ ਸਿੰਘ ਤੋਂ ਪੇਸ਼ ਕੀਤਾ ਜਾ ਰਿਹਾ, ਇਸ ਵਿੱਚ ਤੁਹਾਡਾ ਸਵਾਗਤ ਹੈ।
3: ਅਸੀਂ ਬੁੱਟਰ ਸਾਹਿਬ ਤੁਹਾਡਾ ਤੇ ਤੁਹਾਡੀ ਟੀਮ ਦਾ ਧੰਨਵਾਦ ਕਰਦੇ ਹਾਂ ਕਿ ਸਾਡੇ ਨਗਰ ਪਿੰਡ ਬੰਗੀ ਨਿਹਾਲ ਸਿੰਘ ਵਿੱਚ ਤੁਸੀਂ ਆਪ ਚੱਲ ਕੇ ਆਏ ਹੋ।
1: ਸਰਪੰਚ ਸਾਹਿਬ, ਮੈਂ ਤੁਰ ਫਿਰ ਕੇ ਦੇਖ ਲਿਆ ਕਿ ਪਿੰਡ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਕਾਸ ਕਾਰਜ ਹੈ, ਪਿੰਡ ਦੇ ਲੋਕਾਂ ਦੀ ਸੁੱਖ ਸਹੂਲਤ ਦੇ ਵਾਸਤੇ ਤੁਸੀਂ ਸਮੇਂ ਦੀ ਸਰਕਾਰ ਦਾ ਸਹਿਯੋਗ ਲੈ ਕੇ, ਪ੍ਰਸ਼ਾਸਨ ਦਾ ਸਹਿਯੋਗ ਲੈ ਕੇ, ਆਪਣੇ ਨਾਲ ਜਿਹੜੇ ਤੁਹਾਡੇ ਜੁੜੇ ਹੋਏ ਮੈਂਬਰ ਸਾਹਿਬਾਨ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਕਾਸ ਕਾਰਜ ਕੀਤੇ ਨੇ, ਤੇ ਮੈਂ ਸਾਡੇ ਸਰੋਤਿਆਂ ਦੇ ਵਾਸਤੇ ਤੁਹਾਡੀ ਜ਼ਬਾਨੀ ਜਾਣਨਾ ਚਾਹਾਂਗਾ ਕਿ ਤੁਹਾਡੇ ਸਮੇਂ ਦੌਰਾਨ, ਤੁਹਾਡੇ ਕਾਰਜਕਾਲ ਦੌਰਾਨ, ਜਦੋਂ ਦੇ ਤੁਸੀਂ ਸਰਪੰਚ ਬਣੇ ਹੋ, ਤਾਂ ਕਿਹੜੇ ਕਿਹੜੇ ਜਿਹੜੇ ਵਿਕਾਸ ਕਾਰਜ ਹੈ ਤੁਸੀਂ ਆਪਣੀ ਨਿਗਰਾਨੀ ਦੇ ਵਿੱਚ ਤੁਹਾਡੇ ਨਗਰ ਦੇ ਵਿੱਚ ਕਰਵਾਏ ਨੇ ਜਿਨ੍ਹਾਂ ਤੇ ਤੁਹਾਨੂੰ ਮਾਣ ਮਹਿਸੂਸ ਹੁੰਦਾ?
3: ਅਸੀਂ ਜੀ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ, ਸਮੁੱਚੇ ਨਗਰ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਜਿੱਥੇ ਵੀ ਸਾਨੂੰ ਲੋੜ ਪਈ ਹੈ ਸਾਨੂੰ ਸਾਥ ਦਿੱਤਾ ਹੈ। ਸਭ ਤੋਂ ਪਹਿਲਾਂ ਤਾਂ ਜੀ ਸਾਡੀ ਦਿੱਕਤ ਸੀ ਬੁੱਟਰ ਸਾਹਿਬ, ਜਿਹੜਾ ਖੇਤਾਂ ਨੂੰ ਕਮਾਲੂ ਵਾਲੇ ਪਾਸੇ ਜਾਂਦਾ ਪੁਲ, ਬਹੁਤ ਵੱਡੀ ਦਿੱਕਤ ਸੀ, ਉਹ ਪੁਲ ਬਣਿਆ। ਉਸ ਤੋਂ ਬਾਅਦ ਨੌਜਵਾਨਾਂ ਲਈ ਜਿੰਮ, ਉਸ ਤੋਂ ਬਾਅਦ ਜੀ ਗੁਰਦੁਆਰਾ ਸਾਹਿਬ ਸਿੰਘ ਸਭਾ ਕੋਲੇ ਦਿੱਕਤ ਸੀਗੀ, ਜਦੋਂ ਸੰਗਤ ਜਾਂਦੀ ਸੀ ਉੱਥੇ ਟੋਏ ਸੀ, ਪਾਣੀ ਵਗੈਰਾ ਖੜਦਾ ਸੀ ਜਦੋਂ ਬਾਰਿਸ਼ ਹੋ ਜਾਂਦੀ ਸੀ, ਉਹ ਅਸੀਂ 60-62 ਹਜ਼ਾਰ ਟਾਇਲ ਲਾ ਕੇ ਉਹਦੀ ਪਾਰਕਿੰਗ ਬਣਾਈ ਹੈ ਗੱਡੀਆਂ ਖੜਨ ਵਾਸਤੇ। ਉਸ ਤੋਂ ਬਾਅਦ ਬੁੱਟਰ ਸਾਹਿਬ, ਜਿਹੜਾ ਸਭ ਤੋਂ ਵੱਡਾ ਕੰਮ ਹੈ ਸਾਡੇ ਨਗਰ ਦਾ, ਪ੍ਰਾਇਮਰੀ ਸਕੂਲ 5ਵੀਂ ਤੱਕ ਹੈ। ਹੁਣ ਸਾਡੇ ਨਗਰ ਦਾ ਜਿਹੜਾ ਪ੍ਰਾਇਮਰੀ ਸਕੂਲ ਹੈ ਬਿਲਡਿੰਗ ਦੇ ਵਿੱਚ ਪੂਰੇ ਬਠਿੰਡੇ ਜ਼ਿਲ੍ਹੇ ਦੇ ਵਿੱਚੋਂ ਫਸਟ ਆਇਆ। ਇੱਕ ਵਾਟਰ ਵਰਕਸ ਦਾ ਜੀ ਬਹੁਤ ਵੱਡਾ ਮਸਲਾ ਸੀ, ਜਿਹਦਾ ਪਾਣੀ ਆਪਣੇ ਮੋਗੇ ਤੋਂ ਲੈ ਕੇ ਤੇ ਵਾਟਰ ਵਰਕਸ ਤੱਕ ਅਸੀਂ ਪਹੁੰਚਾਇਆ, ਅੰਡਰਗਰਾਉਂਡ ਪੈਪ ਪਾ ਕੇ, ਇੱਕ ਉੱਥੇ ਸੋਲਰ ਮੋਟਰ ਲਾ ਕੇ, ਡੱਗੀ ਲਾ ਕੇ, ਉਹ ਵੀ ਸਾਡਾ ਪ੍ਰੋਜੈਕਟ ਜਿਹੜਾ ਹੈ ਉਹ ਕਾਮਯਾਬ ਹੋਇਆ। ਆਂਗਣਵਾੜੀ ਸੈਂਟਰ ਇੱਕ ਨਵਾਂ ਬਣਾਇਆ ਜੀ, ਉਹ ਗਲੀਆਂ ਦਾ ਕੰਮ ਚੱਲ ਰਿਹਾ, ਛੱਪੜ ਦਾ ਸਾਡਾ ਕੰਮ ਚੱਲ ਰਿਹਾ। ਇੱਕ ਲਾਇਬ੍ਰੇਰੀ ਆਪਣੇ ਵਿਦਿਆਰਥੀਆਂ ਲਈ, ਲਾਇਬ੍ਰੇਰੀ ਕੰਪਲੀਟ ਹੈ। ਇੱਕ ਜੀ ਸਾਡੇ ਪੰਚਾਇਤ ਘਰ ਦੀ ਉਸਾਰੀ ਚੱਲ ਰਹੀ ਹੈ ਬੁੱਟਰ ਸਾਹਿਬ। ਇੱਕ ਸ਼ਮਸ਼ਾਨ ਘਾਟ ਦੇ ਵਿੱਚ ਜਦੋਂ ਕੋਈ ਦਿੱਕਤ ਆਉਂਦੀ ਸੀ ਸਾਨੂੰ, ਜਦੋਂ ਕਣਕ ਦੀ ਫਸਲ ਜਾਂ ਝੋਨੇ ਦੀ ਫਸਲ ਪੱਕੀ ਹੁੰਦੀ ਸੀ, ਇੱਕ ਅਸੀਂ ਭੱਠੀ ਮੁਰਦੇ ਦੇ ਲਈ ਉਹ ਭੱਠੀ ਬਣਾਈ ਹੈ। ਪਾਣੀ ਵਾਲੀ ਟੈਂਕੀ ਜਿਹੜੀ ਅਸੀਂ ਹੁਣ 5000 ਲੀਟਰ ਦੀ ਉਹ ਤਿਆਰ ਕਰਵਾਈ ਹੈ, ਉਹਦੇ ਉੱਤੇ ਫਾਇਰ ਸਿਸਟਮ ਵੀ ਲੱਗਿਆ ਹੋਇਆ ਵੀ ਜਦੋਂ ਵੀ ਕਿਤੇ ਕੋਈ ਅੱਗ ਦੀ ਛੋਟੀ ਮੋਟੀ ਘਟਨਾ ਹੁੰਦੀ ਹੈ ਉਹ ਸਾਨੂੰ ਉਹਦੇ ਵਿੱਚ ਸਹਿਯੋਗ ਦੇਊਗੀ। ਇੱਕ ਸਾਡੇ ਬੁੱਟਰ ਸਾਹਿਬ ਜੋ ਰੇਲਵੇ ਦਾ ਪੁਲ ਸੀ, ਪਹਿਲਾਂ ਉਹ ਮਹਿਕਮਾ ਉਹਨੂੰ ਯੂ ਟੈਪ ਬਣਾ ਰਿਹਾ ਸੀ, ਉਹ ਅਸੀਂ ਆਪਣੇ ਨਗਰ ਦਾ ਸਾਥ ਤੇ ਪੂਰੇ ਪੰਚਾਂ ਦਾ ਸਹਿਯੋਗ ਤੇ ਹੋਰ ਜਥੇਬੰਦੀਆਂ ਦਾ, ਮੋਹਤਵਾਰ ਸੱਜਣਾਂ ਨੂੰ ਨਾਲ ਲੈ ਕੇ ਰੇਲਵੇ ਵਿਭਾਗ ਨੂੰ ਮਿਲੇ, ਉਹ ਪੁਲ ਵੀ ਹੁਣ ਸਾਡਾ ਜਿਹੜਾ ਉਹ ਵੀ ਸਮੱਸਿਆ ਦੂਰ ਹੋਜੂਗੀ। ਉਹ ਪੁਲ ਚੌੜਾ ਵੀ ਹੋਜੂਗਾ ਤੇ ਉਸ ਬਿਲਕੁਲ ਸਿੱਧਾ ਵੀ ਹੋਜੂਗਾ, ਜਿਹਦੇ ਵਿੱਚ ਸਾਨੂੰ ਕੰਬਾਈਨ ਵਗੈਰਾ ਜਦੋਂ ਹਾੜੀ ਦਾ ਸੀਜ਼ਨ ਜਾਂ ਝੋਨੇ ਦਾ ਸੀਜ਼ਨ ਹੁੰਦਾ ਉਹ ਵੀ ਦਿੱਕਤ ਸਾਡੀ ਦੂਰ ਹੋਜੂਗੀ। ਇੱਕ ਖੇਡਾਂ ਦੇ ਲਈ ਜੀ ਬੰਗੀ ਰੋਲਦੂ ਨਾ ਇੱਕ ਸਾਂਝਾ ਗਰਾਊਂਡ ਤੇ ਸਾਡੇ ਪ੍ਰਾਇਮਰੀ ਸਕੂਲ ਦੇ ਨਾਲ ਗਰਾਊਂਡ ਦੀ ਕੰਮ ਚੱਲ ਰਿਹਾ ਜੀ। ਇੱਕ ਜੀ ਸੀ ਆਰ ਐਸ ਫੰਡ ਦੇ ਵਿਚੋਂ ਜੋ ਆਪਣੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਜੀ ਬਣੀ ਹੋਈ ਹੈ ਉਹ ਅਸੀਂ CRS ਦੇ ਵਿਚੋਂ ਸਹਿਯੋਗ ਦੇ ਨਾਲ ਉਹਨਾਂ ਤੋਂ ਅਸੀਂ ਗੁਰਦੁਆਰਾ ਗੋਸਰ ਸਾਹਿਬ ਦੇ ਲਈ ਇਹ ਆਨ ਗ੍ਰਿਡ ਕਰਵਾ ਕੇ ਬਿਜਲੀ ਦਾ ਸੋਲਰ ਪੈਨਲ ਲਵਾਇਆ ਉਸ ਤੋਂ ਬਾਅਦ ਵਾਟਰ ਵਰਕਸ ਦੇ ਵਿਚ ਵੀ ਸਾਨੂੰ ਕੰਮ ਦਿੱਤਾ ਉਹਨਾਂ ਨੇ ਲੋਕ ਟਾਇਲ ਵਗੈਰਾ ਲਗਵਾਈ ਹੈ ਡੱਗਾਂ ਡੁੱਗਾਂ ਦੀ

0: ਕਰਵਾਈ ਹੈ। ਹੱਦ ਤੋਂ ਵੱਧ ਕੇ ਅਸੀਂ ਉਹਨਾਂ ਨਾਲ ਵੀ ਤਾਲਮੇਲ ਰੱਖਦੇ ਹਾਂ। ਸਾਡੇ ਨਗਰ ਦੇ ਵਿੱਚ ਇੱਕ ਮੁੱਢਲਾ ਸਿਹਤ ਕੇਂਦਰ ਹੈ ਜੀ, ਅਸੀਂ ਆਪਣੇ ਪੰਚਾਇਤੀ ਫੰਡ ਦੇ ਵਿੱਚ ਉਹਨਾਂ ਨੂੰ ਜਿੱਦੇ ਅਸੀਂ ਪਹਿਲੀ ਮੀਟਿੰਗ ਕਰੀ ਜੀ ਆਪਣੇ ਉਹਨਾਂ ਨਾਲ ਡਾਕਟਰ ਸਾਹਿਬ ਨਾਲ, ਉਸ ਦਿਨ ਸਾਨੂੰ ਕਿਹਾ ਵੀ ਸਾਨੂੰ ਫਰਨੀਚਰ ਦੀ ਦਿੱਕਤ ਆ ਰਹੀ ਹੈ, ਅਲਮਾਰੀ ਦੀ ਦਿੱਕਤ ਆ ਰਹੀ ਹੈ, ਅਸੀਂ ਉਹਨਾਂ ਨੂੰ ਪਾਣੀ ਦੀ ਦਿੱਕਤ ਸੀ ਵੋਟਰ ਸਾਹਿਬ। ਉਹ ਸਭ ਤੋਂ ਪਹਿਲਾਂ ਅਸੀਂ ਜੀ ਮੈਂ ਉਸੇ ਦਿਨ ਹੀ ਫੈਸਲਾ ਲਿੱਤਾ, ਸਾਡੇ ਕੋਲੇ ਪੰਚਾਇਤੀ ਫੰਡ ਪਿਆ ਸੀ, ਉਹਨਾਂ ਨੂੰ ਫਸਟ ਦਿਨ ਹੀ ਅਸੀਂ ਫਰਨੀਚਰ ਜੋ ਵੀ ਉਹਨਾਂ ਨੂੰ ਲੋੜ ਸੀ ਉਹ ਫਰਨੀਚਰ ਦਿੱਤਾ, ਤੇ ਉਹਨਾਂ ਨੂੰ ਇੱਕ ਬੰਬੀ ਲਾ ਕੇ ਦਿੱਤੀ ਪਾਣੀ ਲਈ, ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਇੱਕ ਬਿਜਲੀ ਦੀ ਉੱਥੇ ਦਿੱਕਤ ਸੀ, ਉਹ ਵੀ ਅਸੀਂ ਨਾਲ ਦੀ ਨਾਲ ਤਾਰਾਂ ਪਵਾ ਕੇ ਵੀ ਸਾਡੇ ਪਿੰਡ ਦੇ ਜਦੋਂ ਕੋਈ ਬਜ਼ੁਰਗ ਕੋਈ ਮਾਤਾ ਭੈਣ ਜਾਵੇ ਉੱਥੇ ਦਵਾਈ ਲੈਣ ਤੇ ਜਾਂ ਡਾਕਟਰ ਸਾਹਿਬ ਬੈਠੇ ਹੁੰਦੇ ਆ ਵੀ ਉਹਨਾਂ ਨੂੰ ਕੋਈ ਦਿੱਕਤ ਨਾ। ਮਨਰੇਗਾ ਦੇ ਕੰਮ ਜੋ ਸੈਂਟਰ ਸਰਕਾਰ ਦੇ ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੇ ਹੈ ਜੀ, ਗਲੀਆਂ ਨਾਲੀਆਂ ਦਾ ਕੰਮ ਚੱਲ ਰਿਹਾ, ਫੰਡ ਆ ਕੇ ਤੇ ਸਾਡੇ ਨਗਰ ਤੇ ਲੱਗੇ ਤੇ ਸਾਡੀ ਜਿਹੜੀ ਪੰਚਾਇਤ ਦਾ ਨਾਮ ਪੂਰੇ ਜ਼ਿਲ੍ਹੇ ਚ ਪੂਰੇ ਪੰਜਾਬ ਦੇ ਵਿੱਚ ਹੋਵੇ। ਇੱਕ ਜੀ ਪੰਜਾਬ ਸਰਕਾਰ ਵੱਲੋਂ ਜੋ ਮੁੱਖ ਮੰਤਰੀ ਤੀਰਥ ਯਾਤਰਾ ਚਲਾਈ ਗਈ ਸੀ, ਅਸੀਂ ਸਾਡੇ ਨਗਰ ਦੇ ਵਿੱਚੋਂ 3 ਬੱਸਾਂ ਲੈ ਕੇ ਗਏ, ਜੋ ਬਜ਼ੁਰਗ ਘਰੇ ਬੈਠੇ ਸੀ ਤੇ ਯਾਤਰਾ ਨਹੀਂ ਕਰ ਸਕਦੇ ਸੀ ਅਸੀਂ ਉਹਨਾਂ ਨੂੰ ਲੈ ਕੇ ਗਏ। ਇੱਕ ਜੀ ਪੰਜਾਬ ਸਰਕਾਰ ਵੱਲੋਂ ਜੋ ਸਕੀਮ ਚਲਾਈ ਜਾ ਰਹੀ ਹੈ ਮੁੱਖ ਮੰਤਰੀ ਸਿਹਤ ਬੀਮਾ ਦੇ ਕਾਰਡ, ਉਹ ਵੀ ਅਸੀਂ ਆਪਣੀ ਨਿਗਰਾਨੀ ਵਿੱਚ ਬਣਾਏ ਆ ਜੀ।
1: ਤਾਂ ਸਰਪੰਚ ਸਾਹਿਬ, ਥੋੜੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਕੰਮ ਹੈ ਤੁਸੀਂ ਕੀਤੇ ਹੈ, ਤੁਹਾਡਾ ਇਸ ਨਗਰ ਦੇ ਵਿੱਚ ਤੁਹਾਡਾ ਇਸ ਇਲਾਕੇ ਦੇ ਵਿੱਚ ਬੜਾ ਸਤਿਕਾਰ ਹੈ ਤੇ ਤੁਹਾਨੂੰ ਜਿਹੜਾ ਭਰਵਾਂ ਸਹਿਯੋਗ ਮਿਲ ਰਿਹਾ, ਜਿਹੜੇ ਤੁਹਾਡੇ ਨਾਲ ਨੌਜਵਾਨ ਉਦਮੀ ਹਿੰਮਤੀ ਮਿਹਨਤੀ ਤੇ ਇਮਾਨਦਾਰ ਤੁਹਾਡੇ ਨਾਲ ਮੈਂਬਰ ਸਾਹਿਬਾਨ ਹੈ, ਬਹੁਤ ਵਧੀਆ ਤੁਹਾਡੀ ਟੀਮ ਹੈ, ਪਿੰਡ ਦੇ ਵੱਲੋਂ ਤੁਹਾਨੂੰ ਵਧੀਆ ਸਹਿਯੋਗ ਮਿਲ ਰਿਹਾ ਹਨਾ, ਆਉਣ ਵਾਲੇ ਸਮੇਂ ਦੇ ਵਿੱਚ ਫਿਰ ਕਿਹੜੇ ਕਿਹੜੇ ਕੰਮ ਹੈ ਉਹ ਸਰਦਾਰ ਕੁਲਦੀਪ ਸਿੰਘ ਸਰਪੰਚ ਸਾਹਿਬ ਨੇ ਸੋਚ ਰੱਖੇ ਜਿਹੜੇ ਪਿੰਡ ਦੇ ਭਲੇ ਦੇ ਵਾਸਤੇ ਤੁਸੀਂ ਕਰਦੇ ਹੋ?
0: ਅਸੀਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਜਿਹੜਾ ਸਕੂਲ ਹੈ ਸਾਡਾ ਪ੍ਰਾਇਮਰੀ ਸਕੂਲ ਉਸ ਨੂੰ ਏਸੀ ਕਰਵਾਉਣਾ ਹੈ, ਉਸ ਤੋਂ ਬਾਅਦ ਬੱਸ ਸਟੈਂਡ ਦੀ ਉਸਾਰੀ ਕਰਵਾਉਣੀ ਹੈ ਜੀ, ਇੱਕ ਯਾਦਗਾਰੀ ਗੇਟ ਬਣਾਉਣਾ ਹੈ, ਸਾਡੇ ਪਿੰਡ ਦੀਆਂ ਸੜਕਾਂ ਬਣੀਆਂ ਹੋਈਆਂ ਉਹਦੇ ਨਾਲ ਬਰਮਾ ਦੇ ਉੱਤੇ ਲੌਕ ਟਾਇਲ ਲਾਉਣ ਦਾ ਸੋਚ ਰਹੇ ਹੈ। ਇੱਕ ਸਾਡੇ ਪਿੰਡ ਜੋ ਦਾਣਾ ਮੰਡੀ ਬਣੀ ਹੋਈ ਹੈ ਉਹ ਕੱਚੀ ਹੈ, ਉਸ ਦਾ ਰਸਤਾ ਵੀ ਕੱਚਾ ਹੈ, ਉਹ ਵੀ ਸਾਡੀ ਫਾਇਲ ਪ੍ਰੋਸੈਸ ਦੇ ਵਿੱਚ ਹੈ, ਲਾਈਨ ਦੇ ਵਿੱਚ ਲੱਗੀ ਹੋਈ ਹੈ। ਬੀਬਾ ਜੀ ਨੇ MLA ਸਾਹਿਬ ਨੇ ਇਹ ਕਿਹਾ ਵੀ ਇਹ ਵੀ ਤੁਹਾਡਾ ਜਦੋਂ ਵੀ ਫੰਡ ਰਿਲੀਜ਼ ਹੁੰਦਾ ਪੰਜਾਬ ਸਰਕਾਰ ਤੋਂ, ਝੋਨੇ ਦੀ ਫਸਲ ਆਉਣ ਤੋਂ ਪਹਿਲਾਂ ਤੁਹਾਡੀ ਦਾਣਾ ਮੰਡੀ ਤੇ ਰਸਤਾ ਵੀ ਪੱਕਾ ਹੋ ਜੂਗਾ ਜੀ, ਸ਼ੈੱਡ ਤੇ ਲਾਈਟਾਂ ਦਾ ਪ੍ਰਬੰਧ ਵੀ ਨਾਲ ਹੀ ਹੋਜੂ, ਜਿਸ ਦਾ ਸਾਨੂੰ ਕਨੈਕਸ਼ਨ ਮਿਲ ਚੁੱਕਾ ਹੈ, ਟਰਾਂਸਫਾਰਮ ਲੱਗ ਗਿਆ ਉਹਦੇ ਵਿੱਚ, ਇੱਕ ਵਾਰੀ ਟੈਂਪਰੇਰੀ ਲਾਈਟਾਂ ਅਸੀਂ ਲਾ ਦੇ। ਇੱਕ ਜੀ ਅਸੀਂ ਲੈਟਰ ਲਿਖਿਆ ਕਿ ਸਾਡੇ ਪਿੰਡ ਦੇ ਵਿੱਚ SC ਵੋਟ ਹੈ ਜਿਹੜੀ ਉਹ 59% ਦੇ ਕਰੀਬ ਹੈ, ਵੀ ਸਾਨੂੰ ਇੱਕ ਸਾਰੇ ਧਰਮਾਂ ਨੂੰ ਕਮਿਊਨਿਟੀ ਹਾਲ ਦਿੱਤਾ ਜਾਵੇ, ਜਿਸ ਨੂੰ ਅਸੀਂ ਸੋਚ ਰਹੇ ਹਾਂ ਵੀ ਉਸ ਨੂੰ ਪੈਲਸ ਟੈਬ ਬਣਾ ਕੇ ਜੋ ਵੀ ਪਿੰਡ ਦੀਆਂ ਗਰੀਬ ਲੜਕੀਆਂ ਜਾਂ ਜੋ ਵੀ ਕੋਈ ਕਾਰਜ ਕਰਨਾ ਚਾਹੁੰਦਾ ਉਸ ਦੇ ਵਿੱਚ ਹੋ ਸਕੇ। ਬੁੱਟ ਸਾਹਿਬ, ਅਸੀਂ ਮਨਰੇਗਾ ਦੇ ਵਿੱਚੋਂ 6 ਮਕਾਨਾਂ ਦੀ ਉਸਾਰੀ ਕਰ ਰਹੇ ਹਾਂ, ਉਸ ਦੇ ਵਿੱਚੋਂ 4 ਘਰਾਂ ਦੀ ਛੱਤ ਪੈ ਗਈ, 2 ਮਕਾਨ ਉਸਾਰੀ ਅਧੀਨ ਹੈ, ਅੱਗੇ ਵੀ ਅਸੀਂ ਆਪ ਮੇਰੇ ਪੰਚ ਤੇ ਅਸੀਂ ਆਪ ਮਿਹਨਤ ਕਰਕੇ ਹੋਰ ਜੋ SC ਵਾਦੀ ਹੈ ਜੋ ਪੈਣ ਯੋਗ ਮਕਾਨ ਹੈ ਉਹ ਅਸੀਂ ਆਪ ਪਵਾਵਾਂਗੇ।
1: ਤਾਂ ਬਹੁਤ ਮਿਹਨਤ ਨਾਲ, ਬਹੁਤ ਇਮਾਨਦਾਰੀ ਨਾਲ, ਬਹੁਤ ਸ਼ਿੱਦਤ ਨਾਲ ਪਿੰਡ ਦੇ ਵਿਕਾਸ ਦੇ ਵਾਸਤੇ ਤੁਸੀਂ ਉਪਰਾਲੇ ਕਰ ਰਹੇ ਹੋ। ਅਦਾਰਾ ਆਕਾਸ਼ਵਾਣੀ FM ਬਠਿੰਡਾ ਦੀਆਂ ਦੁਆਵਾਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹੈ ਕਿ ਤੁਹਾਨੂੰ ਇਸੇ ਤਰ੍ਹਾਂ ਨਗਰ ਵੱਲੋਂ ਸਮੇਂ ਦੀਆਂ ਸਰਕਾਰਾਂ ਵੱਲੋਂ ਸਹਿਯੋਗ ਮਿਲਦਾ ਰਹੇ ਤੇ ਤੁਸੀਂ ਪਿੰਡ ਦੇ ਵਿਕਾਸ ਦੇ ਵਾਸਤੇ ਭਲਾਈ ਦੇ ਕਾਰਜ ਕਰਦੇ ਰਹੋ, ਤੁਸੀਂ ਵਕਤ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਬੁੱਟਰ ਸਾਹਿਬ ਧੰਨਵਾਦ ਤੁਹਾਡਾ ਤੇ ਤੁਹਾਡੀ ਟੀਮ ਦਾ ਜੋ ਸਾਡੇ ਨਗਰ ਵਿੱਚ ਚੱਲ ਕੇ ਆਏ ਹੋ, ਅਸੀਂ ਰਿਣੀ ਰਹਾਂਗੇ ਤੁਹਾਡੇ, ਸਾਡੇ ਨਗਰ ਦੀ ਆਵਾਜ਼ ਨੂੰ ਤੁਸੀਂ ਬੁਲੰਦ ਕਰਿਆ, ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ।
2: ਮੇਰੇ ਪਿੰਡ ਵਿੱਚ ਵਸਦਾ ਰੱਬ ਵੇ, ਆਇ ਅੱਖੀ ਵੇਖ ਲੈ।
1: ਪਿੰਡ ਬੰਗੀ ਨਿਹਾਲ ਸਿੰਘ ਦੇ ਵਿੱਚ ਕਈ ਸਮਾਜ ਸੇਵੀ ਕਲੱਬ ਜਾਂ ਯੁਵਾ ਕਲੱਬ ਜਾਂ ਸੇਵਾ ਸਮਿਤੀਆਂ ਕਾਰਜਸ਼ੀਲ ਨੇ, ਤਾਂ ਉਹਨਾਂ ਦੇ ਵਿੱਚੋਂ ਇੱਕ ਹੈ ਜੀ ਮਾਲਵਾ ਵੈਲਫੇਅਰ ਕਲੱਬ ਬੰਗੀ ਨਿਹਾਲ ਸਿੰਘ। ਤਾਂ ਮਾਲਵਾ ਵੈਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਦੇ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਬੁੱਟਰ ਇਸ ਵਕਤ ਸਾਡੇ ਨਾਲ ਹੈ। ਤਾਂ ਸਭ ਤੋਂ ਪਹਿਲਾਂ ਸਰਦਾਰ ਗੁਰਮੀਤ ਸਿੰਘ ਜੀ, ਆਕਾਸ਼ਵਾਣੀ FM ਬਠਿੰਡਾ ਦੇ ਵੱਲੋਂ ਤੁਹਾਡਾ ਸਾਡੇ ਖਾਸ ਸਿਲਸਿਲੇ ਮੇਰਾ ਪਿੰਡ ਦੇ ਵਿੱਚ ਸਵਾਗਤ ਹੈ।
3: ਤੁਹਾਡਾ ਅਤੇ ਤੁਹਾਡੀ ਟੀਮ ਦਾ ਤਰਸੇਮ ਸਿੰਘ ਜੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਅੱਜ ਸਾਨੂੰ FM ਬਠਿੰਡਾ ਤੇ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ।
1: ਤਾਂ ਸਭ ਤੋਂ ਪਹਿਲਾਂ ਜੇ ਆਪਾਂ ਮਾਲਵਾ ਵੈਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਦੀ ਗੱਲ ਕਰੀਏ, ਤਾਂ ਤੁਹਾਡਾ ਕਲੱਬ ਇਹ ਸਰਦਾਰ ਗੁਰਮੀਤ ਸਿੰਘ ਜੀ ਕਦੋਂ ਹੋਣ ਦੇ ਵਿੱਚ ਆਇਆ ਤੇ ਇਹ ਕਲੱਬ ਫਿਰ ਬਣਾਉਣ ਦਾ ਕਿਵੇਂ ਖਿਆਲ ਆਇਆ, ਤੁਹਾਨੂੰ ਕਿਵੇਂ ਸੁਪਨਾ ਆਇਆ ਜਾਂ ਤੁਸੀਂ ਕੀ ਸੋਚ ਕੇ ਇਸ ਕਲੱਬ ਦਾ ਗਠਨ ਕੀਤਾ?
3: ਵੈਸੇ ਤਾਂ ਜਿੱਦਾਂ ਪਿੰਡਾਂ ਦੇ ਵਿੱਚ ਕਲੱਬ ਬਣਦੇ ਉਸੇ ਤਰ੍ਹਾਂ ਹੀ ਅਸੀਂ ਕਲੱਬ ਬਣਾਇਆ, ਪਰ 2004 ਦੇ ਵਿੱਚ ਅਸੀਂ ਕਲੱਬ ਬਣਾਇਆ ਜਿਸ ਦੀ ਰਜਿਸਟ੍ਰੇਸ਼ਨ ਅਸੀਂ 2015 ਦੇ ਵਿੱਚ ਜਾ ਕੇ ਕਰਵਾਈ, ਤੇ ਇਸ ਦੇ ਨਾਲ ਹੀ ਅਸੀਂ ਸਮਾਜ ਸੇਵਾ ਦੇ ਵਿੱਚ ਜਿੱਦਾਂ ਅਖਬਾਰਾਂ ਦੇ ਰਾਹੀਂ ਅਸੀਂ ਦੇਖਦੇ ਸੀ ਵੱਖ ਵੱਖ ਪਿੰਡਾਂ ਦੇ ਨਾਮ ਆਉਂਦੇ ਸੀਗੇ, ਸਾਨੂੰ ਬੜਾ ਵਧੀਆ ਚਾਅ ਜਿਹਾ ਹੁੰਦਾ ਸੀ ਵੀ ਪਿੰਡ ਦੇ ਕਲੱਬਾਂ ਦਾ ਅਖਬਾਰਾਂ ਦੇ ਵਿੱਚ ਨਾਂ ਸ਼ਬਦ ਹੈ, ਇੱਥੋਂ ਹੀ ਸਾਡਾ ਸਿਲਸਿਲਾ ਸ਼ੁਰੂ ਹੋਇਆ ਸੀ।

0: ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਦਾਰ ਗੁਰਮੀਤ ਸਿੰਘ ਜੀ ਕਲੱਬਾਂ ਦਾ ਗਠਨ ਹੋ ਜਾਂਦਾ ਹੈ, ਨਾਂ ਦੇ ਪ੍ਰਧਾਨ ਬਣ ਜਾਂਦੇ ਹੈ, ਜਿਹੜੀਆਂ ਉਹਨਾਂ ਦੀਆਂ ਗਤੀਵਿਧੀਆਂ ਹੁੰਦੀਆਂ ਨੇ ਉਹ ਨਾਂ ਮਾਤਰ ਹੁੰਦੀਆਂ ਨੇ, ਹਨਾ। ਤਾਂ ਜੇ ਆਪਾਂ ਪਿਛਲੇ ਅਰਸੇ ਤੋਂ ਲੈ ਕੇ ਜਾਂ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ, ਤਾਂ ਤੁਹਾਡੇ ਕਲੱਬ ਦੀ ਨਗਰ ਬੰਗੀ ਨਿਹਾਲ ਸਿੰਘ ਨੂੰ ਸੋਹਣਾ ਬਣਾਉਣ ਦੇ ਲਈ ਜਾਂ ਇਹਦੇ ਸੁਧਾਰ ਦੇ ਵਾਸਤੇ ਜਾਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਜਾਂ ਕਿਸੇ ਦੇ ਜੀਵਨ ਨੂੰ ਸੌਖਾ ਸੁਖਾਲਾ ਕਰਨ ਦੇ ਵਾਸਤੇ ਕੀ ਦੇਣ ਰਹੀ ਹੈ?
1: ਦੱਸਣਾ ਚਾਹੁੰਦੇ ਹਾਂ ਕਿ ਪਿਛਲੇ 10 ਸਾਲਾਂ ਤੋਂ ਸਾਡੇ ਕਲੱਬ ਦਾ, ਮਾਲਵਾ ਕਲੱਬ ਦਾ ਆਪਣਾ ਕੈਲੰਡਰ ਹੈ, ਸਾਲਾਨਾ ਕੈਲੰਡਰ ਅਸੀਂ ਰਿਲੀਜ਼ ਕਰਦੇ ਹਾਂ। ਪਿਛਲੇ 14 ਸਾਲਾਂ ਤੋਂ ਅਸੀਂ ਸਕੂਲੀ ਬੱਚਿਆਂ ਦਾ ਸਨਮਾਨ ਕਰਨਾ, ਦਾਦਾ ਪੋਤਾ ਪਾਰਕ ਮਾਲਵਾ ਵੈਲਫੇਅਰ ਕਲੱਬ ਸਾਡਾ ਡ੍ਰੀਮ ਪ੍ਰੋਜੈਕਟ ਰਿਹਾ ਜੀ, ਜਿਵੇਂ ਬੱਸ ਸਟੈਂਡ ਬਣਾਇਆ ਸੀ, ਵਾਲੀਬਾਲ ਗਰਾਊਂਡ, ਗੁਰੂ ਅੰਗਦ ਦੇਵ ਗਰਾਊਂਡ, ਖੇਡ ਸਟੇਡੀਅਮ, ਹਰ ਸਾਲ ਛੋਟੀਆਂ ਵੱਡੀਆਂ ਗੇਮਾਂ ਜਿੱਦਾਂ ਵਾਲੀਬਾਲ ਟੂਰਨਾਮੈਂਟ ਡੇ ਨਾਈਟ ਕਰਵਾਉਂਦੇ ਰਹਿੰਦੇ ਹਾਂ। ਹਰ ਵਕਤ ਅਸੀਂ ਪੌਦਿਆਂ ਦੀ ਸਾਂਭ ਸੰਭਾਲ ਦੇ ਨਾਲ ਪੌਦੇ ਲਾਉਣ ਦੇ ਵਿੱਚ ਯਕੀਨ ਬਣਾਇਆ ਤੇ ਅਸੀਂ ਲਗਭਗ ਹੁਣ ਤੱਕ 500-700 ਪੌਦਾ ਜਿਹੜਾ ਰੁੱਖ ਬਣਾ ਚੁੱਕੇ ਹਾਂ। ਗਲੀਆਂ ਦੀਆਂ ਨੰਬਰ ਪਲੇਟਾਂ ਲਾਉਣੀਆਂ, ਵੱਖ ਵੱਖ ਸਮੇਂ ਖੂਨਦਾਨ ਕੈਂਪ ਲਾਉਣੇ, ਤੀਆਂ ਦਾ ਤਿਉਹਾਰ ਬਣਾਉਣਾ, ਜਾਗਰੂਕ ਰੈਲੀਆਂ ਨਸ਼ਿਆਂ ਤੋਂ ਦੂਰ ਰਹਿਣ ਲਈ ਕੱਢਣੇ, ਨਾਟਕਾਂ ਦਾ ਮੰਚਨ ਕਰਵਾਉਣਾ, ਫਿਲਮਾਂ ਦਾ ਨਿਰਮਾਣ ਕਰਨਾ, ਛੋਟੀਆਂ ਮੂਵੀਆਂ ਕਰਨੀਆਂ। ਤਿੰਨ ਲੜਕੀਆਂ ਗੂੰਗੇ ਬੋਲਿਆਂ ਸਕੂਲ ਦੇ ਵਿੱਚ ਜਿਹੜੀਆਂ ਪੜ੍ਹ ਰਹੀਆਂ ਗਈਆਂ, ਜਿਨ੍ਹਾਂ ਦੀ ਅਸੀਂ ਲਗਾਤਾਰ ਪਿਛਲੇ 5 ਸਾਲ ਤੋਂ ਫੀਸ ਅਦਾ ਕਰ ਰਹੇ ਹਾਂ, ਤੇ ਇੱਕ ਬੱਚੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ 10ਵੀਂ ਪਾਸ ਕਰ ਚੁੱਕੀ ਹੈ, ਇੱਕ ਬੇਟੀ ਸਾਡੀ 8ਵੀਂ ਕਲਾਸ ਚ ਪੜ੍ਹ ਰਹੀ ਹੈ ਤੇ ਇੱਕ 10ਵੀਂ ਕਲਾਸ ਦੇ ਵਿੱਚ। ਦਸਤਾਰ ਸਿਖਲਾਈ ਕੈਂਪ ਪਿਛਲੇ 8 ਸਾਲਾਂ ਤੋਂ ਲਗਾਤਾਰ ਅਸੀਂ ਕਰਵਾ ਰਹੇ ਹਾਂ। ਜਿਵੇਂ ਆਪਾਂ ਗੱਲ ਕਰੀਏ ਸਾਡੇ ਗੁਰੂ ਘਰਾਂ ਦੇ ਲਈ ਅਸੀਂ ਪਾਲਕੀ ਦਾ ਇੰਤਜ਼ਾਮ ਕੀਤਾ ਹੋਇਆ ਹੈਗਾ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਟਰੈਕਟਰ ਲਿਆਉਣ ਦੀ ਵਿਉਂਤਬੰਦੀ ਬਣਾਈ ਹੋਈ ਹੈਗੀ। ਇੱਕ ਬੱਸ ਸਟੈਂਡ ਹੈ ਮਾਲਵਾ ਵੈਲਫੇਅਰ ਕਲੱਬ, ਛੋਟੀਆਂ ਇੱਟਾਂ ਦਾ ਬਣਾਇਆ ਹੋਇਆ ਜਿਹੜਾ ਸਾਡੀ ਪਿੰਡ ਨੂੰ 4 ਚੰਨ ਲਾਉਂਦਾ ਤੇ ਸਾਨੂੰ ਖੁਸ਼ੀ ਵੀ ਹੁੰਦੀ ਜੇ ਕੋਈ ਉਹਦੇ ਬਾਰੇ ਆ ਕੇ ਗੱਲਬਾਤ ਕਰਦਾ। ਜਿਵੇਂ ਪਿੰਡ ਦੇ ਵਿੱਚ ਇੱਕ ਸੱਥ ਬਣਾਈ ਹੋਈ ਹੈ ਜੀ, ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਗੱਲ ਕਰੀਏ 40 ਲਾਈਟਾਂ ਅਸੀਂ ਪਿੰਡ ਦੇ ਵਿੱਚ ਲਾਈਆਂ, ਫਿਰਨੀ ਦੇ ਉੱਤੇ ਲਾਈਆਂ ਜਾਂ ਪਾਰਕ ਦੇ ਨੇੜੇ ਤੇੜੇ ਲਾਈਆਂ ਜਾਂ ਗੁਰੂ ਘਰਾਂ ਦੇ ਨੇੜੇ ਤੇੜੇ ਲਾਈਆਂ। ਉਸ ਦੇ ਨਾਲ ਵੀ ਸਾਨੂੰ ਬਹੁਤ ਸਾਰਾ ਪਿੰਡ ਦੇ ਵਿੱਚੋਂ ਵੀ ਹੁੰਗਾਰਾ ਮਿਲਿਆ ਚੰਗੇ ਕਾਰਜ ਦੇ ਲਈ। ਅਸੀਂ ਕਾਫੀ ਜਿਹੜੇ ਨਾਟਕ ਹੈਗੇ ਸਕੂਲ ਦੇ ਵਿੱਚ, ਸਰਕਾਰੀ ਸਕੂਲ ਦੇ ਵਿੱਚ ਵੀ ਕਰਵਾ ਚੁੱਕੇ ਹਾਂ, ਪਿੰਡ ਦੇ ਵਿੱਚ ਵੀ ਕਰਵਾ ਚੁੱਕੇ ਹਾਂ, ਤੇ ਨਹਿਰੂ ਯੁਵਾ ਕੇਂਦਰ ਦੇ ਨਾਲ ਰਲ ਕੇ ਬਹੁਤ ਸਾਰੇ ਅਸੀਂ ਜਿਵੇਂ ਰੈਲੀਆਂ ਹੋ ਗਈਆਂ ਜਾਂ ਹੋਰ ਬਹੁਤ ਸਾਰੇ ਕਾਰਜ ਹੈਗੇ ਵੱਖ ਵੱਖ ਸਮੇਂ ਕਰਵਾਏ ਹੈਗੇ, ਤੇ ਜੋ ਕਿਸਮਾਵਾਂ ਡਿਪਾਰਟਮੈਂਟ ਦਾ ਵੀ ਸਾਨੂੰ ਬਹੁਤ ਵੱਡਾ ਯੋਗਦਾਨ ਰਹਿੰਦਾ।
0: ਤਾਂ ਸਰਦਾਰ ਗੁਰਮੀਤ ਸਿੰਘ ਬੁੱਟਰ ਸਾਹਿਬ, ਅੱਜ ਦੇ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ ਤੁਸੀਂ ਆਪਣੇ ਪਿੰਡ ਨੂੰ ਕਲੱਬ ਦੇ ਵੱਲੋਂ ਕੀ ਦੇਣਾ ਇਸ ਬਾਰੇ ਕਾਫੀ ਵਿਸਥਾਰ ਦੇ ਵਿੱਚ ਚਰਚਾ ਕੀਤੀ। ਆਕਾਸ਼ਵਾਣੀ FM ਬਠਿੰਡਾ ਦੀਆਂ ਦੁਆਵਾਂ, ਸ਼ੁਭਕਾਮਨਾਵਾਂ ਤੁਹਾਡੇ ਨਾਲ, ਤੁਹਾਡੇ ਕਲੱਬ ਦੇ ਨਾਲ ਹੈ ਕਿ ਇਸੇ ਤਰ੍ਹਾਂ ਹੀ ਤੁਸੀਂ ਸਮਾਜ ਸੇਵਾ ਖੇਤਰ ਦੇ ਵਿੱਚ ਆਪਣਾ ਤੇ ਆਪਣੇ ਕਲੱਬ ਦੇ ਵੱਲੋਂ ਯੋਗਦਾਨ ਪਾ ਕੇ ਇਸ ਨਗਰ ਨੂੰ ਹੋਰ ਖੂਬਸੂਰਤ ਅਤੇ ਪਿਆਰਾ ਬਣਾਉਣ ਦੇ ਵਿੱਚ ਯੋਗਦਾਨ ਪਾਉਂਦੇ ਰਹੋ। ਇਨ੍ਹਾਂ ਵਿਚਾਰਾਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਹਾਡੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਜੀ।
2: ਮੇਰਾ ਨਾਮ ਪਰਮਜੀਤ ਕੌਰ ਹੈ ਜੀ।
3: ਮੇਰਾ ਨਾਮ ਚਰਨਜੀਤ ਕੌਰ ਹੈ ਜੀ।

0: ਤਾਂ ਪਿਆਰੇ ਸਰੋਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਇਸ ਵਕਤ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮੇਰਾ ਪਿੰਡ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਅਸੀਂ ਚੁਣਿਆ ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਤਲਵੰਡੀ ਸਾਬੋ ਦਾ ਪਿੰਡ ਬੰਗੀ ਨਿਹਾਲ ਸਿੰਘ ਹੁਣ ਸਾਡੇ ਨਾਲ ਨੇ ਸਰਦਾਰ ਹਰਮੇਲ ਸਿੰਘ ਜੀ ਸਿੱਧੂ ਜਿਹੜੇ ਕਿ 5 ਸਾਲ ਇਸ ਨਗਰ ਦੀ ਬਤੌਰ ਸਰਪੰਚ ਨੁਮਾਇੰਦਗੀ ਕਰ ਚੁੱਕੇ ਨੇ ਤਾਂ ਸਰਦਾਰ ਹਰਮੇਲ ਸਿੰਘ ਸਿੱਧੂ ਸਾਹਿਬ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਵੱਲੋਂ ਤੁਹਾਡਾ ਪ੍ਰੋਗਰਾਮ ਮੇਰਾ ਪਿੰਡ ਚ ਸਵਾਗਤ ਹੈ।
1: ਮੋਟੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਤਾਂ ਸਰਦਾਰ ਹਰਮੇਲ ਸਿੰਘ ਜੀ 5 ਸਾਲ ਤੁਸੀਂ ਇਸ ਨਗਰ ਦੀ ਨੁਮਾਇੰਦਗੀ ਕੀਤੀ ਹੈ ਨਾ, ਤਾਂ ਤੁਹਾਡੇ ਸਮੇਂ ਦੇ ਵਿਚ ਜੇ ਆਪਾਂ ਪ੍ਰਮੁੱਖ ਤੌਰ ਤੇ ਗੱਲ ਕਰਨੀ ਹੋਵੇ ਤਾਂ ਕਿਹੜੇ ਕਿਹੜੇ ਕੰਮ ਹੈ ਜਿਹੜੇ ਤੁਸੀਂ ਸਮੇਂ ਦੀਆਂ ਸਰਕਾਰਾਂ ਦੇ ਸਹਿਯੋਗ ਦੇ ਨਾਲ ਪੰਚਾਇਤ ਦੇ ਸਹਿਯੋਗ ਦੇ ਨਾਲ ਆਪਣੇ ਵੱਲੋਂ ਪਿੰਡ ਪੱਧਰ ਤੇ ਕੀਤੇ ਨੇ?
1: 2008 ਤੋਂ ਲੈ ਕੇ ਬੁੱਟ ਸਾਹਿਬ 13 ਤੱਕ ਸਰਪੰਚੀ ਸਾਡੀ ਚੱਲੀ ਹੈ, ਜਿਹੜੇ ਉਹਦੇ ਚ ਕੰਮ ਕਰੇ, ਕੋਈ ਗਲੀਆਂ ਬਣਾਈਆਂ, ਕੋਈ ਧਰਮਸ਼ਾਲਾ ਮਜ਼ਹਬੀ ਸਿੱਖਾਂ ਦੇ, ਕੋਈ ਬੋਰੀਆਂ ਸਿੱਖਾਂ ਦੇ ਕੰਮ, ਮਤਲਬ ਬਹੁਤ ਵਧੀਆ ਕੰਪਲੀਟ ਕਰਾਇਆ। ਉਦੋਂ ਬਾਅਦ ਇੱਕ ਆਪਣੇ ਰਮਦਾਸ ਦੀਆਂ ਸਿੱਖਾਂ ਦਾ ਪੁਲ ਹੈ, ਨੰਗਣ ਕੇ ਟੱਪਣ ਕਿੰਨੇ ਬਹੁਤ ਤੰਗ ਸੀਗੇ, ਜਿਹੜਾ ਕਿ ਮਤਲਬ ਉਹ ਬਣਾਇਆ ਮੈਂ ਆਪਦੀ ਪੰਚਾਇਤ ਚ। ਹੋਰ ਬਾਕੀ ਜਿਹੜਾ ਪਿੰਡ ਚ ਲਾਈਟਾਂ ਲੱਗੀਆਂ ਪਈਆਂ ਬੀਬਾ ਹਰਸਿਮਰਤ ਕੌਰ ਨੇ ਦਿੱਤੀਆਂ ਲਾਈਟਾਂ ਲਾਉਣ ਵਾਸਤੇ। ਹਾਂਜੀ, ਜਿਵੇਂ ਪਿੰਡ ਵਿਚ ਪਾਰਕਾਂ ਹੋ ਗਈਆਂ, ਇਹ ਵੀ ਬੀਬਾ ਜੀ ਦੇਣਾ ਜੀ। ਸ਼ਮਸ਼ਾਨ ਘਾਟ ਦਾ ਕੰਮ ਵੀ ਕਰਾਇਆ ਜੀ, ਉੱਥੇ ਬਰਾਂਡਾ ਪਾਇਆ, ਪਾਣੀ ਦੀ ਟੈਂਕੀ ਵੀ ਬੀਬਾ ਜੀ ਨੇ ਦਿੱਤੀ, ਉਹ ਕਲੱਬ ਨੂੰ ਦਿੱਤੀ ਜੀ ਪਿੰਡ ਚ ਸੇਵਾ ਵਾਸਤੇ। ਹਾਂਜੀ, ਉਦੋਂ ਸਾਡੀ ਪੰਚਾਇਤ ਜੇਕਰ ਬਾਹਰਲੀ ਫਿਰਨੀ ਸੀ ਬਹੁਤ ਲੰਬੀ, ਲੈ ਕੇ ਆਪਣੀ ਪਾਰਕ ਤੋਂ ਗੁਰਦੁਆਰਾ ਗੁਫਸਰ ਤੱਕ, ਮਤਲਬ ਉਹ ਸਾਡੀ ਪੰਚਾਇਤ ਵੇਲੇ ਬਣੀ, ਜਿਹੜਾ ਬਹੁਤ ਹੀ ਬੁਰਾ ਹਾਲ ਸੀ।

0: ਉਸ ਸਰਕਾਰ ਸਾਡੀ ਪੰਚਾਇਤ ਵੇਲੇ ਆਰ ਓ ਵੀ ਲੱਗੇ ਜੀ ਪਾਣੀ ਵਾਲੇ, ਜਿਹੜਾ ਕਿ ਬਹੁਤ ਹੀ ਵਧੀਆ ਸ਼ੁੱਧ ਪਾਣੀ ਲੋਕਾਂ ਨੂੰ ਅੱਜ ਤੱਕ ਵੀ ਦੇ ਰਹੇ ਹਾਂ। ਇੱਕ ਜੀ ਸੱਚ ਆਪਣੇ ਦਾਦਾ ਪੋਤਾ ਪਾਰਕ ਕੋਲੇ ਛੋਟੀ ਹੱਟ ਦਾ ਜਿਹੜਾ ਅੱਡਾ ਬਣਾ ਹੋਇਆ ਬਹੁਤ ਹੀ ਖੂਬਸੂਰਤ ਹੈ, ਉਹ ਵੀ ਬੀਬਾ ਜੀ ਦੀ ਦੇਣ ਹੈ ਜੀ, ਇਹਨਾਂ ਨੇ ਗ੍ਰਾਂਟ ਦਿੱਤੀ ਸੀ ਅੱਡੇ ਵਾਸਤੇ। ਹਾਂਜੀ, ਨਾਲ ਹੀ ਉਹਦੇ ਬਾਲੀਵਾਲ ਦਾ ਗਰਾਊਂਡ ਹੈ, ਉਹ ਵੀ ਬਹੁਤ ਸੋਹਣਾ, ਅੱਜ ਬੱਚੇ ਵਧੀਆ ਉਹਦੇ ਚ ਖੇਡ ਕੁੱਦ ਰਹੇ ਨੇ।
1: ਤਾਂ ਸਰਦਾਰ ਹਰਮੇਲ ਸਿੰਘ ਜੀ, ਕਿਉਂਕਿ ਪਿੰਡ ਦੇ ਵਿਕਾਸ ਦੇ ਵਿੱਚ, ਨਗਰ ਦੀ ਚੜ੍ਹਦੀ ਕਲਾ ਦੇ ਵਿੱਚ ਸਮੇਂ ਦੀਆਂ ਪੰਚਾਇਤਾਂ ਦਾ, ਸਰਕਾਰਾਂ ਦਾ ਬਹੁਤ ਯੋਗਦਾਨ ਹੁੰਦਾ, ਤਾਂ ਤੁਸੀਂ ਵੀ ਆਪਣੇ ਵੇਲੇ ਸਮੇਂ ਦੀ ਸਰਕਾਰ ਦੇ ਸਹਿਯੋਗ ਦੇ ਨਾਲ, ਪੰਚਾਇਤ ਦੇ ਸਹਿਯੋਗ ਦੇ ਨਾਲ ਵਧੀਆ ਕਾਰਜ ਕੀਤੇ ਨੇ। ਅਦਾਰਾ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਵੱਲੋਂ ਪ੍ਰੋਗਰਾਮ ਮੇਰਾ ਪਿੰਡ ਦਾ ਹਿੱਸਾ ਬਣਨ ਦੇ ਲਈ, ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਤੁਹਾਡਾ ਤੇ ਤੁਹਾਡੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਬੱਟੂ ਸਾਹਿਬ।
2: ਮੇਰੇ ਪਿੰਡ ਵਿੱਚ ਵਸਦਾ ਰੱਬ ਓਏ
1: ਤਾਂ ਪਿੰਡ ਬੰਗੀ ਨਿਹਾਲ ਸਿੰਘ ਦੇ ਵਿੱਚ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸੁਣਨ ਵਾਲੇ ਜਿਹੜੇ ਸਰੋਤੇ ਵੱਡੀ ਗਿਣਤੀ ਦੇ ਵਿੱਚ ਨੇ, ਤਾਂ ਉਹਨਾਂ ਦੇ ਵਿੱਚੋਂ ਇੱਕ ਨੇ ਸ਼ੰਭੂ ਰਾਮ ਜੀ। ਤਾਂ ਸ਼ੰਭੂ ਰਾਮ ਜੀ, ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਵੱਲੋਂ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ ਤੁਹਾਡਾ ਸਵਾਗਤ ਹੈ।
3: ਬੁੱਟਰਾ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
1: ਸ਼ੰਭੂ ਰਾਮ ਜੀ, ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਜਿਹੜੇ ਪ੍ਰੋਗਰਾਮ ਹੈ ਇਹ ਤੁਸੀਂ ਅਕਸਰ ਸੁਣਦੇ ਰਹਿੰਦੇ ਹੋ, ਤੁਹਾਡੀ ਦੁਕਾਨ ਤੇ ਆ ਕੇ ਹੋਰ ਵੀ ਜਿਹੜੇ ਸਰੋਤੇ ਆ ਪ੍ਰੋਗਰਾਮਾਂ ਨੂੰ ਸੁਣਦੇ ਨੇ, ਮਾਣਦੇ ਨੇ, ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ, ਪ੍ਰੋਗਰਾਮਾਂ ਬਾਰੇ ਤੁਹਾਡਾ ਕੀ ਕਹਿਣਾ?
3: ਬਹੁਤ ਵਧੀਆ ਪ੍ਰੋਗਰਾਮ ਆ ਜੀ, ਬਹੁਤ ਵਧੀਆ ਪੇਸ਼ਕਾਰੀ ਹੈ ਜੀ ਤੁਹਾਡੀ, ਸੱਜਰੀ ਸਵੇਰ ਜੀ ਤੇ ਸਰੋਤਾ ਮੰਚ ਜੀ, ਖੁੰਡ ਚਰਚਾ ਜੀ, ਸ਼ਾਮ ਸੁਹਾਣੀ ਜੀ, ਇਹ ਸਾਰੇ ਪ੍ਰੋਗਰਾਮ ਬਹੁਤ ਵਧੀਆ ਜੀ। ਬਲਜੀਤ ਸ਼ਰਮਾ ਜੀ, ਡਾਇਰੈਕਟਰ ਸਾਹਿਬ, ਜਿਹੜੇ ਪਿੰਡਾਂ ਵਾਲੇ ਪ੍ਰੋਗਰਾਮ ਕਰਦੇ ਉਹ ਵੀ ਬਹੁਤ ਵਧੀਆ ਜੀ, ਉਹਨਾਂ ਦੀ ਪੇਸ਼ਕਾਰੀ ਜੀ।
1: ਤਾਂ ਬਹੁਤ ਬਹੁਤ ਧੰਨਵਾਦ ਸ਼ੰਭੂ ਰਾਮ ਜੀ। ਇੱਕ ਸਾਡੇ ਹੋਰ ਨਿਯਮਤ ਸਰੋਤੇ ਨੇ ਸਰਦਾਰ ਗੁਰਜੰਟ ਸਿੰਘ ਜੀ। ਸਰਦਾਰ ਗੁਰਜੰਟ ਸਿੰਘ ਜੀ, ਤੁਸੀਂ ਵੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਸੁਣਦੇ ਹੋ, ਕਿਵੇਂ ਲੱਗਦੇ ਆ ਪ੍ਰੋਗਰਾਮ ਤੁਹਾਨੂੰ?
4: ਬਹੁਤ ਵਧੀਆ ਜੀ, ਬਹੁਤ ਵਧੀਆ ਪ੍ਰੋਗਰਾਮ ਤੁਹਾਡੇ, ਸਾਰੇ ਹੀ ਵਧੀਆ ਨੂੰ, ਸਾਰੇ ਪਰਿਵਾਰ ਚ ਵਧੀਆ ਬਹਿ ਕੇ ਸੁਣਦੇ ਆ ਜੀ, ਪਰਿਵਾਰ ਠੀਕ ਆ, ਤੁਹਾਡੇ ਪ੍ਰੋਗਰਾਮ ਵਧੀਆ, ਬਠਿੰਡਾ ਰੇੜੀਆ ਹੋਰ ਵੀ ਤਰੱਕੀ ਕਰੇ ਭਾਜੀ, ਵਧੀਆ ਪ੍ਰੋਗਰਾਮ ਆ ਸਾਰੇ, ਬਜ਼ੁਰਗ ਬੰਦੇ ਆ ਮਹਾਰਾਜ ਸਾਡਾ, ਇਹਦੇ ਚ ਬਹੁਤ ਗੱਲਾਂ ਸਿੱਖਣ ਨੂੰ ਮਿਲਦੀਆਂ, ਬਹੁਤ ਵਧੀਆ ਪ੍ਰੋਗਰਾਮ।
1: ਤਾਂ ਬਹੁਤ ਬਹੁਤ ਧੰਨਵਾਦ ਸਰਦਾਰ ਗੁਰਜੰਟ ਸਿੰਘ ਜੀ, ਕਿਉਂਕਿ ਤੁਸੀਂ ਸੁਣਦੇ ਹੋ, ਤੁਹਾਡੇ ਵਾਸਤੇ, ਸਰੋਤਿਆਂ ਦੇ ਵਾਸਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਹੁੰਦੇ ਨੇ, ਤਾਂ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
4: ਤੁਹਾਡਾ ਵੀ ਧੰਨਵਾਦ ਜੀ, ਤੁਸੀਂ ਮੌਕਾ ਦਿੱਤਾ ਗੱਲ ਕਰਨ ਦਾ ਸਾਨੂੰ, ਬਹੁਤ ਬਹੁਤ ਧੰਨਵਾਦ।
1: ਪਿਆਰੇ ਸਰੋਤਿਓ, ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਅੰਤਰਗਤ ਤੁਸੀਂ ਸੁਣ ਰਹੇ ਹੋ ਸਾਡਾ ਸਿਲਸਿਲਾ ਮੇਰਾ ਪਿੰਡ। ਅੱਜ ਦਾ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਤਲਵੰਡੀ ਸਾਬੋ ਦੇ ਘੁੱਗ ਵਸਦੇ ਨਗਰ ਪਿੰਡ ਬੰਗੀ ਨਿਹਾਲ ਸਿੰਘ ਤੋਂ। ਤਾਂ ਪਿੰਡ ਬੰਗੀ ਨਿਹਾਲ ਸਿੰਘ ਦੇ ਵੱਖ ਵੱਖ ਵਸਨੀਕਾਂ ਦੇ ਨਾਲ, ਪਤਵੰਤਿਆਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਉਹਨਾਂ ਦੀ ਲੜੀ ਦੀ ਕੜੀ ਦੇ ਵਿੱਚੋਂ ਇੱਥੋਂ ਦੇ ਕਾਫੀ ਸਰੋਤੇ ਨੇ ਜੀ। ਉਹਨਾਂ ਸਰੋਤਿਆਂ ਦੇ ਵਿੱਚੋਂ ਇੱਕ ਨੇ ਸਰਦਾਰ ਗੁਰਮੇਲ ਸਿੰਘ ਜੀ ਟੇਲਰ, ਜਿਹੜੇ ਨਿਯਮਤ ਤੌਰ ਤੇ ਸਾਡੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਸੁਣਦੇ ਵੀ ਹੈ, ਚਿੱਠੀਆਂ ਵੀ ਲਿਖਦੇ ਆ, ਫਰਮਾਇਸ਼ਾਂ ਵੀ ਕਰਦੇ ਆ, ਟੈਲੀਫੋਨ ਵੀ ਕਰਦੇ ਆ। ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਉਹ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਨੇ। ਸਰਦਾਰ ਗੁਰਮੇਲ ਸਿੰਘ ਜੀ, ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਵੱਲੋਂ ਤੁਹਾਡੇ ਪਿੰਡ ਦੇ ਵਿੱਚ ਹੀ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ ਸਵਾਗਤ।
5: ਬਹੁਤ ਬਹੁਤ ਧੰਨਵਾਦ ਤੁਹਾਡਾ, ਸਾਡੇ ਪਿੰਡ ਦੇ ਵਿੱਚ ਟੀਮ ਆਈ।
1: ਸਰਦਾਰ ਗੁਰਮੇਲ ਸਿੰਘ ਜੀ, ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਤੁਸੀਂ ਬਹੁਤ ਪੁਰਾਣੇ ਸਰੋਤੇ ਹੋ, ਨਿਯਮਤ ਸਰੋਤੇ ਹੋ, ਲੰਬੇ ਸਮੇਂ ਤੋਂ ਤੁਸੀਂ ਸਾਡੇ ਜਿਹੜੇ ਪ੍ਰੋਗਰਾਮ ਪ੍ਰਸਾਰਣ ਸੁਣਦੇ ਆ ਰਹੇ ਹੋ, ਤਾਂ ਕਿਵੇਂ ਦੇ ਲੱਗਦੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ?
5: ਸਾਨੂੰ ਜੀ ਬਠਿੰਡਾ ਦੇ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਆ ਜੀ, ਬਹੁਤ ਸਾਨੂੰ ਸਿੱਖਿਆ ਆਉਂਦੀ ਹੈ, ਅਸੀਂ ਬਹੁਤ ਕੰਮ ਦੀਆਂ ਗੱਲਾਂ ਆਉਂਦੀਆਂ ਜੀ, ਇਹਦੇ ਵਿੱਚ ਬਹੁਤ ਵਧੀਆ ਸਾਡਾ ਜੀ ਲੱਗਦਾ ਜੀ, ਤੇ ਬਹੁਤ ਵਧੀਆ ਪ੍ਰੋਗਰਾਮ ਚੱਲਦੇ। ਸਾਨੂੰ ਜੀ ਖੁੰਡ ਚਰਚਾ ਦਾ ਬਹੁਤ ਵਧੀਆ ਲੱਗਦਾ ਜੀ, ਹੈ ਜੀ। ਸਰੋਤਾ ਮੰਚ ਦੇ ਵਿੱਚ ਅਸੀਂ ਫੋਨ ਲਾਉਣੇ ਆ, ਦੱਸਦੇ ਵੀ, ਅਸੀਂ ਸੁਝਾਅ ਵੀ ਦੱਸਦੇ ਆ ਉਹਨਾਂ ਨੂੰ ਜੀ।
1: ਸਰੋਤੇ ਜੇਕਰ ਸਾਡੇ ਪ੍ਰੋਗਰਾਮ ਸੁਣਦੇ ਆ ਤਾਂ ਸਰੋਤਿਆਂ ਦੇ ਵਾਸਤੇ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਆ। ਜਦੋਂ ਤੁਹਾਡੇ ਵੱਲੋਂ ਹੁੰਗਾਰਾ ਹੁੰਦਾ ਤਾਂ ਸਾਡੇ ਮਨ ਨੂੰ ਵੀ ਬੜੀ ਖੁਸ਼ੀ ਮਿਲਦੀ ਹੈ, ਬੜੀ ਤਸੱਲੀ ਹੁੰਦੀ ਹੈ, ਫਿਰ ਹੋਰ ਪ੍ਰੋਗਰਾਮ ਚੰਗੇ ਕਰਨ ਦਾ ਵੀ ਸਾਨੂੰ ਬਲ ਮਿਲਦਾ। ਤਾਂ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਭਾਵੇਂ ਕਿ ਸਾਰੇ ਸਿਲਸਿਲੇ ਬਹੁਤ ਵਧੀਆ ਚੱਲ ਰਹੇ ਨੇ, ਫਿਰ ਵੀ ਤੁਸੀਂ ਕੇਵਲ ਆਪਣੇ ਲਈ ਨਹੀਂ ਸਗੋਂ ਤਮਾਮ ਸਰੋਤਿਆਂ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸੁਧਾਰ ਚਾਹੁੰਦੇ ਹੋ, ਕੋਈ ਤਬਦੀਲੀ ਚਾਹੁੰਦੇ ਹੋ, ਕੁਝ ਪ੍ਰੋਗਰਾਮਾਂ ਦੇ ਵਿੱਚ ਕੁਝ ਵੱਖਰਾਪਣ ਚਾਹੁੰਦੇ ਹੋ?
5: ਜੀ ਬਹੁਤ ਹੀ ਵਧੀਆ ਚੱਲਦੇ ਸਾਰੇ ਪ੍ਰੋਗਰਾਮ ਨਾਲ ਜੀ, ਬਹੁਤ ਸਿਰੇ ਤੇ ਹੈ ਜੀ।
1: ਸਰਦਾਰ ਗੁਰਮੇਲ ਸਿੰਘ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਵਿਚਾਰ ਪ੍ਰਗਟ ਕੀਤੇ, ਤੁਹਾਡਾ ਧੰਨਵਾਦ। ਇਸੇ ਦੇ ਨਾਲ ਤਰਸੇਮ ਸਿੰਘ ਬੁੱਟਰ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਫੇਰ ਮਿਲਣ ਦੇ ਵਾਅਦੇ ਦੇ ਨਾਲ ਹੁਣ ਦਿਓ ਆ ਗਿਆ ਧੰਨਵਾਦ।

0: CAPF MCGHS ਮੁਲਾਜ਼ਮਾਂ ਦੇ ਲਈ ਹੁਣ ਕੈਸ਼ਲੈਸ ਮੈਡੀਕਲ ਸੁਵਿਧਾਵਾਂ ਮੌਜੂਦ ਨੇ, ਪਰ ਕਿੱਥੇ?
1: ਮਾਲਵਾਦਾ ਪ੍ਰਮਾਣਿਤ ਹਸਪੀਟਲ, ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ, ਬਠਿੰਡਾ। ਵਧੇਰੀ ਜਾਣਕਾਰੀ ਲਈ ਕਾਲ ਕਰੋ 01645212000।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 1.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 5:22 ਹੋਏ ਨੇ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ, ਜਿਸ ਤਹਿਤ ਤੁਸੀਂ ਸੁਣੋਗੇ ਕਿੱਸਾ ਸੈਫਲ ਮਲੂਕ। ਅੱਜ ਤੁਸੀਂ ਇਸਦਾ ਦੂਜਾ ਭਾਗ ਸੁਣੋਗੇ। ਵਾਚਕ ਨਿਰਮਾਤਾ ਅਤੇ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ ਦਾ। ਸੋ ਸੁਣਦੇ ਹਾਂ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ।

ਰੂਹ ਦੇ ਨੇੜੇ ਵਸਦੇ ਆਕਾਸ਼ਵਾਣੀ ਦੇ ਪਿਆਰੇ ਅਦਬੀ ਤੇ ਸਤਿਕਾਰਿਤ ਸਰੋਤਿਓ, ਬਾਤਾਂ ਪੁਰਾਣੇ ਪੰਜਾਬ ਦੀਆਂ। ਜੀ ਹਾਂ ਦੋਸਤੋ, ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਵਿੱਚ ਪਿਛਲੇ ਹਫ਼ਤੇ ਤੁਸੀਂ ਸੁਣਿਆ ਲੋਕ ਕਿੱਸਾ ਮੀਆਂ ਮੁਹੰਮਦ ਬਖਸ਼ ਸਾਹਿਬ ਦੀ ਸ਼ਾਹਕਾਰ ਰਚਨਾ ਕਿੱਸਾ ਸੈਫੁਲ ਮਲੂਕ।

ਦੋਸਤੋ, ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਸੁਣਿਆ ਸੀ ਕਿ ਸ਼ਹਿਜ਼ਾਦੇ ਨੇ ਬੇੜਾ ਠੇਲ ਦਿੱਤਾ, ਤੂਫਾਨ ਆਇਆ, ਸੈਂਕੜੇ ਆਦਮੀ ਪਾਣੀ 'ਚ ਰੁੜ ਗਏ, ਸ਼ਹਿਜ਼ਾਦਾ ਲੱਖਾਂ ਦੁੱਖ ਮੁਸੀਬਤਾਂ ਚੱਲਦਾ, ਭੁੱਖਾਂ ਪਿਆਸਾਂ ਸਹਾਰਦਾ, ਹਿੰਦੁਸਤਾਨ ਪਹੁੰਚ ਜਾਂਦਾ, ਫਿਰ ਤਿੱਬਤ ਚਲਿਆ ਜਾਂਦਾ ਹੈ ਤੇ ਆਖਰ ਦੇ ਵਿੱਚ ਉਹ ਇੱਕ ਮਹਿਲ ਦੇ ਨਜ਼ਦੀਕ ਪਹੁੰਚਦਾ ਹੈ। ਜਿਸ ਰਾਜ ਦੇ ਵਿੱਚ ਪਹੁੰਚਦਾ ਹੈ ਉੱਥੇ ਜਨਾਨੀਆਂ ਦਾ ਰਾਜ ਸੀ। ਉੱਥੋਂ ਦੀ ਰਾਣੀ ਉਹਨੂੰ ਡਾਢੇ ਸਨੇਹ ਨਾਲ ਮਿਲਦੀ ਹੈ ਤੇ ਉਹਨੂੰ ਮਹਿਲਾਂ 'ਚ ਲੈ ਜਾਂਦੀ ਹੈ। ਉਹ ਬਤੌਰ ਮਹਿਮਾਨ ਉਸਦੀ ਖੂਬ ਸੇਵਾ ਕਰਦੀ ਹੈ ਤੇ ਉਸਨੂੰ ਆਪਣਾ ਧਰਮ ਭਰਾ ਸਮਝਦੀ ਹੈ। ਦੋਸਤੋ, ਇਹ ਲਾਸਟ ਐਪੀਸੋਡ ਦੇ ਵਿੱਚ ਕਲੋਜ਼ਿੰਗ ਅਸੀਂ ਇੱਥੇ ਕੀਤੀ ਸੀ, ਹੁਣ ਸਿਲਸਿਲਾ ਬਰਕਰਾਰ ਰੱਖਦੇ ਹਾਂ।

ਸ਼ਹਿਜ਼ਾਦਾ ਕੁਝ ਦਿਨ ਆਪਣੀ ਧਰਮ ਭੈਣ ਕੋਲ ਰਹਿ ਕੇ ਫੇਰ ਸਫ਼ਰ ਤੇ ਰਵਾਨਾ ਹੋ ਜਾਂਦਾ ਏ। ਕਈ ਦਿਨ ਮਾਰੂਥਲਾਂ ਵਿੱਚ ਭਟਕਦਾ, ਦੁੱਖ ਤਸੀਹੇ ਝੱਲਦਾ, ਭੁੱਖਾਂ ਪਿਆਸਾਂ ਸਹਾਰਦਾ, ਅੱਗੇ ਤੋਂ ਅੱਗੇ ਤੁਰਦਾ ਜਾਂਦਾ ਏ। ਇੱਕ ਦਿਨ ਕੀਕਾ ਈਲ ਫਰਿਸ਼ਤਾ ਸ਼ਹਿਜ਼ਾਦੇ ਅੱਗੇ ਆ ਖਲੋਂਦਾ ਏ ਤੇ ਉਹਨੂੰ ਆਖਦਾ ਏ ਕਿ ਉਹਦੇ ਮੁਸੀਬਤ ਦੇ ਦਿਨ ਬਹੁਤ ਹੀ ਜਲਦੀ ਖਤਮ ਹੋਣ ਵਾਲੇ ਨੇ। ਉਹ ਸ਼ਹਿਜ਼ਾਦੇ ਨੂੰ ਰੱਬ ਦੇ ਹਜ਼ੂਰੋਂ ਲਿਆਂਦਾ ਅੰਮ੍ਰਿਤ ਦਾ ਬਾਟਾ ਪੇਸ਼ ਕਰਦਾ ਏ। ਸ਼ਹਿਜ਼ਾਦਾ ਉਹ ਬਾਟਾ ਪੀਂਦੇ ਸਾਰ ਹੀ ਆਪਣੀ ਸਭ ਥਕਾਵਟ ਤੇ ਦੁੱਖ ਦਰਦ ਭੁੱਲ ਜਾਂਦਾ ਏ। ਫਰਿਸ਼ਤਾ ਗਾਇਬ ਹੋ ਜਾਂਦਾ ਏ, ਸ਼ਹਿਜ਼ਾਦਾ ਅੱਗੇ ਤੁਰ ਪੈਂਦਾ ਏ। ਤੁਰਦਿਆਂ ਤੁਰਦਿਆਂ ਸ਼ਹਿਜ਼ਾਦੇ ਨੂੰ ਇੱਕ ਕਿਲ੍ਹਾ ਦਿਖਾਈ ਦਿੰਦਾ ਏ। ਕਿਲ੍ਹਾ ਸੁੰਨ ਸਾਨ ਪਿਆ ਏ, ਨਾ ਕੋਈ ਆਦਮ, ਨਾ ਆਦਮ ਦੀ ਜ਼ਾਤ, ਨਾ ਚਿੜੀ, ਨਾ ਪਰਿੰਦਾ। ਸ਼ਹਿਜ਼ਾਦਾ ਨਿਧੜਕ ਕਿਲ੍ਹੇ ਦੇ ਅੰਦਰ ਜਾ ਵੜਦਾ ਏ। ਹੋਰ ਅੱਗੇ ਵੱਧ ਕੇ ਉਹ ਵੇਖਦਾ ਏ ਕਿ ਇੱਕ ਸ਼ਹਿਜ਼ਾਦੀ ਬੇਸੁੱਧ ਪਈ ਹੈ। ਸ਼ਹਿਜ਼ਾਦਾ ਉਸਦੇ ਮੂੰਹ ਤੋਂ ਪੱਲਾ ਚੁੱਕ ਕੇ ਵੇਖਦਾ ਏ। ਚਾਏ ਪਲਾ ਸ਼ਹਿਜ਼ਾਦੇ ਡਿੱਠਾ, ਸੂਰਤ ਨਜ਼ਰੀ ਆਈ, ਦੁਰ ਯਤੀਮ ਅਣ ਬਿੱਧਾ ਮੋਤੀ, ਲਾਲੋਂ ਜੋਤ ਸਵਾਈ। ਮਸਤ ਬੇਹੋਸ਼ ਸੁੱਤੀ ਇੱਕ ਲੜਕੀ, ਮਸਤ ਬੇਹੋਸ਼ ਸੁੱਤੀ ਇੱਕ ਲੜਕੀ, ਸੂਰਤ ਦੀ ਸ਼ਹਿਜ਼ਾਦੀ। ਹੁਸਨ ਕਮਾਲ ਜਮਾਲ ਉਹਦੇ ਦੀ, ਹੁਸਨ ਕਮਾਲ ਜਮਾਲ ਉਹਦੇ ਦੀ, ਹੱਦੋਂ ਗੱਲ ਜ਼ਾਦੀ, ਹੱਦੋਂ ਗੱਲ ਜ਼ਾਦੀ। ਸੂਰਜ ਵਾਂਗ ਨੂਰਾਨੀ ਮੱਥਾ ਨਜ਼ਰ ਨਾ ਕੀਤੀ ਜਾਵੇ, ਜੇ ਪੱਥਰ ਦਿਲ ਵਾਲਾ ਤੱਕੇ, ਜੇ ਪੱਥਰ ਦਿਲ ਵਾਲਾ ਤੱਕੇ, ਅੱਖੀ ਪਾਣੀ ਆਵੇ, ਸੂਹੇ ਹੋਠ ਯਕੂਤੋਂ ਘੜਕੇ, ਸੂਹੇ ਹੋਠ ਯਕੂਤੋਂ ਘੜਕੇ, ਕਾਰੀਗਰੇ ਸੰਵਾਰੇ, ਦੰਦ ਲਬਾਂ ਵਿੱਚ ਕੱਜੇ ਆਹੇ, ਦੰਦ ਲਬਾਂ ਵਿੱਚ ਕੱਜੇ ਆਹੇ, ਜਿਉਂ ਸ਼ਫਕ ਵਿੱਚ ਤਾਰੇ, ਠੋਡੀ ਸਿਉ ਬਾਗ ਬਹਿਸ਼ਤੋਂ, ਠੋਡੀ ਸਿਉ ਬਾਗ ਬਹਿਸ਼ਤੋਂ, ਸੂਹਾ ਰੰਗ ਉਨਾਬੋਂ, ਗਾਟਾ ਵਾਂਗ ਸੁਰਾਹੀ ਜਿਉਂ ਕਰ ਭਰੀ, ਸੀਨਾ ਤਖਤੀ ਸਾਫ ਬਦਨ ਦੇ ਖੂਬ ਕਾਰੀਗਰ ਜੜਕੇ, ਸੀਨਾ ਤਖਤੀ ਸਾਫ ਬਦਨ ਤੇ ਖੂਬ ਕਾਰੀਗਰ ਜੜਕੇ, ਉਸ ਉੱਤੇ ਪਿਸਤਾਨ ਲਗਾਏ, ਉਸ ਉੱਤੇ ਪਿਸਤਾਨ ਲਗਾਏ, ਚਾਂਦੀ ਦੇ ਫੁੱਲ ਘੜਕੇ, ਚਾਂਦੀ ਦੇ ਫੁੱਲ ਘੜਕੇ। ਬੇਹੋਸ਼ ਪਈ ਉਸ ਸ਼ਹਿਜ਼ਾਦੀ ਦੇ ਸਰਾਣੇ ਇੱਕ ਤਖਤੀ ਰੱਖੀ ਹੋਈ ਹੈ, ਜਿਸ ਉੱਪਰ ਸ਼ਹਿਜ਼ਾਦੀ ਨੂੰ ਹੋਸ਼ ਵਿੱਚ ਲਿਆਉਣ ਦਾ ਮੰਤਰ ਲਿਖਿਆ ਹੋਇਆ ਏ। ਸ਼ਹਿਜ਼ਾਦਾ ਉਹ ਮੰਤਰ ਪੜ੍ਹ ਕੇ ਸ਼ਹਿਜ਼ਾਦੀ ਨੂੰ ਹੋਸ਼ ਵਿੱਚ ਲਿਆਉਂਦਾ ਏ। ਉਹ ਸਰਾਂਦੀਪ ਦੇ ਬਾਦਸ਼ਾਹ ਦੀ ਧੀ ਸੀ ਦੋਸਤੋ, ਜਿਸ ਨੂੰ ਕੁਲਜ਼ੁਮ ਦੇ ਬਾਦਸ਼ਾਹ ਹਾਸ਼ਿਮ ਦੌਂਦ ਦਾ ਪੁੱਤਰ ਬਹਿਰਾਮ ਚੁੱਕ ਲਿਆਇਆ ਸੀ। ਬਹਿਰਾਮ ਕੇਵਲ ਚੜੇ ਚੰਨ ਹੀ ਆਉਂਦਾ ਸੀ। ਸ਼ਹਿਜ਼ਾਦੀ ਨੇ ਦੱਸਿਆ ਕਿ ਬਹਿਰਾਮ ਦੀ ਜਾਨ ਇੱਕ ਚਿੱਟੇ ਕਬੂਤਰ ਵਿੱਚ ਹੈ। ਉਹ ਕਬੂਤਰ ਇੱਕ ਸੰਦੂਕ ਵਿੱਚ ਬੰਦ ਹੈ ਤੇ ਉਹ ਸੰਦੂਕ ਕੇਵਲ ਉਸੇ ਨੂੰ ਦੇਣਾ ਏ ਜਿਸ ਕੋਲ ਦੋਵੇਂ ਸੁਲੇਮਾਨੀ ਸ਼ਾਹ ਮੋਹਰੇ ਹੋਣਗੇ। ਉਹ ਮੋਹਰੇ ਸੈਫੁਲ ਮਲੂਕ ਕੋਲ ਸਰੋਤਿਓ ਮੌਜੂਦ ਸਨ। ਉਹ ਝੱਟ ਨਦੀ ਦੇ ਕੰਢੇ ਪੁੱਜੇ ਤੇ ਉਹ ਸੁਲੇਮਾਨੀ ਮੋਹਰੇ ਕੱਢ ਵਿਖਾਏ। ਨਦੀ ਨੇ ਸੰਦੂਕ ਦੇ ਦਿੱਤਾ। ਸੰਦੂਕ ਚੋਂ ਕੱਢ ਕੇ ਉਹਨੇ ਕਬੂਤਰ ਦੀ ਗਾਟੀ ਕੱਟ ਦਿੱਤੀ ਅਤੇ ਸੈਂਕੜੇ ਕੋਹਾਂ ਤੇ ਬੈਠੇ ਬਹਿਰਾਮ ਦਾ ਸਿਰ ਕੱਟਿਆ ਗਿਆ। ਸ਼ਹਿਜ਼ਾਦੀ ਬਹਿਰਾਮ ਦੀ ਕੈਦ ਚੋਂ ਹੁਣ ਆਜ਼ਾਦ ਹੋ ਚੁੱਕੀ ਸੀ।

ਸੈਫ ਮਲੂਕ ਨੇ ਜਦੋਂ ਆਪਣੇ ਆਉਣ ਦਾ ਮਤਲਬ ਦੱਸਿਆ ਤਾਂ ਸ਼ਹਿਜ਼ਾਦੀ ਨੇ ਦੱਸਿਆ ਕਿ ਬਦੀਮ ਜਮਾਲ ਉਸ ਦੀ ਸ਼ੀਰ ਖਾਰ ਇੱਕੋ ਮਾਂ ਦਾ ਦੁੱਧ ਪੀ ਕੇ ਪਲੀ ਭੈਣ ਹੈ। ਜੇ ਉਹ ਕਿਸੇ ਤਰ੍ਹਾਂ ਸਰਾਂ ਦੀਪ ਪਹੁੰਚ ਜਾਵੇ ਤਾਂ ਉਹਦੀ ਮਹਿਬੂਬਾ ਉਹਨੂੰ ਮਿਲ ਸਕਦੀ ਹੈ। ਸਰੋਤਿਓ, ਸੈਫੁਲ ਮਲੂਕ ਕਸ਼ਟ ਸਹਾਰਦਾ ਸੈਂਕੜੇ ਮੀਲਾਂ ਦਾ ਪੈਂਡਾ ਤੈਅ ਕਰਕੇ ਸਰਾਂ ਦੀਪ ਪਹੁੰਚ ਜਾਂਦਾ ਏ। ਬਦੀ ਜਮਾਲ ਹਰ ਮਹੀਨੇ ਸਰਾਂ ਦੀਪ ਵਿੱਚ ਆਪਣੀ ਸ਼ੀਰ ਖਾਰ ਭੈਣ ਬਦਰਾ ਕੋਲ ਇੱਕ ਰਾਤ ਗੁਜ਼ਾਰਦੀ ਸੀ। ਬਦੀਜ ਜਮਾਲ ਤੇ ਸੈਫ ਮਲੂਕ ਦਾ ਸਰਾਂ ਦੀਪ ਵਿੱਚ ਬਾਗ ਦੇ ਵਿੱਚ ਇੱਕ ਮੇਲ ਹੁੰਦਾ ਏ। ਦੋਸਤੋ, ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਕਿ ਜਿਸ ਤਰ੍ਹਾਂ ਜ਼ਮੀਨ ਤੇ ਦੋ ਚੰਦਰਮਾ ਉੱਗ ਆਏ ਹੋਣ।

ਮੀਆਂ ਮੁਹੰਮਦ ਦੋਹਾਂ ਦੇ ਹੁਸਨ ਜਮਾਲ ਦੀ ਸਿਫਤ ਕਰਦੇ ਆਖਦੇ ਨੇ, ਸਭ ਤੋਂ ਪਹਿਲਾਂ ਉਹ ਬਦੀ ਜਮਾਲ ਦੇ ਹੁਸਨ ਦੀ ਤਾਰੀਫ ਵਿੱਚ ਲਿਖਦੇ ਨੇ, ਸ਼ੀਰੀ

ਰਸੀਏ ਬੋਲ ਰੰਗੀਲੇ, ਸ਼ੀਰੀ ਸੱਕਰ ਨਰਮ ਆਵਾਜ਼ਾਂ, ਰਸੀਏ ਬੋਲ ਰੰਗੀਲੇ, ਤਲਖ ਜਵਾਬ ਮਿੱਠੇ ਮੂੰਹ ਵਿੱਚੋਂ, ਸੁਣ ਕੇ ਪੈਂਦੇ ਪੀਲੇ, ਸੁਣ ਕੇ ਪੈਂਦੇ ਪੀਲੇ, ਮਿੱਠਾ ਹਾਸਾ ਮਾਸਾ ਮਾਸਾ, ਦੰਦ ਨਾ ਕਰਦੀ ਲੱਗੇ, ਲਾਫ ਲੰਮੀ ਤੇ ਪਤਲੀ ਗੋਰੀ, ਲਾਫ ਲੰਮੀ ਤੇ ਪਤਲੀ ਗੋਰੀ, ਗਰਦਨ ਮਿਸਲ ਕੁਲੰਗੇ, ਤੋਤੇ ਕੁਮਰੀ ਨਾਲੋਂ ਸੋਹਣੀ, ਤੋਤੇ ਕੁਮਰੀ ਨਾਲੋਂ ਸੋਹਣੀ, ਕੋਇਲ ਵਾਂਗਣ ਬੋਲੇ, ਛਣਕੇ ਗਲ ਕਟੋਰੀ ਜੈਸੇ, ਛਣਕੇ ਗਲ ਕਟੋਰੀ ਜੈਸੇ, ਮੋਤੀ ਭਰ ਭਰੇ ਡੋਲੇ, ਨਵੀਂ ਜਵਾਨੀ ਮਦਮਸਤਾਨੀ ਆਲੀ ਭੋਲੀ ਸਾਦੀ, ਨਵੀਂ ਜਵਾਨੀ ਮਦਮਸਤਾਨੀ ਆਲੀ ਭੋਲੀ ਸਾਦੀ, ਰੂਪ ਇਲਾਹੀ ਦਾ ਇੱਕ ਪੁਤਲੀ, ਰੂਪ ਇਲਾਹੀ ਦਾ ਇੱਕ ਪੁਤਲੀ, ਦਮ ਦਮ ਹੋਏ ਜ਼ਾਦੀ, ਦਮ ਦਮ ਹੋਏ ਜ਼ਾਦੀ।

ਸੈਫ ਮਲੂਕ ਤੇ ਹੁਸਨ ਜਮਾਲ ਦਾ ਬਿਆਨ ਕਵੀ ਲਿਖਦੇ ਨੇ, ਚਿਹਰੇ ਉੱਤੇ ਤਾਬ ਹੁਸਨ ਦੀ ਵੱਧ ਆਹਾ ਮਹਿਤਾਬੋਂ, ਚਿਹਰੇ ਉੱਤੇ ਤਾਬ ਹੁਸਨ ਦੀ ਵੱਧ ਆਹਾ ਮਹਿਤਾਬੋਂ, ਜੁੱਸੇ ਦੀ ਖੁਸ਼ਬੋਈ ਹੂਲੇ ਵਾਫਰ ਇਤਰ ਗੁਲਾਬੋਂ, ਜੁੱਸੇ ਦੀ ਖੁਸ਼ਬੋਈ ਹੂਲੇ ਵਾਫਰ ਇਤਰ ਗੁਲਾਬੋਂ, ਕੁੰਡਲਾਂ ਆਲੀ ਸੋਹਣੇ ਸਿਰ ਤੇ ਵੰਝ ਮੁਅੰਬਰ ਕਾਲੀ, ਹਰ ਹਰ ਵਾਲ ਦਿਲਾਂ ਦੀ ਫਾਹੀ ਦੁੱਧ ਦਹੀਂ ਅਤ ਪਾਲੀ, ਦੁੱਧ ਦਹੀਂ ਅਤ ਪਾਲੀ, ਮੱਥਾ ਸਾਫ ਸੁਮੰਦ ਹੁਸਨ ਦਾ, ਮੱਥਾ ਸਾਫ ਸੁਮੰਦ ਹੁਸਨ ਦਾ, ਜੋਬਨ ਚੜੀਆਂ ਲਹਿਰਾਂ, ਜੋਬਨ ਚੜੀਆਂ ਲਹਿਰਾਂ, ਤਾਬ ਬੇਤਾਬ ਕਰੇ ਜਿਉਂ ਸੂਰਜ, ਤਾਬ ਬੇਤਾਬ ਕਰੇ ਜਿਉਂ ਸੂਰਜ, ਰੋਸ਼ਨ ਵਕਤ ਦੁਪਹਿਰਾਂ, ਅਬਰੂ ਮਿਸਲ ਹਲਾਲ ਬਦ ਖਸ਼ਾਂ, ਅਬਰੂ ਮਿਸਲ ਹਲਾਲ ਬਦ ਖਸ਼ਾਂ, ਯਾ ਉਹ ਸਖਤ ਕਮਾਨਾ, ਪਲਕਾਂ ਤੀਰ ਖੁਤੰਗ ਨਿਸ਼ਾਨੀ, ਸਲ ਜਾਵਣ ਦਿਲ ਜਾਨਾ, ਸਲ ਜਾਵਣ ਦਿਲ ਜਾਨਾ, ਤੇਜ ਕਟਾਰ ਸਵਾਰ ਬਹਾਦਰ ਜ਼ਾਲਮ ਨੈਣ ਸਿਪਾਹੀ, ਤੇਜ ਕਟਾਰ ਸਵਾਰ ਬਹਾਦਰ ਜ਼ਾਲਮ ਨੈਣ ਸਿਪਾਹੀ, ਨੱਕ ਘੁੰਨਾ ਫੁਲਾਦੀ ਤ੍ਰਿਖਾ, ਨੱਕ ਘੁੰਨਾ ਫੁਲਾਦੀ ਤ੍ਰਿਖਾ, ਧਾਰ ਸੰਵਾਰੀ ਆਹੀ, ਯੂਸਫ ਸਾਨੀ ਚੰਨ ਸਮਾਨੀ, ਲਾਲ ਮਿਸਲ ਰੁਖ ਸਾਰੇ ਰੂਪ ਉਹਦੇ ਥੀ ਬਾਗੇ ਅੰਦਰ, ਨੂਰ ਭਰੇ ਰੁਖ ਸਾਰੇ, ਰੂਪ ਉਹਦੇ ਥੀ ਬਾਗੇ ਅੰਦਰ, ਨੂਰ ਭਰੇ ਰੁੱਖ ਸਾਰੇ।

0: ਸਰੋਤਿਓ, ਹੁਣੀ ਤੁਸੀਂ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਅੰਤਰਗਤ ਮੀਆਂ ਮੁਹੰਮਦ ਦੇ ਬਖਸ਼ ਸਾਹਿਬ ਜੀ ਦੀ ਸ਼ਾਹਕਾਰ ਰਚਨਾ ਕਿੱਸਾ ਸੈਫੁਲ ਮਲੂਕ ਸੁਣ ਰਹੇ ਸੀ। ਦੋਸਤੋ, ਘੜੀ ਦੀਆਂ ਸੂਈਆਂ ਹੁਣ ਇਜਾਜ਼ਤ ਨਹੀਂ ਦੇ ਰਹੀਆਂ। ਇਹ ਕਿੱਸਾ ਅਗਲੇ ਹਫਤੇ ਆਪ ਜੀ ਦੀ ਖਿਦਮਤ ਦੇ ਵਿੱਚ ਫੇਰ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਪਣੇ ਦੋਸਤ ਬਲਜੀਤ ਸ਼ਰਮਾ ਤੇ ਮੇਰੇ ਐਡੀਟਰ ਮਮਤਾ ਅਰੋੜਾ ਜੀ ਨੂੰ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਸੰਪੂਰਨ ਕਰਨ ਦੀ ਦਿਓ ਆਗਿਆ। ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ, ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸਮੂਹ ਟੈਕਨੀਕਲ ਸਟਾਫ ਤੇ ਮੈਡਮ ਜਸਵਿੰਦਰ ਕੌਰ।
1: ਸਰੋਤੇ, ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਬਾਤਾਂ ਪੁਰਾਣੇ ਪੰਜਾਬ ਦੀਆਂ ਤਹਿਤ ਕਿੱਸਾ ਸੈਫੁਲ ਉਲ ਮਲੂਕ ਦਾ ਭਾਗ ਦੂਜਾ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸਨ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਸੀ ਮਮਤਾ ਅਰੋੜਾ ਦਾ।

0: ਗੱਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਆਕਾਸ਼ਵਾਣੀ FM ਬਠਿੰਡਾ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ। ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਆਵਾਜ਼ ਡਾਕਟਰ ਹਰਫੋਲ ਦੀ।

0: CAPF MCGHS ਮੁਲਾਜ਼ਮਾਂ ਦੇ ਲਈ ਹੁਣ ਕੈਸ਼ਲੈਸ ਮੈਡੀਕਲ ਸੁਵਿਧਾਵਾਂ ਮੌਜੂਦ ਨੇ, ਪਰ ਕਿੱਥੇ?
1: ਮਾਲਵਾਦਾ ਪ੍ਰਮਾਣਿਤ ਹਸਪੀਟਲ, ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ, ਬਠਿੰਡਾ। ਵਧੇਰੀ ਜਾਣਕਾਰੀ ਲਈ ਕਾਲ ਕਰੋ 0164521200।
2: FM ਬਠਿੰਡਾ ਦੇ ਪਿਆਰੇ ਸਰੋਤਿਓ, 25 ਮਈ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦਾ ਵਿਸ਼ਾ ਹੋਵੇਗਾ, ਲੰਬੀ ਤੇ ਉੱਚੀ ਹੇਕ ਦਾ ਪੰਜਾਬੀ ਲੋਕ ਗਾਇਕ ਸੁਰਜੀਤ ਬਿੰਦਰਖੀਆ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 25 ਮਈ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ।

0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: अपने इमीग्रेशन सेंटर विच दित्तियां जान वालियां सेवावां जिवें स्टडी वीजा विजिटर वीजा सुपर वीजा वर्क परमिट ते पीआर संबंधी जेकर तुसी इलाके दे लोकां नूं जाणू करवाना चाहुंदे हो तां तुसी आकाशवाणी FM बठिंडा दे कमर्शियल विभाग दीआं सेवावां लै सकदे हो। साडा संपर्क नंबर है 78 379 63 306। ईमेल ID है AIRFM.BTI@gmail.com। संपर्क नंबर एक बार फिर नोट कर लो 78 379 63 306।
3: ਪ੍ਰੋਗਰਾਮਾਂ ਸੰਬੰਧੀ ਸੂਚਨਾ ਸਰੋਤਿਓ 24 ਮਈ ਨੂੰ ਵਿਸ਼ਵ ਪੱਧਰ ਤੇ ਮਨਾਇਆ ਜਾਂਦਾ ਹੈ ਮਾਨਸਿਕ ਰੋਗਾਂ ਸੰਬੰਧੀ ਦਿਵਸ ਵਿਸ਼ਵ ਸਿਜੋਫਰੇਨੀਆ ਦਿਵਸ। ਇਸ ਸੰਬੰਧੀ ਆਕਾਸ਼ਵਾਣੀ FM ਬਠਿੰਡਾ ਵੱਲੋਂ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਵੇਗਾ ਮਿਤੀ 24 ਮਈ ਸ਼ਾਮ 6:30 ਵਜੇ ਯੁਵ ਵਾਣੀ ਤਹਿਤ, ਜਿਸ ਦੇ ਵਿਚ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਜਿਤੇਂਦਰ ਅਨੇਜਾ ਸਾਨੂੰ ਸਿਜ਼ੋਫਰੇਨੀਆ ਮਾਨਸਿਕ ਰੋਗ ਬਾਰੇ ਜਾਣਕਾਰੀ ਦੇਣਗੇ, ਜੋ ਕਿ ਏਮਜ਼ ਬਠਿੰਡਾ ਵਿਖੇ ਮਨੋਰੋਗ ਵਿਭਾਗ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸੋ ਸੁਣਨਾ ਜ਼ਰੂਰ 24 ਮਈ ਦਿਨ ਐਤਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵ ਵਾਣੀ ਤਹਿਤ ਸਿਜ਼ੋਫਰੇਨੀਆ ਮਾਨਸਿਕ ਰੋਗ ਸੰਬੰਧੀ ਵਿਸ਼ੇਸ਼ ਜਾਣਕਾਰੀ।

0: ਚਿੱਗਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਜੀ ਆਕਾਸ਼ਵਾਣੀ FM ਬਠਿੰਡਾ ਤੋਂ ਚੱਲ ਰਿਹਾ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ। ਮੀਆਂ ਮੁਹੰਮਦ ਬਖਸ਼ ਕਹਿੰਦੇ ਨੇ ਕਿ ਸ਼ਾਲਾ ਬਾਂਗ ਗੁੱਲਾਂ ਦੇ ਇਸ ਵਿੱਚ ਸਦਾ ਰਹੇ ਖੁਸ਼ਬੋਈ, ਸੱਚਿਆਂ ਮਰਦਾਂ ਦੇ ਸੰਗ ਬਰਕਤ, ਐਬ ਨਾ ਲਗੋ ਸਕੋਈ। ਦੋਸਤੋ, ਸੱਚਮੁੱਚ ਜੇ ਅਸੀਂ ਸੱਚਿਆਰ ਬੰਦਿਆਂ ਦੀ ਸੰਗਤ ਕਰਦੇ ਹਾਂ

ਤਾਂ ਸੱਚਮੁੱਚ ਸਾਨੂੰ ਕੋਈ ਐਬ ਨਹੀਂ ਲੱਗਦਾ। ਸਾਡੇ ਸਟੂਡੀਓ ਦੀ ਘੜੀ 'ਤੇ ਸਮਾਂ ਹੈ ਸਰੋਤਿਓ ਸ਼ਾਮ ਦੇ 6:10 ਅਤੇ 12 ਸਕਿੰਟ ਦਾ। ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਕੁਲਦੀਪ ਮਾਣਕ ਅਤੇ ਸਾਥੀਆਂ ਦੀ ਆਵਾਜ਼ ਦੇ ਵਿੱਚ।

0: www.radiomirchi.in.
1: हर घर सूर्य घर
2: यार सच दसा हुणे तां गर्मियां शुरू होईयां ने ते 7,000 रुपए बिजली दा बिल भी आउण लग पिया। वाइफ कदों तो बोल रही है सोलर पैनल लगाउण लई, वो आखदी है कि सरकार सबसिडी भी दे रही है। मैं जिन्हां नूं भी पुछिया उन्हां सब दा बिजली दा बिल जीरो आ रहा, इस बार मैं लगा ही दिना। जदों बिजली मुफ्त मिलदी है तां लै के उहनूं रहि वीर, तुसीं भी लगा ही दिओ।
0: पीएम सूर्य घर मुफ्त बिजली योजना, जुड़न लई रजिस्टर करो pmsuryaghar.gov.in।
1: हर घर सूर्य घर।
3: हो गया इंतजाम। किस दा? गुड्डी दी फीस दा। दिखा 20,000 दा लोन तुरंत। पता है कौन दे रहा है? ब्याज किन्ना है? लोन सिर्फ नियंत्रित संस्थावां तों ही लो। लोन दा विचार लोड अनुसार, वो भी चेक करके। हो गया इंतजाम। तनखा एडवांस च भेजी।
4: आरबीआई कहंदा है
3: सही वित्तीय रवैया तुहानू बचाएगा हमेशा।
5: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 87 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ। 32 ਕਰੋੜ ਰੁਪਏ ਤੋਂ ਵੱਧ ਦੀ ਨਕਦ ਇਨਾਮ ਰਾਸ਼ੀ ਦੇ ਚੈੱਕ ਸੌਂਪੇ। ਪੰਜਾਬ ਸਰਕਾਰ ਵੱਲੋਂ ਸਾਲ 2025-26 ਚ ਪਾਣੀ ਬਚਾਉਣ ਵਾਲੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ 35 ਕਰੋੜ 38 ਲੱਖ ਰੁਪਏ ਜਾਰੀ। ਪੰਜਾਬ ਸਰਕਾਰ ਵੱਲੋਂ ਆਉਂਦੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਲਈ ਬਿਜਲੀ ਸਬੰਧੀ ਸਾਰੇ ਪ੍ਰਬੰਧ ਮੁਕੰਮਲ। ਸੀਮਾ ਸੁਰੱਖਿਆ ਬਲ ਦੇ ਜਲੰਧਰ ਸਥਿਤ ਪੰਜਾਬ ਵਲੰਟੀਅਰ ਹੈੱਡਕੁਆਟਰ ਵੱਲੋਂ ਅੱਜ ਫਿੱਟ ਇੰਡੀਆ ਸਾਈਡ ਔਨ ਸਾਈਕਲ ਮੁਹਿੰਮ ਵਜੋਂ ਇੱਕ ਸਾਈਕਲ ਰੈਲੀ ਦਾ ਆਯੋਜਨ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਰੋਂ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 28 ਕਿਲੋ ਤੋਂ ਵੱਧ ਹੈਰੋਇਨ ਅਤੇ 9.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ। ਅਤੇ ਆਈਪੀਐਲ ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਸ਼ਾਮ 7:30 ਵਜੇ ਹੋਵੇਗਾ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਸੂਬੇ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਨ ਕਰਨ ਵਾਲੇ 87 ਨਾਮੀ ਖਿਡਾਰੀਆਂ ਨੂੰ ਵਕਾਰੀ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਨਵਾਜ਼ਿਆ ਗਿਆ। ਚੰਡੀਗੜ੍ਹ ਸਥਿਤ ਮਿਊਂਸੀਪਲ ਭਵਨ ਵਿਖੇ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਹੌਸਲਾ ਅਫਜ਼ਾਈ ਵਜੋਂ 32 ਕਰੋੜ ਰੁਪਏ ਤੋਂ ਵੱਧ ਦੀ ਇਨਾਮ ਰਾਸ਼ੀ ਦੇ ਚੈੱਕ ਵੀ ਸੌਂਪੇ। ਮੁੱਖ ਮੰਤਰੀ ਨੇ ਸਾਲ 2026-27 ਲਈ 1,763 ਕਰੋੜ ਰੁਪਏ ਦੇ ਖੇਡ ਬਜਟ ਤੇ ਜ਼ਮੀਨੀ ਪੱਧਰ ਤੇ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ 1,300 ਕਰੋੜ ਰੁਪਏ ਦੀ ਲਾਗਤ ਨਾਲ 3,148 ਪੇਂਡੂ ਖੇਡ ਮੈਦਾਨ ਵਿਕਸਿਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਆਖਿਆ,
6: ਜਿਹੜਾ ਅਸੀਂ ਅਵਾਰਡ ਦੇ ਰਹੇ ਹਾਂ ਇਹ ਤੁਹਾਡੇ ਟੈਲੈਂਟ ਦੇ ਮੁਕਾਬਲੇ ਵਿੱਚ ਕੁਝ ਨਿਗੂਣਾ ਜਿਹਾ। ਇਹ ਤਾਂ ਇੱਕ ਜਸਟ ਟੋਕਨ ਆਫ ਲਵ ਹੈ। ਜਿਹੜਾ ਪ੍ਰਮਾਤਮਾ ਨੇ ਤੁਹਾਨੂੰ ਟੈਲੈਂਟ ਦਿੱਤਾ ਹੈ ਔਰ ਜਿੰਨੀ ਤੁਸੀਂ ਮਿਹਨਤ ਕਰਦੇ ਹੋ ਉਹਦੇ ਮੁਕਾਬਲੇ ਇਹ ਕੁਝ ਵੀ ਨਹੀਂ। ਇੱਕ ਕਿਸੇ ਖਿਡਾਰੀ ਦੇ ਕਾਮਯਾਬ ਹੋਣ ਦੇ ਵਿੱਚ ਉਹਦਾ ਆਪਣਾ ਪਸੀਨਾ ਤਾਂ ਹੁੰਦਾ ਹੀ ਹੈ, ਸਭ ਤੋਂ ਪਹਿਲਾਂ ਉਹਦੇ ਪੇਰੈਂਟਸ ਦਾ ਯੋਗਦਾਨ ਹੁੰਦਾ ਹੈ, ਉਹਦੇ ਕੋਚ ਦੀ ਮਿਹਨਤ ਹੁੰਦੀ ਹੈ। ਸੋ ਇਹ ਮਿਹਨਤਾਂ ਨਾਲ ਹੁੰਦਾ, ਇਹ ਐਵੇਂ ਤੁੱਕੇ ਨਹੀਂ ਲੱਗਦੇ।
5: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਤੇ ਅਮਨਜੋਤ ਕੌਰ ਨੂੰ ਵੀ ਵਿਸ਼ਵ ਕੱਪ ਜਿੱਤ ਲਈ 1.5 ਕਰੋੜ ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ,
7: ਜੋ ਰੈਕਗਨਾਈਜੇਸ਼ਨ ਅਸੀਂ ਹਮੇਸ਼ਾ ਚਾਹੁੰਦੇ ਸੀਗੇ ਕਿ ਸਾਡੀ ਪੰਜਾਬ ਗਵਰਨਮੈਂਟ ਸਾਨੂੰ ਦੇਵੇ, ਸੁਣ ਕੇ ਅੱਛਾ ਲੱਗਿਆ ਕਿ 3,000 ਪਿੰਡਾਂ ਦੇ ਵਿੱਚ ਸਟੇਡੀਅਮ ਬਣੇ ਨੇ, 6,000 ਪਿੰਡਾਂ ਦੇ ਵਿੱਚ ਜਿਮ ਬਣਾਏ ਗਏ ਨੇ, ਕਿਉਂਕਿ ਐਜ ਏ ਸਪੋਰਟਸ ਪਰਸਨ ਸਾਨੂੰ ਹਮੇਸ਼ਾ ਇੱਕ ਚੀਜ਼ ਦੀ ਕਮੀ ਮਹਿਸੂਸ ਹੁੰਦੀ ਸੀ ਕਿ ਜਿੱਥੇ ਸਾਡੇ ਕੋਲ ਅੱਛੇ ਪਲੇਟਫਾਰਮ ਨਹੀਂ ਸੀਗੇ ਆਪਣੇ ਆਪ ਨੂੰ ਪ੍ਰਿਪੇਅਰ ਕਰਨ ਲਈ, ਔਰ ਅੱਜ ਦੀ ਜਨਰੇਸ਼ਨ ਲਈ ਇਹ ਬਹੁਤ ਵਧੀਆ ਮੌਕਾ ਹੈ ਕਿ ਸਾਡੀ ਗਵਰਨਮੈਂਟ ਸਾਨੂੰ ਇੱਕ ਅੱਛਾ ਪਲੇਟਫਾਰਮ ਦੇ ਰਹੀ ਹੈ।
5: ਇਸ ਤੋਂ ਇਲਾਵਾ ਕੌਮੀ ਤੇ ਕੌਮਾਂਤਰੀ ਪੱਧਰ ਤੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚੋਂ ਤਮਗੇ ਜਿੱਤ ਕੇ ਸੂਬੇ ਦਾ ਨਾਮ ਵਧਾਉਣ ਵਾਲੇ ਹੋਰਨਾਂ ਖਿਡਾਰੀਆਂ ਨੂੰ ਵੀ ਵੱਡੀਆਂ ਨਕਦ ਰਾਸ਼ੀ ਦਿੱਤੀ ਗਈ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਐਲਾਨ ਕੀਤਾ ਹੈ ਕਿ ਸੂਬੇ ਨੇ ਸਾਲ 2026-27 ਦੇ ਸਾਉਣੀ ਸੀਜ਼ਨ ਦੌਰਾਨ 5 ਲੱਖ ਏਕੜ ਰਕਬੇ ਨੂੰ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਧੀਨ ਲਿਆਉਣ ਦਾ ਟੀਚਾ ਰੱਖਿਆ ਤੇ ਇਸ ਮਕਸਦ ਲਈ 40 ਕਰੋੜ ਰੁਪਏ ਦੇ ਬਜਟ ਦਾ ਪ੍ਰਬੰਧ ਵੀ ਕੀਤਾ ਗਿਆ। ਪਾਣੀ ਬਚਾਉਣ ਵਾਲੀ DSR ਯੋਜਨਾ ਬਾਰੇ ਵੇਰਵੇ ਸਾਂਝੇ ਕਰਦਿਆਂ ਮੰਤਰੀ ਨੇ ਕਿਹਾ ਕਿ ਸਾਲ 2025 ਦੇ ਸਾਉਣੀ ਸੀਜ਼ਨ ਦੌਰਾਨ 23,410 ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਈ, ਜਿਸ ਤਹਿਤ 2,35,000 ਏਕੜ ਰਕਬਾ ਕਵਰ ਕੀਤਾ ਗਿਆ। ਸਰਕਾਰ ਨੇ ਸਾਰੇ ਯੋਗ ਕਿਸਾਨਾਂ ਨੂੰ 1,500 ਰੁਪਏ ਪ੍ਰਤੀ ਏਕੜ ਦੀ ਦਰ ਨਾਲ ਉਨ੍ਹਾਂ ਦੇ ਬੈਂਕ ਖਾਤਿਆਂ ਚ ਸਿੱਧੇ ਤੌਰ ਤੇ 35 ਕਰੋੜ 38 ਲੱਖ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਦਿੱਤੀ ਹੈ। ਸੂਬੇ ਦੇ ਕਿਸਾਨਾਂ ਨੂੰ ਪਾਣੀ ਬਚਾਉਣ ਵਾਲੀ ਤਕਨੀਕ ਅਪਣਾਉਣ ਵਾਸਤੇ ਪ੍ਰੇਰਿਤ ਵੀ ਕੀਤਾ। ਪੰਜਾਬ ਦੇ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ PSPCL ਵੱਲੋਂ ਆਉਂਦੇ ਝੋਨੇ ਦੇ ਬਿਜਾਈ ਸੀਜ਼ਨ ਦੌਰਾਨ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਲੋੜੀਂਦੇ ਵਿਆਪਕ ਪ੍ਰਬੰਧ ਕੀਤੇ ਗਏ ਨੇ। ਸ੍ਰੀ ਸੌਂਧ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਵੱਖ

0: ਵਕਤ ਜ਼ਿਲ੍ਹਿਆਂ ਲਈ ਝੋਨੇ ਦੇ ਸੀਜ਼ਨ ਲਈ ਸਾਰੇ ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ। ਇਹ ਸਮਾਂ ਸਾਰਨੀ 1 ਜੂਨ ਤੋਂ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ, SAS ਨਗਰ, ਫਤਿਹਗੜ੍ਹ ਸਾਹਿਬ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ 'ਚ ਅਚੇ 5 ਜੂਨ ਤੋਂ ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿਖੇ ਲਾਗੂ ਹੋਵੇਗਾ। ਇਸ ਦੇ ਨਾਲ ਹੀ 9 ਜੂਨ ਤੋਂ ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਅਤੇ SPS ਨਗਰ ਜ਼ਿਲ੍ਹਿਆਂ ਵਿਚ ਰੋਜ਼ਾਨਾ 8 ਘੰਟੇ ਤੋਂ ਵੱਧ ਬਿਜਲੀ ਮੁਹੱਈਆ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਸਹੂਲਤ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @RNU ਜਲੰਧਰ। ਪੰਜਾਬ ਸਰਕਾਰ ਵੱਲੋਂ ਸੂਬੇ 'ਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਐ। ਇਸ ਦਿਨ ਚੰਡੀਗੜ੍ਹ ਸਥਿਤ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਵਿਦਿਅਕ ਸੰਸਥਾਵਾਂ ਤੇ ਹੋਰਨਾਂ ਸਰਕਾਰੀ ਅਦਾਰਿਆਂ 'ਚ ਵੀ ਛੁੱਟੀ ਰਹੇਗੀ ਤਾਂ ਜੋ ਵੱਧ ਤੋਂ ਵੱਧ ਲੋਕ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ। ਚੋਣਾਂ ਨੂੰ ਸ਼ਾਂਤੀਪੂਰਨ ਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਵੱਲੋਂ ਕਈ ਸਖ਼ਤ ਪਾਬੰਦੀਆਂ ਵੀ ਲਾਗੂ ਕੀਤੀਆਂ ਗਈਆਂ ਨੇ। ਹੁਕਮਾਂ ਮੁਤਾਬਕ ਚੋਣ ਪ੍ਰਚਾਰ ਕੱਲ੍ਹ 25 ਮਈ ਨੂੰ ਸ਼ਾਮ 5 ਵਜੇ ਬੰਦ ਹੋ ਜਾਏਗਾ। ਕਮਿਸ਼ਨ ਵੱਲੋਂ ਜਾਰੀ ਹੁਕਮਾਂ ਮੁਤਾਬਕ ਵੋਟਿੰਗ ਵਾਲੇ ਦਿਨ 26 ਮਈ ਨੂੰ ਪੋਲਿੰਗ ਬੂਥਾਂ ਦੇ 200 ਮੀਟਰ ਦਾਇਰੇ 'ਚ ਕਿਸੇ ਵੀ ਉਮੀਦਵਾਰ ਜਾਂ ਉਸਦੇ ਸਮਰਥਕ ਵੱਲੋਂ ਚੋਣ ਪ੍ਰਚਾਰ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੋਲਿੰਗ ਬੂਥਾਂ ਨੇੜੇ ਕਿਸੇ ਵੀ ਤਰ੍ਹਾਂ ਦਾ ਸ਼ੋਰ ਸ਼ਰਾਬਾ ਜਾਂ ਹੰਗਾਮਾ ਕਰਨ 'ਤੇ ਵੀ ਪਾਬੰਦੀ ਰਹੇਗੀ। ਪੰਜਾਬ ਚੋਣ ਕਮਿਸ਼ਨ ਨੇ ਸੂਬੇ 'ਚ 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਵੋਟਰ ਫੋਟੋ ਸ਼ਨਾਖਤੀ ਕਾਰਡ ਤੋਂ ਇਲਾਵਾ 15 ਹੋਰ ਬਦਲਵੇਂ ਦਸਤਾਵੇਜ਼ਾਂ ਨੂੰ ਪਛਾਣ ਦੇ ਸਬੂਤ ਵਜੋਂ ਮਾਨਤਾ ਦਿੱਤੀ ਹੈ। ਜਲੰਧਰ ਦੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਕਿਹਾ ਕਿ ਇਹਨਾਂ ਵੋਟਰਾਂ ਕੋਲ ਵੋਟਰ ਫੋਟੋ ਸ਼ਨਾਖਤੀ ਕਾਰਡ ਨਹੀਂ ਹੈ, ਪਰ ਵਾਰਡ ਵਾਈਜ਼ ਵੋਟਰ ਸੂਚੀ ਵਿੱਚ ਨਾਮ ਦਰਜ ਹੈ, ਉਹ ਬਦਲਵੇਂ ਦਸਤਾਵੇਜ਼ ਦਿਖਾ ਕੇ ਵੋਟ ਪਾ ਸਕਦੇ ਨੇ। ਕਪੂਰਥਲਾ ਜੇਲ੍ਹ ਦੇ ਇੱਕ ਬੈਰਕ ਵਿੱਚ ਕੈਦੀਆਂ ਵਿੱਚ ਕਥਿਤ ਤੌਰ ਤੇ ਕੱਲ੍ਹ ਦੇਰ ਰਾਤ ਹੋਏ ਹੰਗਾਮੇ ਕਾਰਨ ਜੇਲ੍ਹ ਦੇ ਕੁਝ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਇਹ ਘਟਨਾ ਕੈਦੀਆਂ ਅਤੇ ਵਿਚਾਰਾਧੀਨ ਕੈਦੀਆਂ ਦਰਮਿਆਨ ਝੜਪ ਤੋਂ ਬਾਅਦ ਵਾਪਰੀ। ਸੀਨੀਅਰ ਪੁਲਿਸ ਅਧਿਕਾਰੀ ਤੁਰੰਤ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਬਲਾਂ ਦੇ ਨਾਲ ਮੌਕੇ ਤੇ ਪਹੁੰਚੇ। ਇਸ ਦੌਰਾਨ ਜੇਲ੍ਹ ਦੇ ਅੰਦਰ ਤੇ ਆਲੇ ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸੇ ਦੌਰਾਨ ਕਪੂਰਥਲਾ ਦੇ SSP ਗੌਰਵ ਤੁਰਾ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ।
1: जिला पुलिस को एक इत्तला मिली थी जेल ऑफिशियल से कि जेल के अंदर कुछ कैदी आपस में लड़े हैं। कुछ कैदी है उन्होंने जेल के अपने बैरिक्स के बाहर ओपन में कुछ चीजों को जो आग लगाई हुई थी और कुछ जो कैदी है वो आपस में लड़ रहे थे। तुरंत ही सुरक्षा बल का प्रयोग करते हुए सारे कैदियों को अपनी अपनी पोजिशन पे उनको वापस अपने बैरिक में भेजा गया। कोई जेल ब्रेक नहीं हुई है। इशू एक लोकलाइज्ड इशू था जिसमें ब्लॉक नंबर 4 के कुछ कैदी आपस में लड़े थे। ये सारे हार्डन्ड क्रिमिनल्स है के ऊपर 4 या 4 से ज्यादा मुकदमे ऑलरेडी दर्ज है। तो कुछ समय बाद ये कैदियों ने आके ये छत पे चढ़ गए थे। पुलिस बल का प्रयोग करके उनको भी नीचे जाने में हम सफल हुए हैं। किसी को गनशॉट इंजरी नहीं है। टियर गैस की शेल की इंजरी एक कैदी को आई है। इसके अलावा 2 और कैदी हैं जिनको चोटें आई हैं, जो कि उनकी आपस में ही जो भिड़त हुई थी उसके कारण जो चोटें आई हैं। अनप्रेसिडेंटेड लेवल पे हमने मोबाइल फोन रिकवर किए हैं। प्रिजन के अंदर अलग अलग जो ग्रुपबाजी लगातार ही चलती रहती है, तो हल्के हल्के बैरिक्स की।
0: ਦੇਸ਼ ਵਿਆਪੀ ਫਿਟ ਇੰਡੀਆ ਮੁਹਿੰਮ ਦੇ ਹਿੱਸੇ ਵਜੋਂ ਸੀਮਾ ਸੁਰੱਖਿਆ ਬਲ ਦੇ ਜਲੰਧਰ ਸਥਿਤ ਪੰਜਾਬ ਫਰੰਟੀਅਰ ਹੈੱਡਕੁਆਰਟਰ ਨੇ ਅੱਜ ਫਿਟ ਇੰਡੀਆ ਸਾਈਡ ਔਨ ਸਾਈਕਲ ਮੁਹਿੰਮ ਦੇ 75ਵੇਂ ਐਡੀਸ਼ਨ ਦੇ ਹਿੱਸੇ ਵਜੋਂ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ। ਇਸ ਰੈਲੀ ਨੂੰ PSF ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾ. ਅਤੁਲ ਫੁਲਚੇਲੇ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ 4 ਮੁਲਜ਼ਮਾਂ ਨੂੰ 2.5 ਕਿਲੋ ਤੋਂ ਵੱਧ ਹੈਰੋਇਨ ਤੇ 9.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਇਸ ਮੋਡਿਊਲ ਨੇ ਵਿਦੇਸ਼ੀ ਤਸਕਰਾਂ ਤੇ ਹੈਂਡਲਾਂ ਨਾਲ ਸਬੰਧ ਸਨ। ਅੰਮ੍ਰਿਤਸਰ ਸਥਿਤ ਇਤਿਹਾਸਕ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਅੱਜ ਚੱਲ ਰਹੇ ਉਸਾਰੀ ਕਾਰਜਾਂ ਦੌਰਾਨ ਵਾਪਰੇ ਇੱਕ ਹਾਦਸੇ 'ਚ 2 ਔਰਤਾਂ ਦੀ ਮੌਤ ਹੋ ਗਈ, ਜਦਕਿ 9 ਔਰਤਾਂ ਗੰਭੀਰ ਜ਼ਖਮੀ ਹੋਈਆਂ ਨੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਅੰਦਰ ਚੱਲ ਰਹੇ ਉਸਾਰੀ ਕਾਰਜਾਂ ਦੌਰਾਨ ਅਚਾਨਕ ਲੈਂਟਰ ਵਾਲੀਆਂ ਲੋਹੇ ਦੀਆਂ ਪਲੇਟਾਂ ਹੇਠਾਂ ਬੈਠੀ ਸੰਗਤ ਤੇ ਜਾ ਡਿੱਗੀਆਂ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸ੍ਰੀ ਗੁਰੂ ਰਾਮਦਾਸ ਵੱਲਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। IPL ਕ੍ਰਿਕਟ ਵਿਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਸ਼ਾਮੀ 7:30 ਵਜੇ ਸ਼ੁਰੂ ਹੋਵੇਗਾ। ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਹਸੀ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ। ਪੰਜਾਬ ਸਰਕਾਰ ਵੱਲੋਂ ਸਾਲ 2025-26 'ਚ ਪਾਣੀ ਬਚਾਉਣ ਵਾਲੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ 35 ਕਰੋੜ 38 ਲੱਖ ਰੁਪਏ ਜਾਰੀ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 2.5 ਕਿਲੋ ਤੋਂ ਵੱਧ ਹੈਰੋਇਨ ਤੇ 9.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ।

ਹੁਣ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 6:30 ਤੇ 25 ਸਕਿੰਟ ਹੋਏ ਨੇ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਯੂ ਵਾਣੀ।

0: ਪ੍ਰੋਗਰਾਮ ਯੂਵਾਣੀ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਬਲਵਿੰਦਰ ਬਾਗਾ ਵੱਲੋਂ ਪਿਆਰ ਭਰੀ ਨਮਸਕਾਰ ਜੀ। ਦੋਸਤੋ, ਅੱਜ ਵਿਸ਼ਵ ਸ਼ਿਜ਼ੋਫਰੇਨੀਆ ਦਿਵਸ ਹੈ, ਜਿਹੜਾ ਕਿ ਸਾਡੀ ਮਾਨਸਿਕ ਸਿਹਤ ਨਾਲ ਜੁੜਿਆ ਹੋਇਆ ਹੈ। ਸੋ ਅੱਜ ਵਿਸ਼ਵ ਸ਼ਿਜ਼ੋਫਰੇਨੀਆ ਦਿਵਸ ਉੱਪਰ ਸੁਣਵਾ ਰਹੇ ਹਾਂ ਤੁਹਾਨੂੰ ਅਸੀਂ ਵਿਸ਼ੇਸ਼ ਜਾਣਕਾਰੀ ਭਰਪੂਰ ਗੱਲਬਾਤ। ਜਾਣਕਾਰੀ ਦੇ ਰਹੇ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਬਠਿੰਡਾ ਦੇ ਡਾਕਟਰ ਜਿਤੇਂਦਰ ਅਨੇਜਾ ਜੀ, ਅਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਮਨਦੀਪ ਰਜੌਰਾ।
1: ਸਰੋਤਿਓ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ। ਅੱਜ ਜੋ ਅਸੀਂ ਵਿਸ਼ਾ ਲੈ ਰਹੇ ਹਾਂ, ਬੜਾ ਸੰਜੀਦਾ ਵਿਸ਼ਾ ਹੈ, ਨੌਜਵਾਨਾਂ ਦੇ ਨਾਲ ਖਾਸ ਤੌਰ 'ਤੇ ਜੁੜਿਆ ਹੈ, ਉਹਨਾਂ ਦੀ ਮਾਨਸਿਕ ਸਿਹਤ ਦੇ ਨਾਲ ਖਾਸ ਤੌਰ 'ਤੇ ਜੁੜਿਆ ਹੈ, ਅਤੇ ਇਸ ਵਿਸ਼ੇ 'ਤੇ ਜਾਣਕਾਰੀ ਦੇਣ ਲਈ ਵੀ ਨੌਜਵਾਨ ਸਾਈਕੈਟ੍ਰਿਸਟ ਏਮਸ ਤੋਂ ਸਾਡੇ ਸਟੂਡੀਓ 'ਚ ਤਸ਼ਰੀਫ ਲੈ ਆਏ ਨੇ ਡਾਕਟਰ ਜਿਤੇਂਦਰ ਅਨੇਜਾ ਜੀ। ਡਾਕਟਰ ਸਾਹਿਬ ਮਨੋਰੋਗ ਵਿਭਾਗ ਦੇ ਵਿੱਚ ਆਪਣੀਆਂ ਸੇਵਾਵਾਂ ਏਮਸ ਬਠਿੰਡਾ ਵਿਖੇ ਦੇ ਰਹੇ ਨੇ। ਡਾਕਟਰ ਜਿਤੇਂਦਰ ਅਨੇਜਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਸਟੂਡੀਓ 'ਚ।
2: ਸ਼ੁਕਰੀਆ ਰਜੌੜਾ ਜੀ।
1: ਡਾਕਟਰ ਸਾਹਿਬ, ਅੱਜ ਜਿਸ ਵਿਸ਼ੇ 'ਤੇ ਅਸੀਂ ਗੱਲ ਕਰ ਰਹੇ ਹਾਂ, ਸ਼ਿਜ਼ੋਫਰੇਨੀਆ ਇੱਕ ਜੋ ਮਾਨਸਿਕ ਰੋਗ ਹੈ, ਅਸੀਂ ਉਸ ਦੀ ਗੱਲ ਕਰਾਂਗੇ, ਅਤੇ ਤੁਸੀਂ ਸਾਨੂੰ ਦੱਸੋ ਕਿ ਅੱਜ ਅਸੀਂ ਵਿਸ਼ੇਸ਼ ਤੌਰ 'ਤੇ ਸ਼ਿਜ਼ੋਫਰੇਨੀਆ ਦੀ ਗੱਲ ਕਿਉਂ ਕਰ ਰਹੇ ਹਾਂ, ਅਤੇ ਸ਼ਿਜ਼ੋਫਰੇਨੀਆ ਹੈ ਕੀ, ਇਸ ਨੂੰ ਅਸੀਂ ਮਾਨਸਿਕ ਪਰੇਸ਼ਾਨੀ ਤੋਂ, ਡਿਪਰੈਸ਼ਨ ਤੋਂ, ਤਣਾਅ ਤੋਂ ਕਿਵੇਂ ਨਿਖੇੜ ਕੇ ਵੇਖਦੇ ਹਾਂ?
2: ਸ਼ਿਜ਼ੋਫਰੇਨੀਆ ਇੱਕ ਮਾਨਸਿਕ ਬਿਮਾਰੀ ਹੈ, ਅਸੀਂ ਇਹਨੂੰ ਇੱਕ ਸੀਵਰ ਮੈਂਟਲ ਇਲਨੈਸ ਕਹਿੰਦੇ ਹਾਂ
1: ਜੀ,
2: ਮਤਲਬ ਕਿ ਗੰਭੀਰ ਮਾਨਸਿਕ ਬਿਮਾਰੀ 'ਚ ਗਿਣੀ ਜਾਂਦੀ ਹੈ
1: ਜੀ।
2: ਹਰ ਸਾਲ 24 ਮਈ ਨੂੰ ਵਿਸ਼ਵ ਸਤਰ 'ਤੇ ਸ਼ਿਜ਼ੋਫਰੇਨੀਆ ਡੇ ਮਨਾਇਆ ਜਾਂਦਾ
1: ਜੀ,
2: ਜਿਹਦਾ ਮਕਸਦ ਹੁੰਦਾ ਕਿ ਇਸ ਬਿਮਾਰੀ ਬਾਰੇ ਲੋਕਾਂ ਨੂੰ ਆਗਾਹ ਕੀਤਾ ਜਾਵੇ, ਅਵੇਅਰਨੈਸ ਫੈਲਾਈ ਜਾਵੇ
1: ਜੀ,
2: ਜਿਸ ਕਰਕੇ ਕਿ ਉਹ ਇਸ ਬਿਮਾਰੀ ਨੂੰ ਹਲਕੇ 'ਚ ਨਾ ਲੈਣ, ਅਤੇ ਇਲਾਜ ਵਾਸਤੇ ਜਲਦੀ ਮਨੋਰੋਗ ਵਿਸ਼ੇਸ਼ਗ ਕੋਲ ਜਾ ਕੇ ਆਪਣੀ ਸਮੱਸਿਆ ਦੱਸਣ, ਅਤੇ ਇਹਦਾ ਇਲਾਜ ਲੈਣ
1: ਜੀ।
2: ਸ਼ਿਜ਼ੋਫਰੇਨੀਆ ਇੱਕ ਬੜੀ ਪੁਰਾਣੀ ਬਿਮਾਰੀ ਹੈ, ਇਹ ਨਹੀਂ ਕਹਿ ਸਕਦੇ ਕਿ ਬੜੀ ਨਵੀਂ ਬਿਮਾਰੀ ਹੈ। ਜਦ ਤੱਕ ਇਹਦਾ ਇਲਾਜ ਨਹੀਂ ਹੈਗਾ ਸੀਗਾ, ਉਦੋਂ ਤੱਕ ਕਈ ਵਾਰੀ ਲੋਕ ਇਹਨੂੰ ਇੱਕ ਪਾਗਲਪਨ ਤੇ ਜਾਣਦੇ ਸੀਗੇ, ਕਿ ਮਰੀਜ਼ ਦਾ ਵਰਤਾਵ ਇਹੋ ਜਿਹਾ ਹੁੰਦਾ ਸੀਗਾ ਕਿ ਉਹਨਾਂ ਨੂੰ ਪਾਗਲ ਘੋਸ਼ਿਤ ਕਰ ਦਿੱਤਾ ਜਾਂਦਾ ਸੀਗਾ
1: ਜੀ।
2: ਇਸੇ ਕਰਕੇ ਹੀ ਇਸ ਬਿਮਾਰੀ ਨਾਲ ਕਾਫੀ ਸਾਰੀ ਮਾਨਸਿਕ ਬਿਮਾਰੀਆਂ ਨਾਲ ਇਸ ਕਰਕੇ ਸਟਿਗਮਾ ਵੀ ਕਾਫੀ ਜੁੜ ਗਿਆ, ਕਿ ਲੋਕੀ ਪਰਹੇਜ਼ ਕਰਦੇ ਸੀਗੇ ਇਹੋ ਜਿਹੇ ਲੋਕਾਂ ਨਾਲ
1: ਜੀ।
2: ਜੇ ਅਸੀਂ ਬਿਮਾਰੀ ਨੂੰ ਦੇਖੀਏ ਤਾਂ ਇਹ ਬਿਮਾਰੀ ਬੜੀ ਘੱਟ ਉਮਰ 'ਚ ਸ਼ੁਰੂ ਹੁੰਦੀ ਹੈ
1: ਜੀ,
2: ਆਮ ਤੌਰ 'ਤੇ ਯੁਵਾ ਅਵਸਥਾ 'ਚ ਹੀ ਸ਼ੁਰੂ ਹੁੰਦੀ ਹੈ, 15 ਤੋਂ ਲੈ ਕੇ 30 ਸਾਲ ਦੀ ਉਮਰ ਤੱਕ ਸ਼ੁਰੂ ਹੁੰਦੀ ਹੈ
1: ਜੀ।
2: ਇਸ ਕਰਕੇ ਯੁਵਾ ਨੂੰ ਅਤੇ ਉਹਨਾਂ ਦੇ ਅਭਿਭਾਵਕਾਂ ਨੂੰ ਇਸ ਬਿਮਾਰੀ ਬਾਰੇ ਜਾਣਨਾ ਬੜਾ ਜ਼ਰੂਰੀ ਹੈ
1: ਜੀ। ਡਾਕਟਰ ਸਾਹਿਬ, ਇਹ ਜੋ ਬਿਮਾਰੀ ਹੈ, ਇਹ ਕਿਸ ਉਮਰ ਵਰਗ ਦੇ ਵਿੱਚ ਜ਼ਿਆਦਾ ਹੁੰਦੀ ਹੈ, ਅਤੇ ਇਸ ਦੇ ਲੱਛਣ ਕੀ ਹੁੰਦੇ ਹੈ, ਅਸੀਂ ਇਹ ਜਾਣਨਾ ਚਾਹੁੰਦੇ ਹਾਂ।
2: ਆਮ ਤੌਰ 'ਤੇ ਇਹ ਬਿਮਾਰੀ 15 ਤੋਂ ਲੈ ਕੇ 25 ਸਾਲ ਜਾਂ 30 ਸਾਲ ਤੱਕ ਦੀ ਉਮਰ ਵਿੱਚ ਸ਼ੁਰੂ ਹੁੰਦੀ ਹੈ। ਕਈ ਵਾਰ ਇਹਦੇ ਲੱਛਣ ਸ਼ੁਰੂਆਤੀ ਜਿਹੜੇ ਆਉਂਦੇ ਨੇ, ਉਹ ਡਿਪਰੈਸ਼ਨ ਵਰਗੇ ਲੱਛਣ ਆਉਂਦੇ ਨੇ, ਅਵਸਾਦ ਜਿਹਨੂੰ ਅਸੀਂ ਕਹਿੰਦੇ ਡਿਪਰੈਸ਼ਨ
1: ਜੀ,
2: ਉਸਦੇ ਵਰਗੇ ਲੱਛਣ ਆਉਂਦੇ ਨੇ। ਜ਼ਿਆਦਾਤਰ ਬੱਚਿਆਂ ਜਦ ਇਹ ਸ਼ੁਰੂ ਹੁੰਦੀ ਹੈ ਤਾਂ ਕਈ ਵਾਰੀ 1-2 ਸਾਲ ਤੱਕ ਬੱਚਿਆਂ ਦਾ ਮਨ ਪੜ੍ਹਾਈ 'ਚ ਘੱਟ ਹੋ ਜਾਂਦਾ ਹੈ
1: ਜੀ,
2: ਉਹਨਾਂ ਦਾ ਮਨ ਖੇਡਣ 'ਚ ਘੱਟ ਹੋ ਜਾਂਦਾ ਹੈ, ਲੋਕਾਂ ਨਾਲ ਆਪਣੇ ਫਰੈਂਡਸ ਨਾਲ ਖੇਡਣ 'ਚ ਘੱਟ ਹੋ ਜਾਂਦੇ ਨੇ, ਗੁੱਲਾਂ ਮਿਲਣਾ ਘੱਟ ਹੋ ਜਾਂਦਾ।
1: ਠੀਕ ਹੈ ਜੀ।
2: ਅਤੇ ਆਮ ਤੌਰ 'ਤੇ ਪੇਰੈਂਟਸ ਜਦ ਲੈ ਕੇ ਆਉਂਦੇ ਨੇ, ਉਹ ਕਹਿੰਦੇ ਨੇ ਕਿ ਸਟ੍ਰੈਸ ਹੋ ਗਿਆ, ਜਾਂ ਕਈ ਵਾਰੀ ਉਹਨਾਂ ਨੂੰ ਡਿਪਰੈਸ਼ਨ ਕਰਾਰ ਦਿੱਤਾ ਜਾਂਦਾ
1: ਜੀ।
2: ਅਤੇ ਇਹ ਜ਼ਰੂਰੀ ਵੀ ਨਹੀਂ ਹੈ ਕਿ ਉਸ ਟਾਈਮ ਤੱਕ ਇਹ ਬਿਮਾਰੀ ਦੇ ਲੱਛਣ ਖੁੱਲ੍ਹ ਕੇ ਆਉਣਗੇ, ਸ਼ੁਰੂਆਤੀ ਲੱਛਣ ਨਕਾਰਾਤਮਕ ਲੱਛਣ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ,
1: ਜਾਂ
2: ਈਵਨ ਡਿਪਰੈਸ਼ਨ ਵਰਗੇ ਲੱਛਣ ਵੀ ਆ ਸਕਦੇ ਨੇ। ਇਸ ਕਰਕੇ ਸ਼ੁਰੂਆਤ 'ਚ 1-2 ਸਾਲ ਹੋ ਸਕਦਾ ਇਸ ਬਿਮਾਰੀ ਦੀ ਸਹੀ ਤਰੀਕੇ ਨਾਲ ਪਹਿਚਾਣ ਵੀ ਨਹੀਂ ਹੋ ਸਕੇ
1: ਜੀ।
2: ਜਦ ਇਹ ਬਿਮਾਰੀ ਦੇ ਲੱਛਣ ਖੁੱਲ੍ਹ ਕੇ ਆਉਂਦੇ ਨੇ, ਤਾਂ ਆਮ ਤੌਰ 'ਤੇ 2 ਤਰੀਕੇ ਦੇ ਲੱਛਣ ਹੁੰਦੇ ਨੇ,
1: ਠੀਕ ਹੈ,
2: ਜਿਹਨੂੰ ਅਸੀਂ ਪੋਜ਼ਿਟਿਵ ਅਤੇ ਨੈਗੇਟਿਵ ਲੱਛਣ ਕਹਿੰਦੇ ਨੇ। ਪੋਜ਼ਿਟਿਵ ਲੱਛਣ ਕਿ ਜਿਹੜੇ ਉਹ

0: ਲੱਛਣ ਨੇ ਜਿਹੜੇ ਆਮ ਤੌਰ ਵਿੱਚ ਸਾਡੇ 'ਚ ਨਹੀਂ ਹੋਣੇ ਚਾਹੀਦੇ, ਪਰ ਉਹ ਲੱਛਣ ਆ ਗਏ ਨੇ
1: ਜੀ।
0: ਜਿਵੇਂ ਕਿ ਲੋਕੀ ਇਸ ਬਿਮਾਰੀ 'ਚ ਸ਼ੱਕ ਵਹਿਮ ਕਰਨਾ ਸ਼ੁਰੂ ਕਰ ਦਿੰਦੇ ਨੇ। ਸ਼ੱਕ ਵਹਿਮ ਇਹ ਜ਼ਰੂਰਤ ਤੋਂ ਜ਼ਿਆਦਾ ਹੁੰਦਾ
1: ਜੀ।
0: ਥੋੜ੍ਹਾ ਬਹੁਤ ਸ਼ੱਕ ਵਹਿਮ ਤੁਸੀਂ ਕਿਸੇ ਪ੍ਰਸਥਿਤੀ 'ਚ ਆ ਕੇ ਕਰ ਸਕਦੇ ਹੋ, ਪਰ ਜੇ ਪ੍ਰਸਥਿਤੀਆਂ ਦੇ ਅਨੁਕੂਲ ਨਹੀਂ ਹੈਗਾ ਤਾਂ ਉਹਦੇ ਬਾਵਜੂਦ ਜੇ ਸ਼ੱਕ ਵਹਿਮ ਹੈਗੇ ਨੇ, ਜਿਵੇਂ ਕਿ ਲੋਕੀ ਮੇਰਾ ਨੁਕਸਾਨ ਕਰਨਗੇ
1: ਜੀ,
0: ਜਾਂ ਕੋਈ ਮੇਰੇ ਪਿੱਛੇ ਪੈ ਗਿਆ
1: ਜੀ,
0: ਜਾਂ ਕਿਸੇ ਨੇ ਕੈਮਰਾ ਘਰ 'ਚ ਲਾ ਰੱਖੇ ਨੇ
1: ਜੀ,
0: ਜਾਂ ਕੋਈ ਅੰਤਰਿਕਸ਼ ਤੋਂ ਮੈਨੂੰ ਦੇਖ ਰਿਹਾ ਜਾਂ ਸਿਗਨਲ ਭੇਜ ਰਿਹਾ
1: ਜੀ,
0: ਇਸ ਤਰੀਕੇ ਦੇ ਸ਼ੱਕ ਵਹਿਮ ਸ਼ੁਰੂ ਹੋ ਜਾਂਦੇ ਨੇ।
1: ਅੱਛਾ ਜੀ।
0: ਇਸ ਬਿਮਾਰੀ 'ਚ ਮਤੀ ਭਰਮ ਵੀ ਹੁੰਦੇ ਨੇ। ਮਤੀ ਭਰਮ ਅਸੀਂ ਕਹਿੰਦੇ ਹਾਂ ਕਿ ਕੋਈ ਇਨਸਾਨ ਤੁਹਾਡੇ ਨੇੜੇ ਤੇੜੇ ਨਹੀਂ ਹੈ, ਪਰ ਤੁਹਾਨੂੰ ਉਹਨਾਂ ਦੀ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ
1: ਜੀ,
0: ਉਹ ਤੁਹਾਨੂੰ ਨਿਰਦੇਸ਼ ਦੇ ਰਹੇ ਨੇ ਕਿ ਇਹ ਬਿਮਾਰੀ ਇਸ ਤਰੀਕੇ ਨਾਲ ਤੁਸੀਂ ਕੰਮ ਕਰਨਾ ਜਾਂ ਇਸ ਤਰੀਕੇ ਨਾਲ ਨਹੀਂ ਕਰਨਾ।
1: ਅੱਛਾ ਜੀ।
0: ਇੱਕ ਉਦਾਹਰਣ ਮੈਂ ਤੁਹਾਨੂੰ ਆਪਣੇ ਬੜੇ ਪੁਰਾਣੇ ਮਰੀਜ਼ ਦਾ ਦੇਵਾਂਗਾ, ਜਿਹਨੇ ਸਾਨੂੰ ਕਈ ਸਾਲ ਦੱਸਿਆ ਵੀ ਨਹੀਂ ਕਿ ਮੈਨੂੰ ਇਹ ਆਵਾਜ਼ਾਂ ਸੁਣਾਈ ਦਿੰਦੀਆਂ ਨੇ।
1: ਅੱਛਾ ਜੀ।
0: ਤੇ ਉਹ ਕਹਿੰਦਾ ਸੀਗਾ ਕਿ ਮੈਨੂੰ ਬਾਬਾ ਜੀ ਦੀ ਆਵਾਜ਼ਾਂ ਆਉਂਦੀਆਂ ਨੇ, ਤੇ ਉਹਨਾਂ ਨੇ ਮੈਨੂੰ ਮਨਾ ਕੀਤਾ ਕਿ ਤੂੰ ਇਹ ਕਿਸੇ ਨੂੰ ਵੀ ਨਹੀਂ ਦੱਸਣਾ ਕਿ ਮੈਂ ਤੇਰੇ ਨਾਲ ਕਮਿਊਨੀਕੇਟ ਕਰ ਰਿਹਾ
1: ਜੀ।
0: ਤੇ ਇਸ ਬਿਮਾਰੀ 'ਚ ਫਿਰ ਲੋਕਾਂ ਨੂੰ ਇਹ ਸਾਰਾ ਕੁਝ ਸੱਚ ਲੱਗਦਾ, ਉਹ ਆਪਣੀ ਹੀ ਇੱਕ ਦੁਨੀਆ 'ਚ ਰਹਿਣਾ ਸ਼ੁਰੂ ਹੋ ਜਾਂਦੇ ਨੇ, ਉਹਨਾਂ ਨੂੰ ਇਹ ਸਾਰੀ ਚੀਜ਼ਾਂ ਇੱਕ ਸੱਚ ਲੱਗਦੀਆਂ
1: ਜੀ।
0: ਤੇ ਇਸ ਬਿਮਾਰੀ ਨੂੰ ਦਰਸਾਉਣ ਵਾਸਤੇ ਕਈ ਸਾਰੀ ਪਿਕਚਰਾਂ ਵੀ ਬਣੀਆਂ ਨੇ। ਇੱਕ ਜਿਹਨੂੰ ਬਿਊਟੀਫੁਲ ਮਾਇੰਡ ਕਰਕੇ ਜੌਨ ਨੈਸ਼ 'ਤੇ ਇਹ ਪਿਕਚਰ ਬਣੀ ਹੈ। ਜੌਨ ਨੈਸ਼ ਇੱਕ ਮੈਥਮੈਟੀਸ਼ੀਅਨ ਸੀਗੇ
1: ਜੀ,
0: ਤੇ ਉਹਨਾਂ ਨੂੰ ਇਸ ਪਿਕਚਰ 'ਚ ਕਾਫੀ ਚੰਗੇ ਤਰੀਕੇ ਨਾਲ ਇਸ ਬਿਮਾਰੀ ਦੇ ਸਾਰੇ ਲੱਛਣ ਦਿਖਾਏ ਗਏ ਨੇ ਕਿ ਉਹ ਕਿਵੇਂ ਆਪਣੀ ਸਾਰੀ ਪੜ੍ਹਾਈ ਛੱਡ ਕੇ ਯੂਨੀਵਰਸਿਟੀ 'ਚ ਕਾਲਜ ਦੇ ਟਾਈਮ ਉਹਨੂੰ ਇਹ ਬਿਮਾਰੀ ਸ਼ੁਰੂ ਹੋ ਜਾਂਦੀ ਹੈ
1: ਜੀ,
0: ਕੋਸ਼ਿਸ਼ ਕਰਦਾ ਉਹਨੂੰ ਨਿਕਲਣ ਤੋਂ, ਤੇ ਪਰਿਵਾਰ ਕਿਵੇਂ ਜੂਝਦਾ ਇਸ ਬਿਮਾਰੀ ਨਾਲ, ਉਹ ਬੜੇ ਅੱਛੇ ਨਾਲ ਉਸ ਪਿਕਚਰ 'ਚ ਦਰਸਾਇਆ ਗਿਆ
1: ਜੀ। ਡਾਕਟਰ ਸਾਹਿਬ, ਕੀ ਕਾਰਨ ਰਹਿੰਦਾ ਹੈ, ਕੋਈ ਖਾਸ ਕਾਰਨ ਜਾਂ ਕੋਈ ਅਜਿਹੀ ਘਟਨਾ ਜਾਂ ਕੁਝ ਜਿਹੜਾ ਕਿ ਅਸੀਂ ਸਾਡੇ ਲਈ ਜਾਣਨਾ ਜ਼ਰੂਰੀ ਹੈ ਕਿ ਉਹ ਸਾਡੇ ਆਲੇ ਦੁਆਲੇ ਸਾਡੇ ਦੋਸਤਾਂ ਨਾਲ ਜਾਂ ਨੌਜਵਾਨ ਬੱਚਿਆਂ ਦੇ ਨਾਲ ਉਹ ਚੀਜ਼ ਨਾ ਵਾਪਰੇ ਜਾਂ ਅਜਿਹਾ ਉਹਨਾਂ ਨੂੰ ਮਾਹੌਲ ਨਾ ਦਿੱਤਾ ਜਾਵੇ, ਉਸ ਮਾਹੌਲ 'ਚੋਂ ਕੱਢਿਆ ਜਾਵੇ ਉਹਨਾਂ ਨੂੰ, ਕਾਰਨ ਅਸੀਂ ਜਾਣਨਾ ਚਾਹੁੰਦੇ ਹਾਂ ਕੀ ਕਾਰਨ ਹੋ ਸਕਦੇ ਹੈ ਇਸ 'ਤੇ?
0: ਕਈ ਸਾਰੇ ਕਾਰਨ ਇਸ ਬਿਮਾਰੀ ਦੇ ਦੱਸੇ ਗਏ ਨੇ, ਪਰ ਹਜੇ ਤੱਕ ਅਸੀਂ ਬਿਲਕੁਲ ਪੱਕੇ ਤਰੀਕੇ ਤੱਕ ਨਹੀਂ ਕਹਿ ਸਕਦੇ ਕਿ ਕਿਹੜਾ ਇੱਕ ਕਾਰਨ ਹੈ
1: ਜੀ,
0: ਅਤੇ ਕਈ ਸਾਰੇ ਕਾਰਨਾਂ ਦਾ ਮਿਲਾ ਕੇ ਇੱਕ ਮਿਲਾਵਟ ਨਾਲ ਸ਼ਾਇਦ ਇਹ ਬਿਮਾਰੀ ਦੇ ਲੱਛਣ ਆਉਂਦੇ ਨੇ। ਕਿਸੇ ਟਾਈਮ ਪਹਿਲਾਂ ਇਹ ਕਿਹਾ ਜਾਂਦਾ ਸੀਗਾ ਕਿ ਇਹ ਦੇਖਿਆ ਗਿਆ ਸੀਗਾ ਕਿ ਜਦ ਅਕਾਲ ਪਿਆ
1: ਜੀ
0: ਉਦੋਂ ਇਹ ਬਿਮਾਰੀ ਦੀ ਸੰਖਿਆ ਵਧੀ ਹੈ
1: ਜੀ,
0: ਅਤੇ ਇਹਦੇ ਨਾਲ ਨਿਊਟ੍ਰੀਸ਼ਨ ਨੂੰ ਜੋੜਿਆ ਗਿਆ ਕਿ ਨਿਊਟ੍ਰੀਸ਼ਨ ਜੇ ਇੱਕ ਗਰਭਵਤੀ ਔਰਤ ਦਾ ਨਿਊਟ੍ਰੀਸ਼ਨ ਚੰਗਾ ਨਹੀਂ ਹੈ ਤਾਂ ਬੱਚੇ ਨੂੰ ਇਹ ਬਿਮਾਰੀ ਹੋਣ ਦਾ ਖਤਰਾ ਹੋ ਸਕਦਾ।
1: ਅੱਛਾ ਜੀ।
0: ਇਹ ਵੀ ਦੇਖਿਆ ਗਿਆ ਕਿ ਜਿਨ੍ਹਾਂ ਬੱਚਿਆਂ ਦਾ ਜਨਮ ਸਰਦੀਆਂ 'ਚ ਹੁੰਦਾ,
1: ਅੱਛਾ ਜੀ,
0: ਉਸ ਕਰਕੇ ਵੀ ਇਹ ਬਿਮਾਰੀ ਜ਼ਿਆਦਾ ਹੁੰਦੀ ਹੈ ਉਸ ਟਾਈਮ ਵਿੱਚ।
1: ਠੀਕ ਹੈ।
0: ਸਰਦੀਆਂ 'ਚ ਕਿਉਂਕਿ ਕਈ ਸਾਰੇ ਵਾਇਰਲ ਇਨਫੈਕਸ਼ਨਸ ਹੁੰਦੇ ਨੇ, ਆਮ ਤੌਰ 'ਤੇ ਜਿਹੜੇ ਖਾਂਸੀ ਜ਼ੁਕਾਮ ਹੁੰਦੇ ਨੇ ਉਹਦੇ 'ਚ ਇੱਕ ਇਨਫਲੂਐਂਜ਼ਾ ਵਾਇਰਸ ਵੀ ਹੁੰਦਾ।
1: ਅੱਛਾ ਜੀ।
0: ਇਹ ਵੀ ਦੇਖਿਆ ਗਿਆ ਕਿ ਸਰਦੀਆਂ ਜਿੰਨੇ ਬੱਚਿਆਂ ਦਾ ਜਨਮ ਹੋ ਰਿਹਾ ਉਹਨਾਂ ਨੂੰ ਇਹ ਬਿਮਾਰੀ ਜ਼ਿਆਦਾ ਹੋ ਰਹੀ ਹੈ, ਜੇ ਇਹ ਵੀ ਸੋਚਿਆ ਗਿਆ ਕਿ ਸ਼ਾਇਦ ਇਹ ਇਨਫਲੂਐਂਜ਼ਾ ਕਰਕੇ ਹੋ ਰਿਹਾ ਹੈਗਾ। ਕਈ ਵਾਰੀ ਮਾਂ ਅਤੇ ਬੱਚੇ ਦਾ ਬਲੱਡ ਗਰੁੱਪ ਮੈਚ ਨਹੀਂ ਆਉਂਦਾ, ਉਹਨੂੰ ਵੀ ਕਾਰਨ ਸਮਝਿਆ ਗਿਆ ਇਸ ਬਿਮਾਰੀ ਵਾਸਤੇ।
1: ਅੱਛਾ ਜੀ।
0: ਦੂਜਾ ਕਾਰਨ ਇਹ ਸੋਚਿਆ ਗਿਆ ਕਿ ਜਿਹੜੇ ਲੋਕ ਗਰੀਬੀ 'ਚ ਰਹਿ ਰਹੇ ਨੇ, ਜਿਹੜੇ ਇੱਕ ਦੇਸ਼ ਤੋਂ ਦੂਜੇ ਦੇਸ਼ ਮਾਈਗ੍ਰੇਟ ਕਰ ਗਏ ਨੇ
1: ਜੀ,
0: ਉੱਥੇ ਪਰਿਸਥਿਤੀਆਂ ਐਵੇਂ ਨੇ ਕਿ ਜਿਹਦੇ 'ਚ ਸਟ੍ਰੈਸ ਕਾਫੀ ਜ਼ਿਆਦਾ, ਅਤੇ ਇਹ ਸਾਰੀ ਚੀਜ਼ਾਂ ਮਿਲਾ ਕੇ ਇਹ ਬਿਮਾਰੀ ਹੋਣ ਦਾ ਖਤਰਾ ਉਹਨਾਂ 'ਚ ਜ਼ਿਆਦਾ ਹੋ ਜਾਂਦਾ
1: ਜੀ।
0: ਸਾਰੇ ਤੋਂ ਜ਼ਰੂਰੀ ਜਿਹੜੀ ਜਿਹਦਾ ਥੋੜ੍ਹਾ ਪ੍ਰਮਾਣ ਹੈਗਾ ਸਾਡੇ ਕੋਲ, ਉਹ ਹੈ ਕਿ ਇਹ ਪਰਿਵਾਰ 'ਚ ਚੱਲਦੀ ਹੈ ਬਿਮਾਰੀ
1: ਜੀ।
0: ਇਹ ਦੇਖਿਆ ਗਿਆ ਕਿ ਜੇ ਪਰਿਵਾਰ 'ਚ ਕਿਸੇ ਪੇਰੈਂਟਸ 'ਚ ਕਿਸੇ ਨੂੰ ਹੈਗੀ ਹੈ, ਮਾਤਾ ਪਿਤਾ 'ਚ ਕਿਸੇ ਨੂੰ ਹੈ, ਜਾਂ ਕਿਸੇ ਭਾਈ ਜਾਂ ਭੈਣ 'ਚ ਕਿਸੇ ਨੂੰ ਹੈ, ਤਾਂ ਇਹ ਖਤਰਾ ਲਗਭਗ 10 ਗੁਣਾ ਜ਼ਿਆਦਾ ਹੋ ਜਾਂਦਾ ਆਮ ਜਨਤਾ ਦੇ ਮੁਕਾਬਲੇ
1: ਜੀ।
0: ਅਤੇ ਇਸ ਕਰਕੇ ਇਹ ਸਾਰੀ ਚੀਜ਼ਾਂ ਦਾ ਸਾਨੂੰ ਧਿਆਨ ਦੇਣਾ ਹੁੰਦਾ ਹੈ, ਖਾਸ ਕਰਕੇ ਕਿ ਜੇ ਬਿਮਾਰੀ ਪਰਿਵਾਰ 'ਚ, ਜ਼ਰੂਰੀ ਨਹੀਂ ਕਿ ਉਸੇ ਤੁਹਾਡੇ ਬਿਲਕੁਲ ਨਜ਼ਦੀਕੀ ਕਿਸੇ ਰਿਸ਼ਤੇਦਾਰ 'ਚ ਹੋਏਗੀ, ਕਈ ਵਾਰੀ ਦਾਦੇ ਪੜਦਾਦੇ 'ਚ ਜੇ ਇਹ ਬਿਮਾਰੀ ਹੈਗੀ ਤਾਂ ਸਾਨੂੰ ਇਸ ਦਾ ਧਿਆਨ ਰੱਖਣਾ ਪੈਂਦਾ ਕਿ ਅੱਗੇ ਇਸ ਬਿਮਾਰੀ ਨੂੰ ਹੋਣ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ
1: ਜੀ। ਡਾਕਟਰ ਸਾਹਿਬ, OCD ਜੋ ਹੁੰਦਾ ਹੈ, ਓਬਸੈਸਿਵ ਕੰਪਲਸ਼ਨ ਡਿਸਆਰਡਰ ਜਿਹੜਾ ਹੁੰਦਾ ਹੈ, ਜਾਂ ਮਾਨਸਿਕ ਤਣਾਅ ਜੋ ਹੈ, ਕੀ ਇਹ ਸੀਜ਼ੋਫਰੇਨੀਆ ਦੀਆਂ ਹੀ ਅਰਲੀ ਸਟੇਜਾਂ ਨੇ?
0: ਦੇਖੋ, ਡਿਪਰੈਸ਼ਨ ਕਈ ਵਾਰੀ ਆਉਂਦਾ ਸ਼ੁਰੂਆਤ ਦੇ ਟਾਈਮ 'ਚ, ਅਤੇ ਕਈ ਵਾਰੀ ਬੱਚਿਆਂ 'ਚ OCD ਵੀ ਆ ਸਕਦਾ, ਅਤੇ OCD ਇੱਕ ਇਹੋ ਜਿਹੀ ਬਿਮਾਰੀ ਹੈ ਜਿਹੜੀ ਸਕਿਜ਼ੋਫਰੇਨੀਆ ਨਾਲ ਵੈਸੇ ਵੀ ਕਾਮਨਲੀ ਚੱਲਦੀ ਹੈ
1: ਜੀ।
0: ਡਿਪਰੈਸ਼ਨ ਹੋ ਗਿਆ ਜਾਂ OCD ਹੋ ਗਈ, ਐਂਗਜ਼ਾਇਟੀ ਹੋ ਗਈ, ਇਹ ਜਾਂ ਨਸ਼ੇ ਦੇ ਇਸਤੇਮਾਲ ਦੀ ਬਿਮਾਰੀਆਂ ਹੋ ਗਈਆਂ, ਕਈ ਵਾਰੀ ਇਹੋ ਜਿਹੇ ਮਰੀਜ਼ ਸਕਿਜ਼ੋਫਰੇਨੀਆ ਤੋਂ ਜਿਹੜੇ

0: ਗ੍ਰਸਿਤ ਨੇ, ਉਹ ਇਹਨਾਂ ਤੋਂ ਨਿਕਲਣ ਵਾਸਤੇ ਨਸ਼ੇ ਦਾ ਇਸਤੇਮਾਲ ਕਰਦੇ ਨੇ, ਜਾਂ ਕਿਉਂਕਿ ਉਹ ਕੋਪ ਅਪ ਨਹੀਂ ਕਰ ਪਾਉਂਦੇ ਕਿ ਕਿਉਂਕਿ ਉਸੇ ਟਾਈਮ ਵਿੱਚ ਇਹ ਬਿਮਾਰੀ ਹੋ ਰਹੀ ਹੈ ਜਿਸ ਟਾਈਮ 'ਤੇ ਮੈਕਸੀਮਮ ਪ੍ਰੋਡਕਟੀਵਿਟੀ ਆਉਣੀ ਚਾਹੀਦੀ ਹੈ
1: ਜੀ।
0: ਇੱਕ ਯੁਵਾ 'ਚ ਸ਼ੁਰੂ ਹੋ ਰਹੀ ਹੈ ਜਿਸ ਟਾਈਮ ਉਹਦਾ ਕਰੀਅਰ ਹੈ, ਉਹਦੀ ਪੜ੍ਹਾਈ ਹੈ, ਅਤੇ ਇਸ ਕਰਕੇ ਡਿਪਰੈਸ਼ਨ ਆਉਣਾ ਲਾਜ਼ਮੀ ਹੈ
1: ਜੀ।
0: ਇਸ ਕਰਕੇ ਕਈ ਵਾਰੀ ਡਿਪਰੈਸ਼ਨ ਕਾਮਨ ਹੁੰਦਾ ਹੈ, ਓਸੀਡੀ ਦੀ ਵੀ ਬਿਮਾਰੀ ਸਕਿਜ਼ੋਫਰੇਨੀਆ ਦੇ ਨਾਲ ਆ ਸਕਦੀ ਹੈ
1: ਜੀ।
0: ਅਸੀਂ ਬੱਚਿਆਂ 'ਚ ਦੇਖਦੇ ਹਾਂ ਕਈ ਵਾਰੀ, ਇਸ ਟਾਈਮ 'ਤੇ ਵੀ ਮੈਂ ਕਹਾਂਗਾ ਮੇਰੇ ਕੋਲ 4-5 ਬੱਚੇ ਇਹੋ ਜਿਹੇ ਹੈਗੇ ਨੇ ਜਿਹਨਾਂ ਸ਼ੁਰੂਆਤ ਓਸੀਡੀ ਨਾਲ ਹੋਈ
1: ਜੀ,
0: ਪਰ ਅੱਗੇ ਵੱਧਦੇ ਵੱਧਦੇ ਇਹ ਬਿਮਾਰੀ ਫਿਰ ਖੁੱਲ੍ਹ ਕੇ ਸਕਿਜ਼ੋਫਰੇਨੀਆ ਦੇ ਰੂਪ ਵਿੱਚ ਨਿਕਲੀ।
1: ਕੀ ਕੋਈ ਉਮਰ ਸੀਮਾ ਤੁਸੀਂ ਇਹਦੇ 'ਚ ਤੈਅ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਉਮਰ ਵਰਗ ਦੇ ਵਿੱਚ ਇਹ ਪਰੇਸ਼ਾਨੀ ਹੁੰਦੀ ਹੈ ਅਤੇ ਇਸ ਉਮਰ ਵਰਗ ਤੱਕ ਚੱਲਦੀ ਹੈ, ਕਿਉਂਕਿ ਇਹ ਜ਼ਿਆਦਾਤਰ ਨੌਜਵਾਨਾਂ 'ਚ ਦੇਖਣ ਨੂੰ ਮਿਲਦੀ ਹੈ, ਅਤੇ ਕੀ ਇਹ ਵੱਡੀ ਉਮਰ ਦੇ ਲੋਕਾਂ ਨੂੰ ਵੀ ਹੋ ਜਾਂਦੀ ਹੈ?
0: ਆਮ ਤੌਰ 'ਤੇ ਬਿਮਾਰੀ 15-25 ਜਾਂ 30 ਸਾਲ ਤੱਕ ਸ਼ੁਰੂ ਹੁੰਦੀ ਹੈ
1: ਜੀ,
0: ਪਰ ਇਹ ਪੱਕਾ ਨਹੀਂ ਹੈਗਾ। ਅਸੀਂ ਦੇਖਦੇ ਹਾਂ ਕਈ ਵਾਰੀ ਇਹ ਬਿਮਾਰੀ 7-8 ਸਾਲ ਦੇ ਬੱਚਿਆਂ 'ਚ ਵੀ ਸ਼ੁਰੂਆਤ ਹੋ ਜਾਂਦੀ ਹੈ
1: ਜੀ।
0: ਅਸੀਂ ਇੰਨੇ ਜ਼ਿਆਦਾ ਪੇਸ਼ੈਂਟ ਤਾਂ ਨਹੀਂ ਦੇਖਦੇ ਬੱਚਿਆਂ 'ਚ ਕਿ ਉਹਨਾਂ 'ਚ ਬਿਮਾਰੀ ਸ਼ੁਰੂ ਹੁੰਦੀ ਹੈ, ਪਰ ਇੱਕ ਬਿਮਾਰੀ ਹੈ ਔਟਿਜ਼ਮ ਸਪੈਕਟ੍ਰਮ ਕਰਕੇ, ਔਟਿਜ਼ਮ ਸਪੈਕਟ੍ਰਮ ਡਿਸਆਰਡਰ, ਇੱਕ ਨਿਊਰੋ ਡਿਵੈਲਪਮੈਂਟਲ ਡਿਸਆਰਡਰ ਹੈ
1: ਜੀ।
0: ਅਤੇ 50 ਸਾਲ ਪਹਿਲਾਂ ਤੱਕ ਔਟਿਜ਼ਮ ਨੂੰ ਚਾਈਲਡਹੁੱਡ ਸਕਿਜ਼ੋਫਰੇਨੀਆ ਕਿਹਾ ਜਾਂਦਾ ਸੀਗਾ
1: ਜੀ,
0: ਕਿ ਬੱਚਿਆਂ ਦੇ ਸਕਿਜ਼ੋਫਰੇਨੀਆ ਦੀ ਬਿਮਾਰੀ ਹੈ। ਉਹਦੇ ਬਾਅਦ ਇਹ ਦੇਖਿਆ ਗਿਆ ਕਿ ਨਹੀਂ, ਇਹ ਉਸ ਤੋਂ ਅਲੱਗ ਹੈ।
1: ਅਤੇ ਕੀ ਇਹ ਵੱਡੀ ਉਮਰ ਦੇ ਲੋਕਾਂ ਨੂੰ ਵੀ ਹੋ ਜਾਂਦੀ ਹੈ?
0: ਆਮ ਤੌਰ 'ਤੇ ਬਿਮਾਰੀ 15-25 ਜਾਂ 30 ਸਾਲ ਤੱਕ ਸ਼ੁਰੂ ਹੁੰਦੀ ਹੈ
1: ਜੀ,
0: ਪਰ ਇਹ ਪੱਕਾ ਨਹੀਂ ਹੈਗਾ। ਅਸੀਂ ਦੇਖਦੇ ਹਾਂ ਕਈ ਵਾਰੀ ਇਹ ਬਿਮਾਰੀ 7-8 ਸਾਲ ਦੇ ਬੱਚਿਆਂ 'ਚ ਵੀ ਸ਼ੁਰੂਆਤ ਹੋ ਜਾਂਦੀ ਹੈ
1: ਜੀ।
0: ਅਸੀਂ ਇੰਨੇ ਜ਼ਿਆਦਾ ਪੇਸ਼ੈਂਟ ਤਾਂ ਨਹੀਂ ਦੇਖਦੇ ਬੱਚਿਆਂ 'ਚ ਕਿ ਉਹਨਾਂ 'ਚ ਬਿਮਾਰੀ ਸ਼ੁਰੂ ਹੁੰਦੀ ਹੈ, ਪਰ ਇੱਕ ਬਿਮਾਰੀ ਹੈ ਔਟਿਜ਼ਮ ਸਪੈਕਟ੍ਰਮ ਕਰਕੇ, ਔਟਿਜ਼ਮ ਸਪੈਕਟ੍ਰਮ ਡਿਸਆਰਡਰ, ਇੱਕ ਨਿਊਰੋ ਡਿਵੈਲਪਮੈਂਟਲ ਡਿਸਆਰਡਰ ਹੈ
1: ਜੀ।
0: ਅਤੇ 50 ਸਾਲ ਪਹਿਲਾਂ ਤੱਕ ਔਟਿਜ਼ਮ ਨੂੰ ਚਾਈਲਡਹੁੱਡ ਸਕਿਜ਼ੋਫਰੇਨੀਆ ਕਿਹਾ ਜਾਂਦਾ ਸੀਗਾ
1: ਜੀ,
0: ਕਿ ਬੱਚਿਆਂ ਦੇ ਸਕਿਜ਼ੋਫਰੇਨੀਆ ਦੀ ਬਿਮਾਰੀ ਹੈ। ਉਹਦੇ ਬਾਅਦ ਇਹ ਦੇਖਿਆ ਗਿਆ ਕਿ ਨਹੀਂ, ਇਹ ਤਾਂ ਉਸ ਤੋਂ ਅਲੱਗ ਹੈਗੀ ਹੈ, ਅਤੇ ਇਹ ਜ਼ਰੂਰੀ ਵੀ ਨਹੀਂ ਕਿ ਔਟਿਜ਼ਮ ਦੇ ਸਾਰੇ ਬੱਚਿਆਂ ਨੂੰ ਸਕਿਜ਼ੋਫਰੇਨੀਆ ਹੋਵੇਗਾ।
1: ਠੀਕ ਹੈ ਜੀ।
0: ਪਰ ਹਾਂ, ਜਿਨ੍ਹਾਂ ਨੂੰ ਔਟਿਜ਼ਮ ਹੈ ਉਹਨਾਂ 'ਚ ਇਹ ਖਤਰਾ ਵੱਧ ਜਾਂਦਾ ਕਿ ਉਹਨਾਂ ਨੂੰ ਅੱਗੇ ਜਾ ਕੇ ਸਕਿਜ਼ੋਫਰੇਨੀਆ ਜਾਂ ਸਕਿਜ਼ੋਫਰੇਨੀਆ ਵਰਗੀ ਹੋਰ ਬਿਮਾਰੀਆਂ ਹੋ ਸਕਦੀਆਂ ਨੇ
1: ਜੀ।
0: ਕੁਝ ਸੁਭਾਅ ਦੀ ਸਮੱਸਿਆ ਕਈ ਵਾਰੀ ਸਾਨੂੰ ਦਿਖਦੀ ਹੈ ਇਹੋ ਜਿਹੇ ਬੱਚਿਆਂ 'ਚ, ਕਿਉਂਕਿ ਅਸੀਂ ਉਹਨੂੰ ਸਕਿਜ਼ੋਟਿਪੀ ਜਾਂ ਸਕਿਜ਼ੋਇਡ ਪਰਸਨੈਲਿਟੀ ਕਹਿੰਦੇ ਹਾਂ
1: ਜੀ,
0: ਜਿਹਦੇ 'ਚ ਬੱਚੇ ਇਹੋ ਜਿਹੇ ਬੱਚੇ ਬਾਕੀ ਦੁਨੀਆ ਤੋਂ ਅਲੱਗ ਰਹਿੰਦੇ ਨੇ, ਅਕੇਲੇ ਰਹਿਣਾ ਪਸੰਦ ਕਰਦੇ ਨੇ
1: ਜੀ।
0: ਉਹਨਾਂ ਨੂੰ ਆਪਣੀ ਦੁਨੀਆ 'ਚ ਹੀ ਸਾਰਾ ਕੁਝ ਮਜ਼ਾ ਆਉਂਦਾ, ਇੱਕ ਆਪਣੀ ਦੁਨੀਆ 'ਚ ਰਹਿੰਦੇ ਨੇ, ਉਹਦੇ 'ਚ ਹੀ ਉਹ ਇੰਜੋਏ ਕਰਦੇ ਨੇ
1: ਜੀ,
0: ਲੋਕਾਂ ਨਾਲ ਨਹੀਂ ਘੁਲਦੇ ਮਿਲਦੇ, ਈਵਨ ਕਿ ਘਰ 'ਚ ਵੀ ਆਪਣੇ ਭੈਣ ਭਰਾ ਨਾਲ ਇੰਨਾ ਨਹੀਂ ਘੁਲਦੇ ਮਿਲਦੇ, ਉਹਨਾਂ 'ਚ ਫਿਰ ਅੱਗੇ ਜਾ ਕੇ ਬਿਮਾਰੀ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ।
1: ਠੀਕ ਹੈ ਜੀ।
0: ਔਰਤਾਂ 'ਚ ਇਹ ਦੇਖਿਆ ਗਿਆ ਕਿ 45 ਸਾਲ ਦੇ ਬਾਅਦ ਇਹ ਬਿਮਾਰੀ ਦੁਬਾਰਾ ਵੀ ਆਉਂਦੀ ਹੈ, ਜਿਹਨੂੰ ਅਸੀਂ ਲੇਟ ਔਨਸੈਟ ਕਹਿੰਦੇ
1: ਜੀ,
0: ਲੇਟ ਔਨਸੈਟ ਸਕਿਜ਼ੋਫਰੇਨੀਆ। ਅਤੇ ਚੰਗੀ ਗੱਲ ਇਹ ਹੈ ਕਿ ਉਹ ਦਵਾਈ ਨਾਲ ਚੰਗਾ ਰਿਸਪੋਂਸ ਮਿਲਦਾ ਸਾਨੂੰ
1: ਜੀ,
0: ਕਿਉਂਕਿ ਜਿੰਨਾ ਜਲਦੀ ਇਹ ਬਿਮਾਰੀ ਸ਼ੁਰੂ ਹੁੰਦੀ ਹੈ ਓਨੀ ਜ਼ਿਆਦਾ ਲੰਬੀ ਚੱਲਦੀ ਹੈ, ਓਨੇ ਹੀ ਜ਼ਿਆਦਾ ਕਈ ਵਾਰੀ ਇਹਦੇ ਲੱਛਣ ਇਲਾਜ ਦੇ ਬਾਵਜੂਦ ਰਹਿ ਜਾਂਦੇ ਨੇ
1: ਜੀ।
0: ਅਤੇ ਜਦ 45 ਸਾਲ ਦੇ ਬਾਅਦ ਸ਼ੁਰੂ ਹੁੰਦੀ ਹੈ ਤਾਂ ਇਲਾਜ ਦਾ ਅਸਰ ਕਾਫੀ ਚੰਗਾ ਆਉਂਦਾ
1: ਜੀ। ਡਾਕਟਰ ਸਾਹਿਬ, ਤੁਸੀਂ ਇਹ ਸਾਨੂੰ ਦੱਸਿਆ ਕਿ ਇਹ ਅਨੁਵੰਸ਼ਿਕ ਹੈ, ਜੈਨੇਟਿਕ ਹੈ, ਜੇਕਰ ਮਾਂ ਬਾਪ ਨੂੰ ਜਾਂ ਪਰਿਵਾਰ ਦੇ ਵਿੱਚ ਕਿਸੇ ਜੀਨ ਨੂੰ ਪਹਿਲਾਂ ਹੈ ਇਹ ਹੋ ਸਕਦੀ ਹੈ ਬੱਚੇ ਦੇ ਵਿੱਚ ਜਾਂ ਨੌਜਵਾਨਾਂ ਦੇ ਵਿੱਚ ਆ ਸਕਦੀ ਹੈ। ਫਿਰ ਤੁਸੀਂ ਇੱਕ ਕਾਰਨ ਇਕੱਲੇਪਣ ਦਾ ਵੀ ਦੱਸਿਆ ਹੈ ਕਿ ਉਹ ਬੱਚਾ ਜਿਹੜਾ ਹੈ ਉਹ ਇਕੱਲਾ ਰਹਿਣਾ ਚਾਹੁੰਦਾ ਹੈ। ਕੀ ਇਕੱਲਾ ਰਹਿਣਾ ਵੀ ਇਹਦਾ ਕਾਰਨ ਹੈ, ਇਕੱਲਾਪਣ ਵੀ ਇਹਦਾ ਕਾਰਨ ਹੈ, ਕਿਉਂਕਿ ਅੱਜ ਕੱਲ੍ਹ ਬੱਚੇ ਜਿਹੜੇ ਨੇ ਉਹ ਮਾਂ ਬਾਪ ਕੋਲ ਜ਼ਿਆਦਾਤਰ ਇੱਕ ਜਾਂ ਫਿਰ ਦੋ ਬੱਚੇ ਨੇ। ਕਈ ਵਾਰ ਬੱਚਾ ਜਿਹੜਾ ਹੈ ਪੇਰੈਂਟਸ ਦੋਨੋਂ ਵਰਕਿੰਗ ਹੋਣ ਦੇ ਚੱਲਦਿਆਂ ਘਰੇ ਇਕੱਲਾ ਰਹਿ ਜਾਂਦਾ ਹੈ, ਤਾਂ ਇਹ ਉਸ ਦੀ ਲੋੜ ਵੀ ਹੁੰਦੀ ਹੈ ਕਿ ਉਹ ਆਪਣੀ ਦੁਨੀਆ ਆਪ ਬਣਾਵੇ, ਆਪਣੇ ਦਿਮਾਗ ਦੇ ਵਿੱਚ ਸੋਚੇ। ਇਕੱਲੇ ਰਹਿਣ ਨਾਲ ਵੀ ਇਸ ਬਿਮਾਰੀ ਦੇ ਡਿਵੈਲਪ ਹੋਣ ਦਾ ਖਦਸ਼ਾ ਹੈ?
0: ਆਮ ਤੌਰ 'ਤੇ ਇਕੱਲੇਪਣ ਨਾਲ ਇਹ ਬਿਮਾਰੀ ਨਹੀਂ ਆਉਂਦੀ
1: ਜੀ,
0: ਪਰ ਇਹ ਦੇਖਿਆ ਗਿਆ ਕਿ ਅੱਜ ਦੇ ਟਾਈਮ ਵਿੱਚ ਜਿੱਥੇ ਇੰਨੀ ਭਾਗਮ ਦੌੜ ਹੋ ਗਈ ਹੈ, ਪਰਿਵਾਰ ਬੜੇ ਛੋਟੇ ਹੁੰਦੇ ਜਾ ਰਹੇ ਨੇ
1: ਜੀ,
0: ਇਕੱਲੇ ਰਹਿਣ ਕਰਕੇ ਕਈ ਸਾਰੀ ਚੀਜ਼ਾਂ ਹੋਰ ਆਉਂਦੀਆਂ ਨੇ। ਤੁਹਾਡਾ ਪੜ੍ਹਾਈ ਦਾ ਸਟ੍ਰੈਸ ਹੈ ਜਾਂ ਕੰਮ ਦਾ ਸਟ੍ਰੈਸ ਹੈਗਾ, ਇਹ ਸਾਰੀ ਚੀਜ਼ਾਂ ਉਹੋ ਜਿਹੇ ਲੋਕਾਂ 'ਚ ਬਿਮਾਰੀ ਲੈ ਕੇ ਆਉਂਦੀਆਂ ਨੇ ਜਿਨ੍ਹਾਂ 'ਚ ਥੋੜ੍ਹਾ ਖਤਰਾ ਹੈਗਾ
1: ਜੀ।
0: ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜੇ ਪਰਿਵਾਰ 'ਚ ਕਿਸੇ ਹੋਰ ਨੂੰ ਇਹ ਬਿਮਾਰੀ ਹੈ ਤਾਂ ਇਹ ਲੱਛਣ ਜਿਹੜਾ ਇਕੱਲਾਪਣ ਹੈ ਇਹ ਚਿੰਗਾਰੀ ਦਾ ਕੰਮ ਕਰ ਸਕਦਾ
1: ਜੀ,
0: ਕਿ ਉਹ ਬਿਮਾਰੀ ਹਜੇ ਤੱਕ ਤਾਂ ਨਹੀਂ ਆਈ ਸੀਗੀ ਪਰ ਉਹਦੇ ਨਾਲ ਸਟ੍ਰੈਸ ਇੰਨਾ ਵੱਧ ਗਿਆ ਕਿ ਪੇਸ਼ੈਂਟ ਨੂੰ ਉਹ ਬਿਮਾਰੀ ਦੇ ਲੱਛਣ ਸ਼ੁਰੂ ਹੋ ਗਏ
1: ਜੀ। ਡਾਕਟਰ ਸਾਹਿਬ, ਕੀ ਮੋਬਾਈਲ ਫੋਨਸ ਜਾਂ ਸਕਰੀਨ ਦੀ ਜ਼ਿਆਦਾ ਵਰਤੋਂ ਵੀ ਇਸ ਤਰ੍ਹਾਂ ਦੇ ਭੁਲੇਖੇ ਡਿਲਿਊਜ਼ਨਸ ਪੈਦਾ ਕਰਦੀ ਹੈ? ਕਿਉਂਕਿ ਇਹਦੇ 'ਚ ਇਸ ਬਿਮਾਰੀ 'ਚ ਬੰਦੇ ਨੂੰ ਲੱਗਦਾ ਵੀ ਮੈਨੂੰ ਕੋਈ ਵੇਖ ਰਿਹਾ ਹੈ, ਕੋਈ ਮੈਨੂੰ ਇਸ਼ਾਰੇ ਕਰ ਰਿਹਾ ਹੈ, ਕੋਈ ਮੈਨੂੰ ਪਿੱਛੋਂ ਦੇਖ ਰਿਹਾ ਹੈ, ਜਾਂ ਕੋਈ ਮੈਨੂੰ ਡਾਇਰੈਕਟ ਕਰ ਰਿਹਾ, ਕੋਈ ਮੈਨੂੰ ਕਮਾਂਡ ਕਰ ਰਿਹਾ ਹੈ, ਅਤੇ ਉਹ ਸ਼ਖਸ ਵੀ ਕਈ ਵਾਰ ਉਸ ਨੂੰ ਦਿਖ ਰਿਹਾ ਹੁੰਦਾ, ਉਹ ਸਾਨੂੰ ਕਹਿ ਰਿਹਾ ਹੁੰਦਾ ਵੀ ਮੈਨੂੰ ਉਹ ਉੱਥੇ ਖੜ੍ਹਾ ਦਿਸ ਰਿਹਾ, ਪਰ ਉਹ ਦੂਜੇ ਬੰਦੇ ਨੂੰ ਪਰਿਵਾਰ ਦੇ ਜੀਅ ਨੂੰ ਦੂਜੇ ਨੂੰ ਨਹੀਂ ਦਿਸ ਰਿਹਾ ਹੁੰਦਾ। ਕੀ ਇਹ ਮੋਬਾਈਲ ਫੋਨਸ ਤੇ ਸਕਰੀਨ ਵੀ ਇਸ ਦਾ ਕਾਰਨ ਬਣਦੇ ਹੈ? ਤੁਹਾਡੇ ਕੋਲ ਕੋਈ ਕੇਸ ਅਜਿਹਾ ਰਿਪੋਰਟ ਹੋਇਆ ਹੋਵੇ ਜਿਹਦੇ 'ਚ ਤੁਹਾਨੂੰ ਲੱਗਿਆ ਹੋਵੇ ਕਿ ਸ਼ਾਇਦ ਇਹ ਵੀ ਕਾਰਨਾਂ 'ਚੋਂ ਇੱਕ ਕਾਰਨ ਹੈ?
0: ਇੱਕ ਬੜੀ ਇੰਟਰਸਟਿੰਗ ਚੀਜ਼ ਇਸ ਬਿਮਾਰੀ 'ਚ ਹੈ ਕਿ ਜਿਹੜੇ ਵਹਿਮ ਆਉਂਦੇ ਨੇ
1: ਜੀ,
0: ਕਾਫੀ ਸਾਲ ਪਹਿਲਾਂ ਇਹ ਕਿਹਾ ਸੀਗਾ ਕਿ ਇਹੋ ਜਿਹੇ ਵਹਿਮ ਹੋਣੇ ਚਾਹੀਦੇ ਨੇ ਜਿਹਨੂੰ ਅਸੀਂ ਲੌਜੀਕਲੀ ਐਕਸਪਲੇਨ ਨਹੀਂ ਕਰ ਸਕਦੇ।
1: ਅੱਛਾ ਜੀ,
0: ਜੇ ਅੱਜ ਦੇ ਟਾਈਮ ਤੁਸੀਂ ਇਹ ਕਹੋ ਕਿ ਹਾਂ ਮੈਂ ਜਦ ਵੀ ਚੱਲ ਰਿਹਾ ਤੇ ਮੇਰੀ ਮੂਵਮੈਂਟ ਕੋਈ ਹਰ ਟਾਈਮ ਦੇਖ ਜ ਰਿਹਾ,
1: ਹਾਂਜੀ,
0: ਇਹੀ ਚੀਜ਼ ਜੇ 50 ਸਾਲ ਪਹਿਲਾਂ ਹੁੰਦੀ ਤਾਂ ਹੋ ਸਕਦਾ ਅਸੀਂ ਇਹਨੂੰ ਸ਼ੱਕ ਕਹਿੰਦੇ
1: ਜੀ,
0: ਪਰ ਅੱਜ ਦੇ ਟਾਈਮ ਵਿੱਚ ਕਿਉਂਕਿ ਹਰ ਜਗ੍ਹਾ ਸੀਸੀਟੀਵੀ ਚ ਅਸੀਂ ਹੈਗੇ,
1: ਬਿਲਕੁਲ ਡਾਕਟਰ ਸਾਹਿਬ,
0: ਤੁਸੀਂ ਆਪਣੇ ਘਰ ਨਹੀਂ ਲਾਇਆ ਪਰ ਪੜੋਸੀਆਂ ਨੇ ਲਾਇਆ, ਬਾਜ਼ਾਰ 'ਚ ਮਾਰਕੀਟ 'ਚ ਦੁਕਾਨਾਂ ਨੇ ਲਾਇਆ,
1: ਹਾਂਜੀ,
0: ਤਾਂ ਇਸ ਕਰਕੇ ਇਹ ਬਿਮਾਰੀ 'ਚ ਸਾਨੂੰ ਇਹ ਦੇਖਣਾ ਪੈਂਦਾ ਕਿ ਇਹ ਉਸ ਹਿਸਾਬ ਨਾਲ, ਟਾਈਮ ਦੇ ਹਿਸਾਬ ਨਾਲ, ਕਲਚਰ ਦੇ ਹਿਸਾਬ ਨਾਲ
1: ਜੀ,
0: ਤੇ ਤੁਹਾਡੇ ਸੋਸ਼ੋ ਇਕਨੋਮਿਕ ਸਟੇਟਸ ਦੇ ਹਿਸਾਬ ਨਾਲ ਉਹ ਵਹਿਮ ਮੈਚ ਕਰਦਾ ਕਿ ਨਹੀਂ ਕਰਦਾ। ਕਾਫੀ ਟਾਈਮ ਪਹਿਲਾਂ ਜਦ ਮੈਂ ਆਪਣੀ ਪੜ੍ਹਾਈ ਕਰ ਰਿਹਾ ਸੀਗਾ ਤਾਂ ਲੋਕੀ ਇਹ ਕਹਿੰਦੇ ਸੀਗੇ ਕਿ ਕੋਈ ਮੈਨੂੰ ਸਪੇਸ ਤੋਂ ਸਿਗਨਲ ਭੇਜਦਾ।
1: ਅੱਛਾ ਜੀ,
0: ਇਸ ਬਿਮਾਰੀ 'ਚ ਕਈ ਵਾਰੀ ਇਹੋ ਜਿਹੇ ਵਹਿਮ ਹੁੰਦੇ ਨੇ ਕਿ ਹਾਂ ਮੈਨੂੰ ਤਾਂ ਕੋਈ ਸਪੇਸ ਤੋਂ ਮੈਨੂੰ ਸਿਗਨਲ ਭੇਜਦਾ ਤੇ ਉਹ ਮੈਨੂੰ ਇਹ ਕਹਿੰਦਾ ਕਿ ਤੁਸੀਂ ਐਵੇਂ ਕਰਨਾ ਐਵੇਂ ਨਹੀਂ ਕਰਨਾ। ਹੁਣ ਟੈਕਨੋਲੋਜੀ ਇੰਨੀ ਜ਼ਿਆਦਾ ਐਡਵਾਂਸ ਹੋ ਗਈ ਹੈ, ਵੀ ਸਾਰਿਆਂ ਨੂੰ ਪਤਾ ਹੈ ਕਿ ਸਪੇਸ 'ਚ ਸੈਟੇਲਾਈਟ ਹੈਗੇ ਨੇ ਤੇ ਅਸੀਂ ਉਹਨਾਂ ਦਾ ਸਿਗਨਲ ਇਸਤੇਮਾਲ ਵੀ ਕਰਦੇ ਹਾਂ, ਡਿਸ਼ ਟੀਵੀ 'ਚ ਯੂਜ਼ ਕਰਦੇ ਹਾਂ ਜਾਂ
1: ਜੀ

0: ਮੋਬਾਈਲ ਫੋਨ ਵਿੱਚ ਯੂਜ਼ ਕਰਦੇ ਹਾਂ। ਸਰ ਇਸ ਕਰਕੇ ਸਾਨੂੰ ਇਹ ਚੀਜ਼ਾਂ ਦੇਖਣੀ ਪੈਂਦੀਆਂ ਨੇ, ਕਈ ਵਾਰੀ ਸਾਡੇ ਵਾਸਤੇ ਵੀ ਬੜਾ ਮੁਸ਼ਕਿਲ ਹੋ ਜਾਂਦਾ, ਖਾਸ ਕਰਕੇ ਅੱਜ ਦੇ ਟਾਈਮ 'ਚ ਜਦ ਮਰੀਜ਼ ਇਹ ਕਹਿੰਦੇ ਨੇ ਕਿ ਅੱਛਾ ਕਿਸੇ ਨੇ ਮੇਰੇ ਫੋਨ 'ਚ ਚਿਪ ਲਾਈ ਹੋਈ ਹੈ ਜਾਂ ਉਹ ਲਗਾਤਾਰ ਮੇਰੀ ਰਿਕਾਰਡਿੰਗ ਕਰ ਰਹੇ ਨੇ
1: ਜੀ,
0: ਤੇ ਹੋ ਸਕਦਾ ਕਿ ਉਹ ਕਈ ਵਾਰੀ ਸੱਚ ਵੀ ਹੋਵੇ
1: ਜੀ,
0: ਤੇ ਇਸ ਕਰਕੇ ਇਹ ਕਈ ਵਾਰੀ ਬੜਾ ਮੁਸ਼ਕਿਲ ਹੋ ਜਾਂਦਾ ਇਹੋ ਜਿਹੇ ਲੱਛਣ, ਜਦ ਪੇਸ਼ੈਂਟ ਕਹਿੰਦਾ ਕਿ ਆ ਸਿਰਫ ਇੱਕੋ ਹੀ ਲੱਛਣ ਹੈਗਾ ਕਿ ਮੈਨੂੰ ਕੋਈ ਹਰ ਵੇਲੇ ਮੇਰੇ ਤੇ ਨਿਗਰਾਨੀ ਰੱਖ ਰਿਹਾ
1: ਜੀ। ਬਹੁਤ ਅੱਛੀ ਗੱਲ ਹੈ ਡਾਕਟਰ ਸਾਹਿਬ, ਤੁਸੀਂ ਵਿੱਚ ਕਿਹਾ ਸੀਗਾ ਕਿ ਦਵਾਈਆਂ ਦੇ ਨਾਲ 45 ਸਾਲ ਦੀ ਉਮਰ ਤੋਂ ਬਾਅਦ ਔਨਸੈਟ, ਲੇਟਰ ਔਨਸੈਟ ਦੀ ਜਦੋਂ ਤੁਸੀਂ ਗੱਲ ਕੀਤੀ ਉਦੋਂ ਤੁਸੀਂ ਕਿਹਾ ਦਵਾਈਆਂ ਕੰਮ ਕਰ ਜਾਂਦੀਆਂ ਨੇ, ਕੀ ਸ਼ੁਰੂਆਤੀ ਸਮੇਂ ਦੇ ਵਿੱਚ ਵੀ ਨੌਜਵਾਨਾਂ ਨੂੰ ਜਦੋਂ ਤੁਸੀਂ ਟ੍ਰੀਟ ਕਰਦੇ ਹੋ, ਕਿਉਰ ਕਰਦੇ ਹੋ, ਤਾਂ ਦਵਾਈਆਂ ਕੰਮ ਕਰਦੀਆਂ ਨੇ ਜਾਂ ਇਹਦੇ 'ਚ ਕੋਈ ਲੰਮਾ ਇਲਾਜ ਜਾਂ ਕਾਉਂਸਲਿੰਗ ਹੀ ਚਲਾਉਣੀ ਪੈਂਦੀ ਹੈ?
0: ਕਾਫੀ ਤਰੀਕੇ ਦੇ ਇਲਾਜ ਨੇ
1: ਜੀ,
0: ਸਕਿਜ਼ੋਫਰੇਨੀਆ ਜਾਂ ਬਾਕੀ ਮਾਨਸਿਕ ਬਿਮਾਰੀ 'ਚ ਅਸੀਂ ਇਹ ਕਹਿੰਦੇ ਹਾਂ ਕਿ ਜਿੰਨਾ ਜਲਦੀ ਇਲਾਜ ਸ਼ੁਰੂ ਕੀਤਾ ਜਾਂਦਾ ਉਨਾ ਜ਼ਿਆਦਾ ਅਸਰ ਆਉਂਦਾ
1: ਜੀ।
0: ਸਕਿਜ਼ੋਫਰੇਨੀਆ 'ਚ ਇੱਕ ਚੀਜ਼ ਹੋਰ ਹੈਗੀ ਹੈ ਕਿ ਜਿਹੜੇ ਲੱਛਣ ਨੇ, ਜੇ ਤਾਂ ਪੋਜ਼ਿਟਿਵ ਲੱਛਣ ਨੇ
1: ਜੀ,
0: ਜਿਵੇਂ ਕਿ ਸ਼ੱਕ ਵਹਿਮ ਨੇ ਜਾਂ ਤੁਹਾਨੂੰ ਆਵਾਜ਼ਾਂ ਸੁਣ ਰਹੀਆਂ ਨੇ, ਉਸ 'ਤੇ ਦਵਾਈ ਕਾਫੀ ਚੰਗਾ ਅਸਰ ਕਰਦੀ ਹੈ,
1: ਠੀਕ ਹੈ ਜੀ।
0: ਪਰ ਜੇ ਨੈਗੇਟਿਵ ਜਾਂ ਨਕਾਰਾਤਮਕ ਲੱਛਣ ਨੇ, ਜੋ ਕਿ ਕਈ ਵਾਰੀ ਡਿਪਰੈਸ਼ਨ ਵਰਗੇ ਹੀ ਹੁੰਦੇ ਨੇ, ਜਿਹਦੇ 'ਚ ਮਰੀਜ਼ ਨੂੰ ਕੰਮ ਕਰਨ ਦੀ ਇੱਛਾ ਨਹੀਂ ਆਉਂਦੀ ਜਾਂ ਉਦਾਸ ਰਹਿੰਦਾ ਜਾਂ ਚੁੱਪ ਚਾਪ ਬੈਠਾ ਰਹਿੰਦਾ ਜਾਂ ਦੁਨੀਆਂ ਤੋਂ ਬਿਲਕੁਲ ਅਲੱਗ, ਪਰਿਵਾਰ ਤੋਂ ਬਿਲਕੁਲ ਅਲੱਗ ਬੈਠਾ ਰਹਿੰਦਾ, ਉਹਦੇ 'ਚ ਕਈ ਵਾਰੀ ਸਾਡੀ ਦਵਾਈ ਇੰਨਾ ਜ਼ਿਆਦਾ ਕੰਮ ਨਹੀਂ ਕਰਦੇ
1: ਜੀ।
0: ਉਹਦੇ 'ਚ ਫਿਰ ਅਸੀਂ ਕੌਂਸਲਿੰਗ ਦਾ ਇਸਤੇਮਾਲ ਕਰਦੇ ਹਾਂ,
1: ਠੀਕ ਹੈ ਜੀ।
0: ਕਈ ਤਰੀਕੇ ਦੀ ਕੌਂਸਲਿੰਗ ਹੈ, ਸਾਨੂੰ ਸੋਸ਼ਲ ਵਰਕਰ ਦਾ ਸਪੋਰਟ ਲੈਣਾ ਪੈਂਦਾ, ਸਾਈਕੋਲੋਜਿਸਟ ਦਾ ਸਪੋਰਟ ਕਈ ਵਾਰੀ ਲੈਣਾ ਪੈਂਦਾ, ਅਤੇ ਕੌਂਸਲਿੰਗ ਇੱਥੇ ਆਮ ਤੌਰ 'ਤੇ ਅਸੀਂ ਆਪ ਹੀ ਕਰਦੇ ਹਾਂ, ਸਾਈਕੈਟ੍ਰਿਸਟ ਹੀ ਕਰਦੇ ਹਾਂ, ਅਤੇ ਉਹਦੇ 'ਚ ਸੋਸ਼ਲ ਸਕਿੱਲ ਟ੍ਰੇਨਿੰਗ, ਅਸਰਟਿਵਨੈਸ ਟ੍ਰੇਨਿੰਗ, ਅਤੇ ਕਮਿਊਨਿਟੀ ਲਿਵਿੰਗ 'ਤੇ
1: ਜੀ।
0: ਜਿਵੇਂ ਮੈਂ ਉਦਾਹਰਣ ਦੇਵਾਂਗਾ ਕਿ ਇੱਕ ਮਰੀਜ਼ ਮੇਰੇ ਕੋਲ ਆਉਂਦੇ ਨੇ ਜਿਨ੍ਹਾਂ ਨੇ ਆਪਣੀ ਪੜ੍ਹਾਈ ਕਾਫੀ ਸਾਲ ਪਹਿਲਾਂ ਛੱਡਤੀ ਸੀਗੀ
1: ਜੀ,
0: ਅਤੇ ਅਸੀਂ ਕੋਸ਼ਿਸ਼ ਕੀਤੀ ਕਿ ਕਿਉਂਕਿ ਬਿਮਾਰੀ ਕਰਕੇ ਛੱਡੀ ਸੀਗੀ, ਕਾਲਜ ਨੂੰ ਅਸੀਂ ਲਿਖਿਆ ਕਿ ਬਿਮਾਰੀ ਕਰਕੇ ਇਹਨਾਂ ਨੇ ਪੜ੍ਹਾਈ ਛੱਡਤੀ ਸੀਗੀ,
1: ਅਤੇ
0: ਤੁਹਾਨੂੰ ਦਰਖਾਸਤ ਕਰਦੇ ਹਾਂ ਕਿ ਇਹਨਾਂ ਦੇ ਜਿਹੜੇ ਬਚੇ ਪੇਪਰ ਨੇ ਉਹ ਪੂਰੇ ਕਰਾ ਦਿੱਤੇ ਜਾਣ
1: ਜੀ,
0: ਕਿ ਇਹਨਾਂ ਦੀ ਆਪਣੀ ਪੜ੍ਹਾਈ ਪੂਰੀ ਕਰ ਲੈਣ ਅਤੇ ਉਹਦੇ ਬਾਅਦ ਨੌਕਰੀ ਵੀ ਮਿਲ ਜਾਏ
1: ਜੀ।
0: ਅਤੇ ਡਾਕਟਰ ਦਾ ਇਹ ਫਿਰ ਫਰਜ਼ ਹੋ ਜਾਂਦਾ ਕਿ ਤੁਸੀਂ ਮਰੀਜ਼ ਨੂੰ ਜਿੰਨਾ ਜਲਦੀ ਆਪਣੇ ਕਮਿਊਨਿਟੀ 'ਚ ਇੰਟੀਗ੍ਰੇਟ ਕਰ ਸਕਦੇ ਹੋ, ਸੋਸਾਇਟੀ 'ਚ ਇੰਟੀਗ੍ਰੇਟ ਕਰ ਸਕਦੇ ਹੋ, ਉਨਾ ਜ਼ਿਆਦਾ ਇਹਦਾ ਚੰਗਾ ਅਸਰ ਆਉਂਦਾ
1: ਜੀ। ਡਾਕਟਰ ਸਾਹਿਬ, ਕਈ ਵਾਰੀ ਇਹ ਦੇਖਿਆ ਜਾਂਦਾ ਹੈ ਕਿ ਜੋ ਲੋਕ ਨਸ਼ੇ ਦੀ ਗ੍ਰਿਫਤ 'ਚ ਹੁੰਦੇ ਨੇ ਉਹ ਇਸ ਤਰ੍ਹਾਂ ਦੀ ਬਿਮਾਰੀ ਦਾ, ਇਹਨਾਂ ਲੱਛਣਾਂ ਦਾ ਸਹਾਰਾ ਲੈ ਕੇ ਨਸ਼ਾ ਲੈਣ ਦੀ ਕੋਸ਼ਿਸ਼ ਕਰਦੇ ਨੇ, ਜਾਂ ਜਿਨ੍ਹਾਂ ਨੂੰ ਇਹ ਬਿਮਾਰੀ ਹੁੰਦੀ ਹੈ ਸਿਜ਼ੋਫਰੇਨੀਆ ਦੀ ਉਹ ਨਸ਼ੇ ਦੀ ਗ੍ਰਿਫਤ ਦੇ ਵਿੱਚ ਵੀ ਪੈ ਜਾਂਦੇ ਨੇ, ਤਾਂ ਇਹ ਗੱਲਾਂ ਆਪਸ 'ਚ ਜੁੜਦੀਆਂ ਨੇ, ਇਸ ਬਾਰੇ ਤੁਸੀਂ ਕੀ ਕਹੋਗੇ?
0: ਬਿਲਕੁਲ, ਦੋਨੋਂ ਤਰੀਕੇ ਦਾ ਰਿਲੇਸ਼ਨਸ਼ਿਪ ਹੈ, ਬਿਮਾਰੀ 'ਚ ਅਤੇ ਨਸ਼ੇ 'ਚ। ਆਮ ਤੌਰ 'ਤੇ ਇਹ ਦੇਖਿਆ ਗਿਆ ਕਿ ਜਿਹੜੇ ਲੋਕ ਨਸ਼ਾ ਕਰਦੇ ਨੇ, ਖਾਸ ਕਰਕੇ ਭੰਗ ਦਾ ਨਸ਼ਾ ਕਰਦੇ ਨੇ, ਆਪਣੇ ਇੱਥੇ ਇਹਨਾਂ ਸੁੱਖਾ ਕਹਿੰਦੇ ਨੇ
1: ਜੀ,
0: ਕਿ ਉਹਦੇ ਨਾਲ ਇਹ ਬਿਮਾਰੀ ਦਾ ਖਤਰਾ ਜ਼ਿਆਦਾ ਹੁੰਦਾ,
1: ਠੀਕ ਹੈ ਜੀ।
0: ਜੇ ਅਸੀਂ ਰਿਸਰਚ ਨੂੰ ਦੇਖੀਏ ਤਾਂ ਰਿਸਰਚ ਕਹਿੰਦੀ ਹੈ ਕਿ ਨਹੀਂ, ਇਹੋ ਜਿਹਾ ਨਹੀਂ ਹੈਗਾ।
1: ਅੱਛਾ ਜੀ,
0: ਮਗਰ ਸਾਡਾ ਕਲੀਨਿਕਲ ਐਕਸਪੀਰੀਅੰਸ ਜਿਹੜਾ ਹੈ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਹੋ ਸਕਦਾ ਕਿ ਜੇ ਸੁੱਖਾ ਕੋਈ ਲੈ ਰਿਹਾ ਤਾਂ ਸਾਰਿਆਂ ਨੂੰ ਬਿਮਾਰੀ ਨਾ ਆਵੇ, ਮਗਰ ਜਿਨ੍ਹਾਂ ਨੂੰ ਖਤਰਾ ਹੈ ਉਸ ਬਿਮਾਰੀ ਦਾ, ਉਹਨਾਂ 'ਚ ਪੱਕਾ ਆਉਂਦੀ ਹੈ ਬਿਮਾਰੀ,
1: ਠੀਕ ਹੈ ਜੀ।
0: ਸੁੱਖਾ ਹੋ ਗਿਆ ਜਾਂ ਸਮੋਕਿੰਗ ਹੋ ਗਈ ਜਾਂ ਕੋਈ ਹੋਰ ਨਸ਼ਾ ਹੈ, ਜ਼ਿਆਦਾਤਰ ਲੋਕ ਇਸ ਬਿਮਾਰੀ 'ਚ ਇਸ ਕਰਕੇ ਇਸਤੇਮਾਲ ਕਰਦੇ ਨੇ
1: ਜੀ
0: ਕਿ ਉਹਨਾਂ ਨੂੰ ਦਿਮਾਗ ਦੀ ਬਿਮਾਰੀ ਕਰਕੇ, ਮਾਨਸਿਕ ਬਿਮਾਰੀ ਕਰਕੇ, ਇਹ ਉਹਨਾਂ ਨੂੰ ਸਲੋ ਕਰਦੀ ਹੈ
1: ਜੀ,
0: ਉਹਨਾਂ ਦੀ ਸੋਚਣ ਦੀ ਸ਼ਕਤੀ ਨੂੰ ਘੱਟ ਕਰਦੀ ਹੈ
1: ਜੀ।
0: ਤਾਂ ਸੁੱਖਾ ਹੋ ਗਿਆ ਜਾਂ ਟੋਬੈਕੋ ਰਿਲੇਟਿਡ ਕੋਈ ਵੀ ਪ੍ਰੋਡਕਟ ਹੋ ਗਏ, ਭਾਵੇਂ ਉਹ ਤੁਸੀਂ ਸਮੋਕ ਕਰ ਰਹੇ ਹੋ, ਬੀੜੀ ਸਿਗਰਟ ਪੀ ਰਹੇ ਹੋ ਜਾਂ ਚਬਾ ਰਹੇ ਹੋ, ਤਾਂ ਉਹਦੇ ਨਾਲ ਦਿਮਾਗ ਥੋੜ੍ਹਾ ਐਕਟਿਵ ਹੁੰਦਾ
1: ਜੀ।
0: ਸਾਡੀ ਕੁਛ ਦਵਾਈਆਂ ਵੀ ਇਸੇ ਤਰੀਕੇ ਦੀ ਬਣੀਆਂ ਨੇ ਕਿ ਜਿਹੜੀ ਦਿਮਾਗ ਨੂੰ ਐਕਟਿਵ ਕਰਨ,
1: ਠੀਕ ਹੈ ਜੀ।
0: ਇਸ ਕਰਕੇ ਲੋਕਾਂ ਨੂੰ ਇਸ ਬਿਮਾਰੀ ਦੇ ਨਾਲ ਜਿਹੜੇ ਗ੍ਰਸਿਤ ਨੇ ਉਹਨਾਂ ਨੂੰ ਇਹ ਲੱਗਦਾ ਕਿ ਹਾਂ, ਇਸ ਨਸ਼ੇ ਨਾਲ ਅਸੀਂ ਐਕਟਿਵ ਹੋ ਜਾਂਦੇ
1: ਜੀ।
0: ਤੇ ਇਸ ਕਰਕੇ ਕਈ ਵਾਰੀ ਇਹ ਬਿਮਾਰੀ 'ਚ ਨਸ਼ੇ ਦੀ ਬਿਮਾਰੀ ਨੂੰ ਛੁਡਾਉਣਾ ਬੜਾ ਔਖਾ ਹੋ ਜਾਂਦਾ ਸਾਡੇ ਵਾਸਤੇ
1: ਜੀ,
0: ਕਿਉਂਕਿ ਉਹਨਾਂ ਨੂੰ ਲੱਗਦਾ ਕਿ ਨਹੀਂ, ਮੈਨੂੰ ਤਾਂ ਇਹਦੇ ਨਾਲ ਸਹਾਰਾ ਮਿਲ ਰਿਹਾ, ਤਾਂ ਤੁਸੀਂ ਕਹਿ ਰਹੇ ਹੋ ਕਿ ਨਹੀਂ, ਕਿਉਂਕਿ ਸਾਨੂੰ ਪਤਾ ਕਿ ਇਹ ਬਿਮਾਰੀ ਕਿਤੇ ਨਾ ਕਿਤੇ ਨਸ਼ੇ ਦੀ ਬਿਮਾਰੀ ਨੂੰ ਵੀ ਵਧਾਏਗੀ ਅਤੇ ਨਸ਼ੇ ਦੀ ਬਿਮਾਰੀ ਮਾਨਸਿਕ ਬਿਮਾਰੀ ਨੂੰ ਵੀ ਵਧਾਏਗੀ
1: ਜੀ। ਡਾਕਟਰ ਸਾਹਿਬ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੀ ਬਿਮਾਰੀ ਦੀ ਗ੍ਰਸਤ ਦੇ ਵਿੱਚ ਕੋਈ ਸ਼ਖਸ ਜੇ ਹੈ ਤਾਂ ਕੀ ਉਹ ਆਪਣੀ ਨੋਰਮਲ ਪੜ੍ਹਾਈ, ਨੌਕਰੀ ਜਾਂ ਆਮ ਜ਼ਿੰਦਗੀ ਜਿਉਂ ਸਕਦਾ ਹੈ, ਜਾਂ ਫਿਰ ਉਸ ਦਾ ਖਿਆਲ ਰੱਖਣਾ ਪੈਂਦਾ, ਉਸ ਦੀ ਪੈਰਵੀ ਕਰਨੀ ਪੈਂਦੀ ਹੈ, ਹਰ ਵਕਤ ਉਹਨੂੰ ਸਾਨੂੰ ਘਰੇ ਹੀ ਚਾਰ ਦੀਵਾਰੀ 'ਚ ਹੀ ਰੱਖਣਾ ਪਊਗਾ?
0: ਦੇਖੋ, ਇਸ ਬਿਮਾਰੀ 'ਚ ਇਹ ਡਿਪੈਂਡ ਕਰੇਗਾ ਕਿ ਕਿੰਨੀ ਜ਼ਿਆਦਾ ਖਤਰਨਾਕ ਬਿਮਾਰੀ ਉਹਨੂੰ ਹੈਗੀ ਹੈ।
1: ਅੱਛਾ ਜੀ,
0: ਸੀਵਰਟੀ ਲੈਵਲ ਕਿੰਨਾ ਹੈ
1: ਜੀ।
0: ਮਾਈਲਡ ਬਿਮਾਰੀ, ਹਲਕੀ ਫੁਲਕੀ ਬਿਮਾਰੀ 'ਚ ਮਰੀਜ਼ ਬਿਲਕੁਲ ਹਲਕੀ ਦਵਾਈ ਨਾਲ ਬਿਲਕੁਲ ਨੋਰਮਲ ਰੂਟੀਨ

0: ਸਕਦਾ ਹੈ। ਅਤੇ
1: ਠੀਕ
0: ਕਈ
1: ਹੈ
0: ਵਾਰੀ ਇਹ ਵੀ ਹੁੰਦਾ ਇਹ ਦੇਖਿਆ ਗਿਆ ਕਿ ਸਾਡੇ ਦੇਸ਼ਾਂ ਵਿੱਚ ਜਿਹੜੇ ਕਿ ਅਸੀਂ ਈਸਟ ਜਿਹੜੇ ਦੇਸ਼ ਹੈਗੇ ਨੇ ਉਹਨਾਂ 'ਚ ਇਹ ਬਿਮਾਰੀ ਦਾ ਚੰਗਾ ਰਿਜ਼ਲਟ ਹੈਗਾ
1: ਜੀ
0: ਐਜ਼ ਕੰਪੇਅਰ ਟੂ ਦੀ ਵੈਸਟਰਨ ਕੰਟਰੀਜ਼।
1: ਜੀ
0: ਇਸ ਕਰਕੇ ਇਹ ਬਿਮਾਰੀ ਸ਼ੁਰੂਆਤੀ ਟਾਈਮ 'ਚ ਜੇ ਅਸੀਂ ਇਲਾਜ ਕਰਦੇ ਹਾਂ ਤਾਂ ਕਈ ਵਾਰੀ ਦਵਾਈ ਵੀ ਬੰਦ ਹੋ ਜਾਂਦੀ ਹੈ ਅਤੇ ਮਰੀਜ਼ ਬਿਲਕੁਲ ਪ੍ਰੋਪਰਲੀ ਆਪਣਾ ਜਿਵੇਂ ਨੋਰਮਲ ਤੌਰ 'ਤੇ ਕੰਮ ਕਰ ਰਿਹਾ ਸੀਗਾ ਉਸ ਤਰੀਕੇ ਨਾਲ ਕੰਮ ਕਰ ਸਕਦਾ।
1: ਜੀ
0: ਕਈ ਵਾਰੀ ਇਹ ਬਿਮਾਰੀ ਕਾਫੀ ਜ਼ਿਆਦਾ ਹੋਣ ਦੇ ਬਾਵਜੂਦ ਇਲਾਜ ਖਾਸ ਕਰਕੇ ਕੁੜੀਆਂ 'ਚ
1: ਜੀ
0: ਅਸੀਂ ਇਹ ਦੇਖਦੇ ਹਾਂ ਕਿ ਕੁੜੀਆਂ 'ਚ ਇਸ ਇਲਾਜ ਦਾ ਕਾਫੀ ਚੰਗਾ ਅਸਰ ਆਉਂਦਾ
1: ਜੀ
0: ਅਤੇ ਉਹ ਬਿਲਕੁਲ ਆਪਣੀ ਨੋਰਮਲ ਲਾਈਫ ਜੀ ਸਕਦੇ ਨੇ।
1: ਠੀਕ ਹੈ ਜੀ।
0: ਦੇ ਕੈਨ ਕਈ ਵਾਰੀ ਲੋਕ ਸਾਡੇ ਕੋਲ ਇਹ ਸਵਾਲ ਪੁੱਛਦੇ ਨੇ ਕਿ ਅਸੀਂ ਵਿਆਹ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ।
1: ਜੀ
0: ਅਸੀਂ ਕਹਿੰਦੇ ਕਿ ਵਿਆਹ ਕਰ ਸਕਦੇ ਹੋ, ਬਿਲਕੁਲ ਕਰ ਸਕਦੇ ਹੋ। ਪ੍ਰੈਗਨੈਂਸੀ 'ਚ ਵੀ ਕੋਈ ਇਹੋ ਜਿਹੀ ਦਿੱਕਤ ਨਹੀਂ ਆਉਂਦੀ, ਇਹ ਦਵਾਈ ਕੋਈ ਬੱਚੇ 'ਚ ਅਸਰ ਨਹੀਂ ਕਰਦੀ।
1: ਜੀ
0: ਹਾਂ, ਇੱਕ ਖਤਰਾ ਜਿਹੜਾ ਮਾਂ ਤੋਂ ਬੱਚੇ ਜਾਣਦਾ ਹੈ ਬਿਮਾਰੀ ਦਾ, ਉਹ ਤਾਂ ਅਨੁਵੰਸ਼ਿਕ ਰਹੇਗਾ ਹੀ ਰਹੇਗਾ।
1: ਜੀ
0: ਉਹਦੀ ਅਸੀਂ ਨਿਗਰਾਨੀ ਕਰ ਸਕਦੇ ਹਾਂ।
1: ਜੀ
0: ਸੁਪਰਵੀਜ਼ਨ ਜਾਂ ਨਿਗਰਾਨੀ ਕਈ ਵਾਰੀ ਸਾਨੂੰ ਦਵਾਈ ਦੇਣ ਵਾਸਤੇ ਵੀ ਚਾਹੀਦੀ ਹੈ ਕਈ ਵਾਰੀ, ਕਿਉਂਕਿ ਹਰ ਕੋਈ ਅੱਕ ਜਾਂਦਾ ਇੰਨੀ ਲੰਬੀ ਦਵਾਈ ਖਾ ਕੇ।
1: ਵਾਕਈ।
0: ਅਤੇ ਇਸ ਕਰਕੇ ਫਿਰ ਉਹ ਥੋੜ੍ਹਾ ਜਿਹਾ ਨੈਗਲੀਜੈਂਸ ਕਰਦੇ ਨੇ ਕਿ ਦਵਾਈ ਨੂੰ ਘੱਟ ਕਰਨਾ ਸ਼ੁਰੂ ਕਰ ਦਿੰਦੇ ਨੇ। ਇਹ ਕਾਫੀ ਕਾਮਨ ਦੇਖਿਆ ਜਾਂਦਾ ਕਿ ਦਵਾਈ ਅਸੀਂ ਖਾ ਖਾ ਕੇ ਪਰੇਸ਼ਾਨ ਹੋ ਗਏ ਅਤੇ ਇਸ ਕਰਕੇ ਉਹ ਚੋਰੀ ਛੁਪੇ ਬੰਦ ਕਰ ਦਿੰਦੇ ਨੇ, ਤਾਂ ਇਹ ਬਿਮਾਰੀ ਦੇ ਲੱਛਣ ਵਾਪਸ ਆਉਂਦੇ ਨੇ।
1: ਅੱਛਾ ਜੀ।
0: ਸਿਰਫ ਅਸੀਂ ਉਸ ਚੀਜ਼ 'ਚ ਆਮ ਤੌਰ 'ਤੇ ਕਹਿੰਦੇ ਕਿ ਨਿਗਰਾਨੀ ਦੀ ਲੋੜ ਹੈਗੀ ਹੈ ਕਿ ਇਹ ਦੇਖਿਆ ਜਾਵੇ ਕਿ ਦਵਾਈ ਲਗਾਤਾਰ ਖਾਈ ਜਾ ਰਹੀ ਹੈ ਕਿ ਨਹੀਂ ਖਾਈ ਜਾ ਰਹੀ। ਪਰਿਵਾਰ ਦਾ ਇੱਕ ਬੜਾ ਇੰਪੋਰਟੈਂਟ ਰੋਲ ਹੁੰਦਾ
1: ਜੀ
0: ਕਿ ਉਹ ਸਪੋਰਟ ਕਰਦੇ ਨੇ, ਕਿਉਂਕਿ ਇਹਦੇ 'ਚ ਕਾਫੀ ਸਾਰੀ ਦਿੱਕਤਾਂ ਆਉਂਦੀਆਂ ਨੇ। ਪੜ੍ਹਾਈ 'ਚ ਦਿੱਕਤ ਆ ਸਕਦੀ ਹੈ, ਕਰੀਅਰ 'ਚ ਦਿੱਕਤ ਆ ਸਕਦੀ ਹੈ। ਥੋੜੇ ਸਟ੍ਰੈਸ ਨਾਲ ਸਾਨੂੰ ਸ਼ਾਇਦ ਇੰਨਾ ਫਰਕ ਨਹੀਂ ਪਏਗਾ, ਪਰ ਜਿਹਨੂੰ ਇਹ ਬਿਮਾਰੀ ਆ ਉਹਨੂੰ ਹੋ ਸਕਦਾ ਕਾਫੀ ਜ਼ਿਆਦਾ ਫਰਕ ਪਏ।
1: ਵਾਕਈ।
0: ਇਸ ਕਰਕੇ ਉਸ ਟਾਈਮ 'ਤੇ ਫੈਮਿਲੀ ਦਾ, ਫਰੈਂਡ ਦਾ ਸਪੋਰਟ ਹੋਣਾ ਇੱਕ ਕਾਫੀ ਇੰਪੋਰਟੈਂਟ ਚੀਜ਼ ਹੋ ਜਾਂਦੀ
1: ਜੀ। ਡਾਕਟਰ ਸਾਹਿਬ, ਦਵਾਈ ਤੁਸੀਂ ਕਿਹਾ ਕਿ ਲਗਾਤਾਰ ਖਾਣੀ ਪੈਂਦੀ ਹੈ, ਕਿੰਨਾ ਕੁ ਲੰਮਾ ਸਮਾਂ ਇਹ ਦਵਾਈ ਚੱਲਦੀ ਹੈ ਅਤੇ ਕਾਉਂਸਲਿੰਗ ਦੇ ਜੋ ਦੌਰ ਨੇ ਉਹ ਵੀ ਕਿੰਨੇ ਕੁ ਚੱਲਦੇ ਆ?
0: ਆਮ ਤੌਰ 'ਤੇ ਸਕਿਜ਼ੋਫਰੈਨੀਆ ਸਪੈਕਟ੍ਰਮ ਬਿਮਾਰੀਆਂ 'ਚ ਇੱਕ ਬਿਮਾਰੀ ਆਉਂਦੀ ਸਕਿਜ਼ੋਫਰੈਨੀਫੋਰਮ ਡਿਸਆਰਡਰ
1: ਜੀ,
0: ਜਿਹੜੀ ਕਿ ਕਾਫੀ ਥੋੜ੍ਹੇ ਸਮੇਂ ਵਾਸਤੇ ਰਹਿੰਦੀ ਹੈ, ਮੁਸ਼ਕਿਲ ਨਾਲ 15-20 ਦਿਨ ਜਾਂ ਮਹੀਨਾ ਰਹਿੰਦੀ ਹੈ
1: ਜੀ,
0: ਅਤੇ ਉਹ ਬਿਮਾਰੀ ਦਵਾਈ ਨਾਲ ਕਾਫੀ ਚੰਗਾ ਅਸਰ ਦਿਖਾਉਂਦੀ ਹੈ
1: ਜੀ।
0: ਅਤੇ ਇਸ ਕੇਸ 'ਚ ਅਸੀਂ ਆਮ ਤੌਰ 'ਤੇ ਦਵਾਈ ਮਹੀਨੇ 8-9 ਮਹੀਨੇ ਚਲਾ ਕੇ ਜਾਂ ਸਾਲ ਤੱਕ ਚਲਾ ਕੇ ਬੰਦ ਕਰ ਦਿੰਦੇ
1: ਜੀ,
0: ਮਗਰ ਅਸੀਂ ਨਿਗਰਾਨੀ ਰੱਖਦੇ ਹਾਂ ਕਿ ਇਹ ਬਿਮਾਰੀ ਦੁਬਾਰਾ ਨਾ ਆਵੇ। ਜੇ ਦੁਬਾਰਾ ਆਉਂਦੀ ਹੈ ਫਿਰ ਸੇਮ ਸਾਈਕਲ ਅਸੀਂ ਰਿਪੀਟ ਕਰਦੇ ਹਾਂ।
1: ਠੀਕ ਹੈ ਜੀ।
0: ਮਗਰ ਕਿਸੇ ਨੂੰ ਸਕਿਜ਼ੋਫਰੈਨੀਆ ਹੈ ਤਾਂ ਅਸੀਂ 3 ਫੇਜ਼ਿਸ 'ਚ ਇਲਾਜ ਕਰਦੇ ਹਾਂ। ਸਾਰਿਆਂ ਤੋਂ ਪਹਿਲਾਂ ਕਿ ਐਕਿਊਟ ਫੇਜ਼ ਜਿਹਨੂੰ ਕਹਿੰਦੇ ਕਿ ਬਿਮਾਰੀ ਜਿਸ ਟਾਈਮ ਜ਼ਿਆਦਾ ਹੈ
1: ਜੀ,
0: ਉਸ ਟਾਈਮ ਥੋੜ੍ਹਾ ਦਵਾਈ ਹੋ ਸਕਦਾ ਜ਼ਿਆਦਾ ਦਿੱਤੀ ਜਾਂਦੀ ਹੈ, ਕਈ ਵਾਰੀ ਇੰਜੈਕਸ਼ਨ ਵੀ ਦਿੱਤੇ ਜਾਂਦੇ ਨੇ, ਕਿਉਂਕਿ ਉਸ ਟਾਈਮ 'ਤੇ ਪੇਸ਼ੈਂਟ ਕਈ ਵਾਰੀ ਅਗਰੈਸਿਵ ਵੀ ਹੁੰਦਾ ਹੈ।
1: ਠੀਕ ਹੈ ਜੀ।
0: ਆਪਣੇ ਆਪ ਨੂੰ ਵੀ ਨੁਕਸਾਨ ਕਰ ਸਕਦਾ, ਹੋਰਾਂ ਨੂੰ ਵੀ ਨੁਕਸਾਨ ਕਈ ਵਾਰੀ ਕਰ ਸਕਦਾ
1: ਜੀ,
0: ਇਸ ਕਰਕੇ ਥੋੜ੍ਹਾ ਅਗਰੈਸਿਵ ਟ੍ਰੀਟਮੈਂਟ ਹੁੰਦਾ
1: ਜੀ।
0: ਉਹਦੇ ਬਾਅਦ ਇੱਕ ਮੈਂਟੇਨੈਂਸ ਫੇਜ਼ ਜਾਂ ਸਟੇਬਲਾਈਜੇਸ਼ਨ ਫੇਜ਼ ਆਉਂਦਾ ਹੈ, ਜਿਹਦੇ 'ਚ ਦਵਾਈ ਸਾਨੂੰ ਪਤਾ ਚੱਲ ਜਾਂਦਾ ਕਿ ਇਹ ਦਵਾਈ ਹੁਣ ਅਸੀਂ ਐਡਜਸਟ ਕਰ ਸਕਦੇ ਹਾਂ
1: ਜੀ,
0: ਅਤੇ ਉਹ ਦਵਾਈ ਅਸੀਂ ਲਗਾਤਾਰ ਚਲਾਉਂਦੇ ਹਾਂ
1: ਜੀ।
0: ਆਮ ਤੌਰ 'ਤੇ ਇਹ ਦੇਖਿਆ ਗਿਆ ਕਿ ਜਿੰਨਾ ਲੰਬਾ ਦਵਾਈ ਚਲਾਉਂਦੇ ਹਾਂ ਉਨਾ ਹੀ ਬਿਮਾਰੀ ਘੱਟ ਹੁੰਦੀ ਹੈ ਅਤੇ ਉਨਾ ਹੀ ਬਿਮਾਰੀ ਵਾਪਸ ਆਉਣ ਦੇ ਚਾਂਸਿਸ ਘੱਟ ਹੋ ਜਾਂਦੇ ਨੇ
1: ਜੀ।
0: ਕਈ ਵਾਰੀ ਜੇ ਬਿਮਾਰੀ ਬਾਰ ਬਾਰ ਆਉਂਦੀ ਹੈ ਕਿ ਅਸੀਂ ਦਵਾਈ ਘੱਟ ਕਰ ਰਹੇ ਹਾਂ ਤਾਂ ਬਿਮਾਰੀ ਵਾਪਸ ਆ ਰਹੀ ਹੈ, ਤਾਂ ਸਾਨੂੰ ਉਹ ਦਵਾਈ ਫਿਰ ਲੰਬਾ ਟਾਈਮ
1: ਚਲਾਉਣੀ
0: ਕਿ ਪੂਰੀ ਉਮਰ ਵਾਸਤੇ ਵੀ ਚਲਾਉਣੀ ਪਵੇ।
1: ਡਾਕਟਰ ਸਾਹਿਬ, ਕਿੰਨੇ ਕੁ ਹਿੰਸਕ ਹੋ ਸਕਦੇ ਆ ਇਹ ਮਰੀਜ਼?
0: ਪਿਛਲੇ 25 ਸਾਲਾਂ 'ਚ ਜੇ ਮੈਂ ਆਪਣਾ ਤਜਰਬਾ ਦੱਸਾਂ ਤਾਂ ਸ਼ੁਰੂਆਤ 'ਚ ਜਾਂ ਲੋਕ MD ਸਾਈਕੈਟਰੀ ਕਰਦੇ ਹੀ ਨਹੀਂ ਸੀਗੇ, ਇਸ ਕਰਕੇ ਮੇਰੇ ਨਾਲ ਇੱਕ ਸਟੂਡੈਂਟ ਨੇ ਜਿਹਨੇ ਓਪਟ ਕੀਤਾ ਅਤੇ ਸਾਡਾ ਇੱਕ ਪੇਸ਼ੈਂਟ ਸੀਗਾ ਜਿਹੜਾ ਕਰਾਟੇ ਚੈਂਪੀਅਨ ਸੀਗਾ
1: ਜੀ,
0: ਅਤੇ ਉਹ ਜਿਵੇਂ ਤੁਸੀਂ ਸਵਾਲ ਪੁੱਛਿਆ ਉਹ ਹਿਮਾਚਲ ਨੂੰ ਬਿਲੋਂਗ ਕਰਦਾ ਸੀਗਾ ਅਤੇ ਜਦ ਵੀ ਦਵਾਈ ਛੱਡਦਾ ਸੀਗਾ ਤਾਂ ਇਹ ਬਿਮਾਰੀ ਵਾਪਸ ਆ ਜਾ
1: ਰਹੀ ਸੀ।
0: ਅਤੇ ਪਹਿਲੇ ਮਹੀਨੇ 'ਚ ਸਾਡੀ ਤਿੰਨਾਂ ਦੀ ਜਦ ਡਿਊਟੀ ਲੱਗੀ ਤਾਂ ਆਮ ਤੌਰ 'ਤੇ ਜ਼ਿਆਦਾ ਪੇਸ਼ੈਂਟ ਹਿੰਸਕ ਨਹੀਂ ਹੁੰਦੇ, ਪਰ ਜੇ ਤੁਸੀਂ ਉਹਨਾਂ ਦੀ ਗੱਲ ਮੰਨ ਲੈਂਦੇ ਹੋ, ਜਿਵੇਂ ਹੁਣ ਉਹਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਨੂੰ ਕੁਛ ਨਹੀਂ ਕਹਾਂਗਾ ਜੇ ਤੁਸੀਂ ਚਸ਼ਮਾ ਨਾ ਲਾ ਕੇ ਆਓ ਤਾਂ
1: ਜੀ,
0: ਕਿਉਂਕਿ ਕੋਈ ਫਿਕਸੇਸ਼ਨ ਹੋ ਜਾਂਦਾ ਕਿਸੇ ਚੀਜ਼ ਨੂੰ ਵੀ ਲੈ ਕੇ ਇਸ ਬਿਮਾਰੀ 'ਚ, ਕਿਉਂਕਿ ਕਈ ਵਾਰੀ ਉਹ ਹੋ ਸਕਦਾ ਕਿ ਉਹਨਾਂ ਦਾ ਵਹਿਮ 'ਚ ਇਹ ਚੀਜ਼ ਹੈਗੀ ਕਿ ਅੱਛਾ ਇਹ ਚਸ਼ਮਾ ਲਾ ਕੇ ਆਇਆ ਤਾਂ ਇਹ ਉਹੀ ਬੰਦਾ ਹੋਏਗਾ ਜਿਹੜਾ ਮੈਨੂੰ ਨੁਕਸਾਨ ਕਰਨਾ ਚਾਹੁੰਦਾ। ਜੇ ਤੁਸੀਂ ਨਹੀਂ ਮੰਨ ਰਹੇ ਤਾਂ ਉਹ ਫਿਰ ਹਿੰਸਕ ਹੋ ਜਾਂਦੇ ਨੇ, ਅਤੇ ਉਹਨੇ ਇੰਨੀ ਜ਼ੋਰ ਦਾ ਇੱਕ ਪੰਚ ਕੀਤਾ ਕਿ ਮੇਰੇ ਨਾਲ ਨੇ ਕਿਹਾ, ਨਾਲ ਦੇ ਸਟੂਡੈਂਟ ਨੇ ਕਿਹਾ ਨਹੀਂ ਮੈਂ ਨਹੀਂ ਕਰਾਂਗਾ, ਅਤੇ ਉਹਨੇ ਚੇਂਜ ਹੀ ਕਰ ਲਈ
1: ਜੀ।
0: ਪਰ ਮੇਰੇ ਇੰਨੇ ਸਾਲਾਂ ਦੇ ਕਰੀਅਰ 'ਚ ਮੈਨੂੰ ਕਦੇ ਕਿਸੇ ਨੇ ਨਹੀਂ ਮਾਰਿਆ
1: ਜੀ।
0: ਜੇ ਤੁਸੀਂ ਆਪਣਾ ਪੂਰਾ ਧਿਆਨ ਰੱਖਦੇ ਹੋ, ਮਰੀਜ਼ ਨੂੰ ਕਿਵੇਂ ਸ਼ਾਂਤ ਕਰ ਸਕਦੇ ਹੋ
1: ਜੀ,
0: ਠੀਕ ਹੈ, ਭਾਵੇਂ ਉਹ ਕੱਢਦੇ ਨੇ ਭਾਵੇਂ ਡਾਕਟਰ ਨੇ,

0: ਆਮ ਤੌਰ 'ਤੇ ਸਾਨੂੰ ਇਹ ਬੜੀ ਸ਼ਿਕਾਇਤ ਮਿਲਦੀ ਹੈ ਘਰਦਿਆਂ ਦੇ ਕਿ ਇਹ ਘਰ 'ਚ ਸਾਨੂੰ ਬੜੀ ਪਿਟਾਈ ਕਰ ਦਿੰਦਾ ਜਾਂ ਮਾਰ ਦਿੰਦਾ
1: ਜੀ।
0: ਅਤੇ ਮੈਂ ਹਮੇਸ਼ਾ ਇਹੀ ਕਹਿੰਦਾ ਕਿ ਇਸ ਬਿਮਾਰੀ 'ਚ ਸਾਨੂੰ ਜਿੰਨੀ ਟ੍ਰੇਨਿੰਗ ਹੁੰਦੀ ਹੈ ਸ਼ਾਇਦ ਉਨੀ ਤੁਹਾਨੂੰ ਨਹੀਂ ਹੈ, ਬਟ ਅਸੀਂ ਤੁਹਾਨੂੰ ਵੀ ਟ੍ਰੇਨ ਕਰਾਂਗੇ,
1: ਠੀਕ ਹੈ ਜੀ,
0: ਸੋ ਦੈਟ ਕਿ ਇਹ ਹਿੰਸਕ ਘਟਨਾ ਨਾ ਹੋਣ
1: ਜੀ।
0: ਕਿਉਂਕਿ ਉਹ ਚਾਂਸਿਸ ਬੜੇ ਘੱਟ ਹੋ ਜਾਂਦੇ ਨੇ ਜੇ ਤੁਸੀਂ ਗੱਲਬਾਤ ਕਰਕੇ ਹੀ ਮਰੀਜ਼ ਨੂੰ ਸ਼ਾਂਤ ਕਰ ਦਿੰਦੇ ਹੋ
1: ਜੀ। ਡਾਕਟਰ ਸਾਹਿਬ, ਬਹੁਤ ਵਾਰੀ ਇਹ ਹੁੰਦਾ ਹੈਗਾ ਕਿ ਇਸ ਬਿਮਾਰੀ ਦੇ ਲੱਛਣ ਸਮਝ ਨਹੀਂ ਆਉਂਦੇ, ਜਾਂ ਜਿਹੜੇ ਲੋਕ ਇਸ ਨੂੰ ਬਿਮਾਰੀ ਦੇ ਤੌਰ 'ਤੇ ਜਾਣਦੇ ਹੀ ਨਹੀਂ, ਉਹ ਸਭ ਤੋਂ ਪਹਿਲਾਂ ਧਾਗੇ ਤਬੀਤ ਸਿਆਣੇ ਸਰੜਿਆਂ ਕੋਲ ਜਾਣਾ ਅਤੇ ਕੋਈ ਤੰਤਰ ਮੰਤਰ ਵਿੱਦਿਆ ਇਸ ਤਰ੍ਹਾਂ ਦੇ ਉਪਾਅ ਕਰਦੇ ਹੈ, ਉਹਨਾਂ ਲੋਕਾਂ ਨੂੰ ਕੀ ਕਹੋਗੇ?
0: ਕਾਫੀ ਜਗ੍ਹਾ ਇਹ ਦੇਖਿਆ ਗਿਆ, ਇਸ ਤੋਂ ਪਹਿਲਾਂ ਬਠਿੰਡਾ ਆਉਣ ਤੋਂ ਪਹਿਲਾਂ ਮੈਂ ਏਮਸ ਜੋਧਪੁਰ ਕੰਮ ਕਰ ਰਿਹਾ ਸੀਗਾ, ਅਸੀਂ ਉੱਥੇ ਕਾਫੀ ਦੇਖਦੇ ਸੀਗੇ ਕਿ ਲੋਕ ਬਾਲਾ ਜੀ ਮੰਦਿਰ ਗਏ ਨੇ ਜਾਂ ਮਹਿੰਦੀਪੁਰ ਬਾਲਾ ਜੀ ਗਏ ਨੇ ਜਾਂ ਸਾਲਾਸਰ ਗਏ ਨੇ, ਉੱਥੇ ਪਾਠ ਪੂਜਾ ਕਰਾ ਕੇ ਆਉਂਦੇ ਸੀਗੇ ਜਾਂ ਕੁਛ ਤਬੀਜ਼ ਵਗੈਰਾ ਕਈ ਵਾਰੀ ਪੀਰ ਬਾਬਾ 'ਤੇ ਜਾ ਕੇ ਮੰਦਵਾ ਕੇ ਆਉਂਦੇ ਸੀਗੇ। ਇਹਦੇ ਵਾਸਤੇ ਵੀ ਕਾਫੀ ਸਾਰੇ ਡਾਕਟਰਸ ਨੇ ਇੱਕ ਮੁਹਿੰਮ ਚਲਾਈ, ਸਰਕਾਰ ਨੇ ਇੱਕ ਮੁਹਿੰਮ ਚਲਾਈ
1: ਜੀ,
0: ਜਿਹਦੇ 'ਚ ਕਿ ਮੰਦਿਰਾਂ ਨਾਲ ਅਸੀਂ ਉੱਥੇ ਜਾ ਕੇ ਪੁਜਾਰੀਆਂ ਨੂੰ ਵੀ ਇਸ ਬਿਮਾਰੀ ਬਾਰੇ ਦੱਸਣਾ ਸ਼ੁਰੂ ਕੀਤਾ
1: ਜੀ,
0: ਅਤੇ ਅਸੀਂ ਇਹ ਸਿਖਾਇਆ ਕਿ ਇਹ ਚੀਜ਼ਾਂ ਕਲਚਰਲੀ ਐਕਸੈਪਟੇਬਲ ਨੇ, ਤੁਹਾਡਾ ਵਿਸ਼ਵਾਸ ਹੈ ਲੋਕਾਂ ਦਾ
1: ਜੀ,
0: ਅਸੀਂ ਉਸ ਵਿਸ਼ਵਾਸ ਨੂੰ ਨਹੀਂ ਛੇੜਾਂਗੇ
1: ਬਿਲਕੁਲ,
0: ਪਰ ਅਸੀਂ ਇਹ ਕੋਸ਼ਿਸ਼ ਕੀਤੀ ਕਿ ਅੱਛਾ ਤੁਸੀਂ ਇਹ ਚੀਜ਼ਾਂ ਕਰਦੇ ਰਹੋ
1: ਜੀ,
0: ਸਾਡੇ ਨਾਲ ਇਲਾਜ ਵੀ ਕਰਾਉਂਦੇ ਰਹੋ
1: ਜੀ।
0: ਹੁਣ ਇਹਦਾ ਪਿਛਲੇ 20-30 ਸਾਲਾਂ 'ਚ ਇਹ ਫਰਕ ਆਇਆ ਕਿ ਮਰੀਜ਼ ਇਹੋ ਜਿਹੇ ਜਗ੍ਹਾ 'ਤੇ ਜਾਂਦੇ ਵੀ ਹੈਗੇ ਨੇ ਅਤੇ ਉਹਨਾਂ ਨੂੰ ਪਤਾ ਹੈ ਕਿ ਅੱਛਾ ਤੁਸੀਂ ਸਾਡੇ ਕੋਲ ਆ ਰਹੇ ਹੋ ਤਾਂ ਪੁਜਾਰੀ ਜਾਂ ਕੋਈ ਵੀ ਜਿਹੜਾ ਪੀਰ 'ਤੇ ਹੈਗਾ ਉਹ ਸਾਡੇ ਕੋਲ ਭੇਜ ਦਿੰਦੇ ਨੇ।
1: ਬਹੁਤ ਅੱਛੀ ਗੱਲ ਹੈ, ਉਹ ਡਾਕਟਰ ਦਾ ਜ਼ਿਕਰ ਕਰਦੇ ਨੇ
0: ਬਿਲਕੁਲ
1: ਜੀ, ਬਹੁਤ ਅੱਛੀ ਗੱਲ ਹੈ। ਬੜੀ ਵਾਰੀ ਲੋਕ ਡਾਕਟਰ ਕੋਲ ਜਾਣਾ ਠੀਕ ਨਹੀਂ ਸਮਝਦੇ, ਜਾਂ ਉਹ ਇਹ ਸਮਝਦੇ ਨੇ ਜੇ ਅਸੀਂ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਕੋਲ ਜਾਵਾਂਗੇ ਤਾਂ ਲੋਕ ਸੋਚਣਗੇ ਕਿ ਇਹਨਾਂ ਨੂੰ ਸ਼ਾਇਦ ਕੋਈ ਦੌਰਾ ਪੈਂਦਾ ਹੈ ਜਾਂ ਇਹ ਕੋਈ ਪਾਗਲਪਨ ਹੈ ਇਹਨਾਂ ਦੇ ਵਿੱਚ, ਇਸ ਲਈ ਉਹ ਡਾਕਟਰ ਨੂੰ ਵਿਜ਼ਿਟ ਨਹੀਂ ਕਰਦੇ। ਸਾਨੂੰ ਸਾਡੇ ਕਲਚਰ ਦੇ ਵਿੱਚ ਮਾਨਸਿਕ ਰੋਗ ਜਿਹੜੇ ਨੇ ਉਹਨਾਂ ਨੂੰ ਅਸੀਂ ਬਹੁਤ ਦਬਾਉਂਦੇ ਹਾਂ ਪਹਿਲਾਂ, ਜਾਂ ਉਸ ਬਾਰੇ ਅਸੀਂ ਅਵੇਅਰ ਨਹੀਂ ਹੁੰਦੇ, ਅਤੇ ਅਸੀਂ ਜਦੋਂ ਸਟੇਜ ਸਵੀਅਰ ਹੋ ਜਾਂਦੀ ਹੈ ਉਦੋਂ ਡਾਕਟਰ ਕੋਲ ਜਾਂਦੇ ਹਾਂ। ਤੁਸੀਂ ਲੋਕਾਂ ਨੂੰ ਕੀ ਕਹੋਗੇ ਇਸ ਬਾਰੇ ਕਿ ਜੇਕਰ ਅਸੀਂ ਪਰੇਸ਼ਾਨੀ 'ਚ ਹਾਂ, ਮਾਨਸਿਕ ਤਣਾਅ ਹੈ, ਇਸ ਤਰ੍ਹਾਂ ਦੀ ਕੋਈ ਬਿਮਾਰੀ ਦੇ ਕੋਈ ਲੱਛਣ ਆ ਰਹੇ ਨੇ, ਤਾਂ ਡਾਕਟਰ ਨੂੰ ਵਿਜ਼ਿਟ ਕਿਹੜੀ ਸਟੇਜ 'ਤੇ ਕਰਨਾ ਠੀਕ ਰਹੇਗਾ?
0: ਬਿਲਕੁਲ, ਬਿਮਾਰੀਆਂ ਪ੍ਰਤੀ, ਖਾਸ ਕਰਕੇ ਮਾਨਸਿਕ ਬਿਮਾਰੀਆਂ ਪ੍ਰਤੀ ਜਿਹੜਾ ਸਟਿਗਮਾ ਸੋਸਾਇਟੀ 'ਚ ਹੈਗਾ, ਉਹ ਇਹ ਨਹੀਂ ਹੈ ਕਿ ਸਾਡੇ ਹੀ ਦੇਸ਼ 'ਚ ਹੈ, ਇਹ ਪੂਰੀ ਦੁਨੀਆਂ 'ਚ ਹੈ, ਹਰ ਕੰਟਰੀ 'ਚ ਦੇਖਿਆ ਗਿਆ। ਖਾਸ ਗੱਲ ਇਹ ਹੈ ਕਿ ਸਾਡੇ ਦੇਸ਼ਾਂ 'ਚ ਫਿਰ ਵੀ ਘੱਟ ਹੈ, ਬਾਹਰ ਦੇ ਮੁਲਕਾਂ ਦੇ ਮੁਕਾਬਲੇ ਸਾਡੇ ਦੇਸ਼ 'ਚ ਜਾਂ ਏਸ਼ੀਆ 'ਚ, ਅਫਰੀਕਾ 'ਚ ਇਹ ਚੀਜ਼ਾਂ ਦੇਖੀ ਗਈਆਂ ਨੇ ਕਿ ਸਟਿਗਮਾ ਘੱਟ ਹੈ। ਉਹਦਾ ਇੱਕ ਕਾਰਨ ਇਹ ਹੈ ਕਿ ਅਸੀਂ ਪਰਿਵਾਰ ਦੇ ਨਾਲ ਰਹਿੰਦੇ ਹਾਂ
1: ਜੀ,
0: ਬਾਹਰ ਦੇ ਦੇਸ਼ਾਂ 'ਚ ਤੁਸੀਂ USA ਹੋ ਜਾਂ ਕੈਨੇਡਾ ਹੋ, ਜਿੱਥੇ ਲੋਕ ਵੈਸੇ ਹੀ ਅਲੱਗ ਅਲੱਗ ਰਹਿ ਰਹੇ ਨੇ, ਨਿਊਕਲੀਅਰ ਫੈਮਿਲੀ 'ਚ ਰਹਿ ਰਹੇ ਨੇ, ਉੱਥੇ ਸਟਿਗਮਾ ਜ਼ਿਆਦਾ ਹੁੰਦਾ
1: ਜੀ,
0: ਕਿਉਂਕਿ ਸੋਸ਼ਲ ਸਪੋਰਟ ਨਹੀਂ ਹੁੰਦਾ, ਫੈਮਿਲੀ ਸਪੋਰਟ ਨਹੀਂ ਹੁੰਦਾ
1: ਜੀ।
0: ਇਹ ਪ੍ਰੋਗਰਾਮ ਕਰਨ ਦਾ ਇੱਕ ਮਕਸਦ ਇਹ ਵੀ ਹੈ ਕਿ ਲੋਕਾਂ ਨੂੰ ਇਹ ਬਿਮਾਰੀ ਬਾਰੇ ਦੱਸਿਆ ਜਾਵੇ
1: ਜੀ,
0: ਸੋ ਦੈਟ ਕਿ ਉਹ ਆਪਣੀ ਕਿਸੇ ਵੀ ਜਿਹਨਾਂ ਨੂੰ ਪਰਿਵਾਰ ਦੇ ਮੈਂਬਰ ਨੂੰ ਇਹ ਸਮੱਸਿਆ ਹੈਗੀ ਹੈ ਉਹਦਾ ਇਲਾਜ ਜਲਦੀ ਲੈਣ
1: ਜੀ।
0: ਇਹ ਬਿਮਾਰੀ ਨਾਲ ਜਾਂ ਕੋਈ ਵੀ ਮਾਨਸਿਕ ਬਿਮਾਰੀ ਨਾਲ ਡਰਨ ਦੀ ਲੋੜ ਨਹੀਂ ਹੈ, ਹਾਲਾਂਕਿ ਇਹ ਹੈ ਕਿ ਜੇ ਅਸੀਂ ਇਲਾਜ ਨਹੀਂ ਲੈਂਦੇ ਤਾਂ ਇਹ ਬਿਮਾਰੀ ਵੱਧਦੀ ਹੈ
1: ਜੀ,
0: ਉਹ ਸਮੱਸਿਆ ਵੱਧਦੀ ਹੈ, ਅਤੇ ਜਿੰਨਾ ਜਲਦੀ ਅਸੀਂ ਇਲਾਜ ਸ਼ੁਰੂ ਕਰਦੇ ਹਾਂ ਉਨਾ ਹੀ ਇਸ ਬਿਮਾਰੀ ਦੇ ਲੱਛਣ ਠੀਕ ਹੁੰਦੇ ਨੇ, ਜਲਦੀ ਠੀਕ ਹੁੰਦੇ ਨੇ, ਅਤੇ ਤੁਹਾਡਾ ਮਰੀਜ਼ ਬਿਲਕੁਲ ਸੋਸਾਇਟੀ 'ਚ ਨੋਰਮਲ ਇਨਸਾਨ ਵਰਗਾ ਰਹਿ ਸਕਦਾ
1: ਜੀ। ਡਾਕਟਰ ਸਾਹਿਬ, ਕੀ ਇਸ ਬਿਮਾਰੀ ਦੇ ਵਿੱਚ ਮਰੀਜ਼ ਸੁਸਾਈਡਲ ਅਟੈਂਪਟ ਵੀ ਕਰਦਾ ਹੈ, ਆਤਮਘਾਤੀ ਉਸਨੂੰ ਟੈਂਡੈਂਸੀਜ਼ ਵੀ ਹੁੰਦੀਆਂ?
0: ਬਿਲਕੁਲ, ਸੁਸਾਈਡ ਕਈ ਵਾਰੀ ਵਹਿਮ ਕਰਕੇ ਆਉਂਦੇ, ਕਈ ਵਾਰੀ ਜਿਹੜੀ ਆਵਾਜ਼ਾਂ ਆ ਰਹੀਆਂ ਨੇ ਕਿ ਉਹ ਇਹੋ ਜਿਹੀ ਚੀਜ਼ਾਂ ਕਹਿ ਰਹੀ ਆਉਂਦੀਆਂ ਨੇ
1: ਜੀ
0: ਕਿ ਤੁਸੀਂ ਆਪਣੇ ਆਪ ਨੂੰ ਖੁਦਕੁਸ਼ੀ ਕਰ, ਆਪਣੇ ਆਪ ਨੂੰ ਖਤਮ ਕਰ ਲਓ, ਆਪਣੇ ਆਪ ਨੂੰ ਨੁਕਸਾਨ ਕਰ ਲਓ
1: ਜੀ।
0: ਇਸ ਕਰਕੇ ਇਸ ਬਿਮਾਰੀ 'ਚ ਆਪਣੇ ਆਪ ਨੂੰ ਨੁਕਸਾਨ ਕਰਨ ਦਾ, ਸੁਸਾਈਡ ਕਰਨ ਦਾ ਖਤਰਾ ਬਾਕੀ ਲੋਕਾਂ ਤੋਂ ਜ਼ਿਆਦਾ ਹੁੰਦਾ
1: ਜੀ।
0: ਅਸੀਂ ਇਹ ਵੀ ਦੇਖਿਆ ਕਿ ਕਈ ਵਾਰੀ ਨਾ ਕਿ ਆਪਣਾ ਨੁਕਸਾਨ, ਕਈ ਵਾਰੀ ਕਿਉਂਕਿ ਉਹ ਵਹਿਮ ਨੇ, ਕਈ ਵਾਰੀ ਮਰੀਜ਼ ਕਿਸੇ ਹੋਰ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਵੀ ਕਰਦੇ
1: ਜੀ।
0: ਜਦ ਸਾਨੂੰ ਇਹ ਪਤਾ ਚੱਲਦਾ ਤਾਂ ਅਸੀਂ ਆਮ ਤੌਰ 'ਤੇ ਉਸ ਇਨਸਾਨ ਨੂੰ ਦੱਸਦੇ ਹਾਂ, ਕਿਉਂਕਿ ਇਸ ਬਿਮਾਰੀ 'ਚ ਇਸ ਮਰੀਜ਼ ਨੂੰ ਇਹੋ ਜਿਹੇ ਵਹਿਮ ਨੇ ਜਿਹਦੇ 'ਚ ਤੁਹਾਡੇ 'ਤੇ ਵੀ ਕੁਛ ਨੁਕਸਾਨ ਕਰ ਸਕਦਾ, ਅਤੇ ਅਸੀਂ ਉਹਨਾਂ ਨੂੰ ਪਹਿਲਾਂ ਹੀ ਸੁਚੇਤ ਕਰਦੇ ਨੇ
1: ਜੀ।
0: ਚਾਂਸਿਸ ਬੜੇ ਘੱਟ ਹੋ ਜਾਂਦੇ ਜੇ ਅਸੀਂ ਟਾਈਮਲੀ ਇੱਕ ਐਕਸ਼ਨ ਲੈ ਲੈਂਦੇ ਹਾਂ
1: ਜੀ,
0: ਕਿ ਜਦ ਵੀ ਇਸ ਚੀਜ਼ ਨੂੰ ਮਰੀਜ਼ ਕਹਿੰਦਾ ਤਾਂ ਅਸੀਂ ਇਹਨੂੰ ਹਲਕੇ 'ਚ ਨਾ ਲਈਏ
1: ਜੀ,
0: ਨਾ ਕੇਵਲ ਸਕਿਜ਼ੋਫਰੇਨੀਆ ਜਾਂ ਡਿਪਰੈਸ਼ਨ, ਕਿਉਂਕਿ ਡਿਪਰੈਸ਼ਨ ਵੀ ਕਈ ਵਾਰੀ ਕਾਮਨਲੀ ਇਸ ਬਿਮਾਰੀ ਨਾਲ ਆਉਂਦਾ, ਮਰੀਜ਼ ਪਰੇਸ਼ਾਨ ਹੋ ਜਾਂਦਾ ਤਾਂ ਉਹ ਇਹ ਸੋਚਦਾ ਕਿ ਮੈਂ ਆਪਣੇ ਆਪ ਨੂੰ

0: ਖਤਮ ਹੀ ਕਰ ਲਿਆ, ਇਹੋ ਜਿਹੀ ਜ਼ਿੰਦਗੀ ਜੀਣ ਦਾ ਕੋਈ ਫਾਇਦਾ ਨਹੀਂ
1: ਜੀ।
0: ਜਦ ਇਹੋ ਜਿਹੀ ਚੀਜ਼ਾਂ ਕੋਈ ਵੀ ਕਹਿ ਰਿਹਾ ਨਾ, ਭਾਵੇਂ ਉਹ ਕੋਈ ਮਰੀਜ਼ ਹੈ ਜਾਂ ਨਹੀਂ ਹੈ, ਨੋਰਮਲ ਇਨਸਾਨ ਵੀ ਹੈ, ਅਸੀਂ ਉਹਨੂੰ ਹਲਕੇ 'ਚ ਨਹੀਂ ਲੈਣਾ।
1: ਠੀਕ ਹੈ ਜੀ।
0: ਕਿ ਅਸੀਂ ਉਹਨੂੰ ਇਹ ਮੰਨ ਕੇ ਚੱਲੀਏ ਕਿ ਇਹ ਇੱਕ ਐਮਰਜੈਂਸੀ ਹੈ ਅਤੇ ਅਸੀਂ ਫਟਾਫਟ ਡਾਕਟਰ ਨੂੰ ਜਾ ਕੇ ਕੰਸਲਟ ਕਰੀਏ
1: ਜੀ। ਡਾਕਟਰ ਸਾਹਿਬ, ਜ਼ਿਆਦਾ ਮੋਬਾਈਲ ਦੀ ਵਰਤੋਂ, ਜ਼ਿਆਦਾ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਨਾਲ, ਜਿਵੇਂ ਅੱਜ ਕੱਲ੍ਹ ਹੈ ਨੌਜਵਾਨ ਸਾਰੇ ਹੀ, ਹਰ ਇੱਕ ਸੋਸ਼ਲ ਮੀਡੀਆ ਐਪ ਜਿਹੜੀ ਹੈ ਉਹਨਾਂ ਦੇ ਮੋਬਾਈਲ 'ਚ ਹੈਗੀ ਹੈ, ਹਰ ਇੱਕ ਫੋਨ ਦੇ ਵਿੱਚ, ਮਤਲਬ ਘੱਟੋ ਘੱਟ ਚਾਰ ਚਾਰ ਪੰਜ ਪੰਜ ਸੋਸ਼ਲ ਮੀਡੀਆ ਦੇ ਪਲੇਟਫਾਰਮ ਉਹ ਵਰਤ ਰਹੇ ਨੇ, ਕੀ ਇਸ ਨਾਲ ਵੀ ਨੌਜਵਾਨਾਂ ਦੇ ਵਿੱਚ ਇਸ ਤਰ੍ਹਾਂ ਦੀ ਦਿੱਕਤ ਆ ਸਕਦੀ ਹੈ?
0: ਆਮ ਤੌਰ 'ਤੇ ਹਜੇ ਤੱਕ ਅਸੀਂ ਇਹ ਨਹੀਂ ਦੇਖ ਪਾਏ ਕਿ ਇਹ ਮੋਬਾਈਲ ਯੂਜ਼ ਨਾਲ, ਐਕਸੈਸਿਵ ਮੋਬਾਈਲ ਯੂਜ ਜਾਂ ਇੰਟਰਨੈਟ ਐਡਿਕਸ਼ਨ ਨਾਲ ਇਹੋ ਜਿਹੀ ਬਿਮਾਰੀ ਦਾ ਕਿੰਨਾ ਖਤਰਾ ਹੁੰਦਾ
1: ਜੀ।
0: ਮਗਰ ਹਾਂ, ਇਹ ਦੇਖਿਆ ਗਿਆ ਕਿ ਜਿੰਨਾ 'ਚ ਇਹ ਬਿਮਾਰੀ ਹੁੰਦੀ ਉਹਨਾਂ 'ਚ ਵੀ ਇਹ ਇਸਤੇਮਾਲ ਕਾਫੀ ਜ਼ਿਆਦਾ ਹੋ ਜਾਂਦਾ।
1: ਠੀਕ ਹੈ ਜੀ।
0: ਕਿਉਂਕਿ ਇੱਕ ਬੜਾ ਆਸਾਨ ਤਰੀਕਾ ਹੁੰਦਾ ਉਹਨਾਂ ਨੂੰ ਆਪਣੇ ਇਕੱਲੇ ਦੁਨੀਆ 'ਚ ਰਹਿਣ ਦਾ, ਅਤੇ ਉਹਦੇ 'ਚ ਮੋਬਾਈਲ ਕਾਫੀ ਚੰਗਾ ਉਹਨਾਂ ਦੇ ਵਾਸਤੇ ਇੱਕ ਔਜ਼ਾਰ ਬਣ ਗਿਆ ਕਿ ਅਸੀਂ ਆਪਣਾ ਇਕੱਲਾਪਨ ਇਹਦੇ ਨਾਲ ਹਟਾ ਸਕਦੇ ਹਾਂ
1: ਜੀ।
0: ਅਤੇ ਇਸ ਕਰਕੇ ਮੋਬਾਈਲ ਜਾਂ ਸੋਸ਼ਲ ਮੀਡੀਆ ਐਪਸ ਨੂੰ ਦੋਨੋਂ ਤਰੀਕੇ ਨਾਲ ਅਸੀਂ ਲੈ ਸਕਦੇ ਹਾਂ। ਇਹੋ ਜਿਹੇ ਮਰੀਜ਼ਾਂ 'ਚ ਕਈ ਵਾਰੀ ਉਹਨਾਂ ਵਾਸਤੇ ਇਹ ਯੂਜ਼ਫੁੱਲ ਵੀ ਹੈ ਕਿ ਉਹ ਆਪਣਾ ਕੁਛ ਕੰਮ ਕਰ ਸਕਦੇ ਨੇ ਜਾਂ ਕੁਛ ਹੋਰ ਚੀਜ਼ਾਂ ਉਹ ਕਰ ਸਕਦੇ ਨੇ
1: ਜੀ,
0: ਜਿਸ ਦੇ ਨਾਲ ਚੰਗੇ ਫਰਕ ਆਉਣਗੇ। ਮਗਰ ਸਾਨੂੰ ਇਹ ਵੀ ਦੇਖਣਾ ਪਏਗਾ ਕਿ ਜੇ ਇਹਦਾ ਇਸ ਦਾ ਜ਼ਿਆਦਾ ਇਸਤੇਮਾਲ ਹੈ ਤਾਂ ਸਾਨੂੰ ਉਹਨੂੰ ਘੱਟ ਵੀ ਕਰਨਾ ਪਏਗਾ
1: ਜੀ। 24 ਮਈ ਨੂੰ ਸਰੋਤਿਓ, ਅਸੀਂ ਸੰਸਾਰ ਪੱਧਰ 'ਤੇ, ਇੰਟਰਨੈਸ਼ਨਲ ਹੈ ਸਰ, ਅਸੀਂ ਸੰਸਾਰ ਪੱਧਰ 'ਤੇ ਸਿਜ਼ੋਫਰੈਨੀਆ ਦਿਵਸ ਮਨਾਉਂਦੇ ਹਾਂ, ਅਤੇ ਉਸ ਸੰਬੰਧੀ ਡਾਕਟਰ ਜਿਤੇਂਦਰ ਅਨੇਜਾ ਹੋਰਾਂ ਨੇ ਸਾਨੂੰ ਬਹੁਤ ਅੱਛੀ ਜਾਣਕਾਰੀ ਦਿੱਤੀ। ਡਾਕਟਰ ਸਾਹਿਬ ਏਮਜ਼ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਨੇ ਮਨੋਰੋਗ ਵਿਭਾਗ ਦੇ ਵਿੱਚ। ਡਾਕਟਰ ਸਾਹਿਬ, ਅਖੀਰ ਦੇ ਵਿੱਚ ਜੇਕਰ ਕੋਈ ਸਵਾਲ ਮੈਥੋਂ ਪੁੱਛਣਾ ਰਹਿ ਗਿਆ ਹੋਵੇ, ਤੁਸੀਂ ਦੱਸਣਾ ਚਾਹੁੰਦੇ ਹੋਵੋ, ਅਤੇ ਨਾਲ ਤੁਹਾਡਾ ਸੁਨੇਹਾ।
0: ਹਾਂ, ਇੱਕ ਚੀਜ਼ ਮੈਂ, ਤੁਸੀਂ ਪੁੱਛਣਾ ਭੁੱਲ ਗਏ ਅਤੇ ਮੈਂ ਵੀ ਦੱਸਣਾ ਭੁੱਲ ਗਿਆ
1: ਜੀ,
0: ਕਿ ਅੱਜ ਕੱਲ੍ਹ ਸਾਡੇ ਕੋਲ ਦਵਾਈ ਦੇ ਰੂਪ ਵਿੱਚ ਇੰਜੈਕਸ਼ਨ ਹੈਗੇ ਨੇ।
1: ਅੱਛਾ ਜੀ।
0: ਜਿਹੜੇ ਮਹੀਨੇ 'ਚ ਇੱਕ ਵਾਰੀ ਲੱਗਦੇ ਨੇ।
1: ਠੀਕ ਆ।
0: ਕਿ ਜੇ ਮਰੀਜ਼ ਦਵਾਈ ਨਹੀਂ ਵੀ ਖਾ ਰਿਹਾ ਤਾਂ ਅਸੀਂ ਉਹ ਡੈਪੋ ਇੰਜੈਕਸ਼ਨ ਪਹਿਲਾਂ ਵੀ ਹੁੰਦੇ ਸੀਗੇ ਪਰ ਹੁਣ ਕਾਫੀ ਚੰਗੇ ਆ ਰਹੇ ਨੇ
1: ਜੀ,
0: ਅਤੇ ਆਉਣ ਵਾਲੇ ਟਾਈਮ ਵਿੱਚ ਸਾਡੇ ਕੋਲ ਇਹੋ ਜਿਹਾ ਇੰਜੈਕਸ਼ਨ ਵੀ ਹੋਊਗਾ ਜਿਹੜਾ 3 ਮਹੀਨੇ 'ਚ ਇੱਕ ਵਾਰੀ ਲਾਉਣਾ ਪਏਗਾ ਜਾਂ 6 ਮਹੀਨੇ 'ਚ ਇੱਕ ਵਾਰੀ ਲਾਉਣਾ ਪਏਗਾ
1: ਜੀ।
0: ਤਾਂ ਇਸ ਕਰਕੇ ਇਹੋ ਜਿਹੇ ਮਰੀਜ਼ਾਂ 'ਚ ਦਵਾਈ ਦੀ ਅਸੀਂ ਰੈਗੂਲਰਟੀ ਬਣਾਉਣ ਵਾਸਤੇ ਇਹੋ ਜਿਹੇ ਇੰਜੈਕਸ਼ਨ ਦਾ ਵੀ ਇਸਤੇਮਾਲ ਕਰ ਸਕਦੇ ਹਾਂ
1: ਜੀ।
0: ਦੂਜਾ ਸੁਨੇਹਾ ਮੈਂ ਇਹੀ ਦੇਣਾ ਚਾਹਾਂਗਾ ਕਿ ਇੱਕ ਗੰਭੀਰ ਬਿਮਾਰੀ ਹੈ, ਸਕਿਜ਼ੋਫਰੇਨੀਆ ਨੂੰ ਅਸੀਂ ਹਲਕੇ 'ਚ ਨਹੀਂ ਲੈ ਸਕਦੇ
1: ਜੀ,
0: ਅਤੇ ਜਦ ਤੁਹਾਨੂੰ ਲੱਗੇ ਕਿ ਇਹਦਾ ਸ਼ੱਕ ਹੋਵੇ ਕਿ ਤੁਹਾਡੇ ਪਰਿਵਾਰ ਦੇ ਕਿਸੇ ਵੀ ਸਦੱਸਿਆ 'ਚ ਬਿਮਾਰੀ ਹੈਗੀ ਹੈ
1: ਜੀ,
0: ਬਿਲਕੁਲ ਜਲਦੀ ਇੱਕ ਮਨੋਰੋਗ ਵਿਸ਼ੇਸ਼ਜ ਕੋਲ ਜਾ ਕੇ ਸਲਾਹ ਕਰੋ ਅਤੇ ਇਲਾਜ ਕਰੋ
1: ਜੀ। ਡਾਕਟਰ ਸਾਹਿਬ, ਤੁਸੀਂ ਏਮਜ਼ ਵਿਖੇ ਕਿੰਨੇ ਨੰਬਰ ਕਮਰੇ 'ਚ ਬੈਠਦੇ ਹੋ, ਕਿਹੜੇ ਬਲੋਕ ਦੇ ਵਿੱਚ, ਉਹ ਵੀ ਦੱਸ ਦਿਓ, ਜੇਕਰ ਕੋਈ ਤੁਹਾਨੂੰ ਮਿਲਣਾ ਚਾਹੁੰਦਾ ਹੈ ਤਾਂ ਉਹਨੂੰ ਕਿੱਥੇ ਆਉਣਾ ਪਵੇਗਾ?
0: ਬਿਲਕੁਲ, ਮੈਂ ਏਮਜ਼ ਦੀ ਓਪੀਡੀ 'ਚ ਬੀ ਬਲੋਕ 'ਚ ਪੈਣਾ, ਫਸਟ ਫਲੋਰ 'ਤੇ ਮੇਰਾ ਕਮਰਾ ਹੈ 2117।
1: ਠੀਕ ਹੈ ਜੀ।
0: ਸੈਕਟਰੀ ਵਿਭਾਗ 'ਚ ਤੁਸੀਂ ਮੈਨੂੰ ਸੋਮਵਾਰ, ਬੁੱਧਵਾਰ ਅਤੇ ਸ਼ਨੀਵਾਰ ਉੱਥੇ ਮਿਲ ਸਕਦੇ ਹੋ
1: ਜੀ।
0: ਰਜਿਸਟ੍ਰੇਸ਼ਨ ਦਾ ਟਾਈਮ ਸਾਡਾ 11 ਵਜੇ ਤੱਕ ਹੈ, ਉਹਦੇ ਬਾਵਜੂਦ ਵੀ ਕਈ ਵਾਰੀ ਐਮਰਜੈਂਸੀ 'ਚ ਅਸੀਂ ਰਜਿਸਟ੍ਰੇਸ਼ਨ ਲੈਂਦੇ ਹਾਂ
1: ਜੀ,
0: ਅਤੇ ਸਾਡੀ ਸੁਵਿਧਾ ਤੁਸੀਂ ਕਿਸੇ ਵੀ ਦਿਨ ਆ ਕੇ ਲੈ ਸਕਦੇ ਹੋ।
1: ਤੁਹਾਡਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬੜੀ ਬਿਹਤਰੀਨ ਜਾਣਕਾਰੀ ਸਿਜ਼ੋਫਰੇਨੀਆ ਨੂੰ ਲੈ ਕੇ ਤੁਸੀਂ ਦਿੱਤੀ, ਧੰਨਵਾਦ।
0: ਸ਼ੁਕਰੀਆ ਰਾਜੋੜਾ ਜੀ।
2: ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਵਿਸ਼ਵ ਸਿਜ਼ੋਫਰੇਨੀਆ ਦੇ ਸੁਪਰ, ਮਾਨਸਿਕ ਬਿਮਾਰੀ ਸਿਜ਼ੋਫਰੇਨੀਆ ਦੇ ਨਾਲ ਸੰਬੰਧਿਤ ਜਾਣਕਾਰੀ ਜਾਣਕਾਰੀ ਦੇ ਰਹੇ ਸਨ ਡਾਕਟਰ ਜਿਤੇਂਦਰ ਅਨੇਜਾ, ਅਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਮਨਦੀਪ ਰਜੌਰਾ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਜੀ, ਆਕਾਸ਼ਵਾਣੀ FM ਬਠਿੰਡਾ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ। ਆਓ ਕੁਝ ਸੰਦੇਸ਼ ਸੁਣਦੇ ਹਾਂ।
2: ਪੇਸ਼ ਹੈ ਸਭ ਕਾ ਫੇਵਰੇਟ
3: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
4: CAPF NCGHS ਮੁਲਾਜ਼ਮਾਂ ਦੇ ਲਈ ਹੁਣ ਕੈਸ਼ਲੈਸ ਮੈਡੀਕਲ ਸੁਵਿਧਾਵਾਂ ਮੌਜੂਦ ਨੇ, ਪਰ ਕਿੱਥੇ?
5: ਮਾਲਵਾ ਦਾ ਪ੍ਰਮਾਣਿਤ ਹਸਪੀਟਲ ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ ਬਠਿੰਡਾ। ਵਧੇਰੀ ਜਾਣਕਾਰੀ ਲਈ ਕਾਲ ਕਰੋ 0164521200।
1: ਦੋਸਤੋ, ਪ੍ਰੋਗਰਾਮ ਯੁਵਾਣੀ ਇੱਥੇ ਖਤਮ ਹੁੰਦਾ ਹੈ। ਆਪਣੇ ਦੋਸਤ ਬਲਵਿੰਦਰ ਬਾਗਾ ਨੂੰ ਦਿਵਾ ਗਿਆ ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 7:06 ਤੇ 30 ਸੈਕਿੰਡ ਹੋਏ ਨੇ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਸ਼ਾਮ ਸੁਹਾਣੀ।

प्रोग्राम शाम सवानी सुनने वाले तमाम श्रोतियों बलविंदर बाघा वालों प्यार भरी नमस्कार सत श्री अकाल आदाब गुड इवनिंग दोस्तों की हाल चाल ने मैनूं पूरा यकीन है कि साडे सारे दोस्त बिल्कुल ठीक ठाक होणगे उन्हां दी जिंदगी च खुशियां खेड़ियां खुशहालियां दे फुल महक ते टहक रहे होणगे आवे माही घर मुड़ा तूं आवे माही घर मुड़ा तूं शामां पै गईआं ने आवे माही घर मुड़ आ तूं शामां पै गईआं ने ਘੜੀ ਵਸਲ ਦੀ ਮਾਨਣ ਖਾਤਰ ਸਦਰਾਂ ਕਹਿ ਰਹੀਆਂ ਨੇ ਸੋ ਸਰੋਤਿਓ ਅਸੀਂ ਤੁਹਾਨੂੰ ਤੁਹਾਡਾ ਇੰਤਜ਼ਾਰ ਕਰਦੇ ਹਾਂ 0164-2240-331 ਨੰਬਰ 'ਤੇ ਜੀ ਹਾਂ ਪ੍ਰੋਗਰਾਮ ਸ਼ਾਮ ਸੁਹਾਣੇ ਤੁਹਾਡਾ ਆਪਣਾ ਪ੍ਰੋਗਰਾਮ ਹੈ ਔਰ ਇਸ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ 0164-2240-331 ਨੰਬਰ 'ਤੇ ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਕਿਸੇ ਵੀ ਗੀਤ ਦੀ ਕਰਨੀ ਹੈ ਫਰਮਾਇਸ਼ ਅਤੇ ਅਸੀਂ ਤੁਹਾਡੀ ਫਰਮਾਇਸ਼ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਅਤੇ ਜਿੰਨਾ ਸਮਾਂ ਕੋਈ ਸਰੋਤਾ ਸਾਡੇ ਨਾਲ 0164-2240-331 ਨੰਬਰ ਡਾਇਲ ਕਰਕੇ ਨਹੀਂ ਜੁੜਦਾ ਸੁਣਦੇ ਹਾਂ ਇਸ ਗੀਤ ਦੀਆਂ ਚੰਦ ਲਾਈਨਾਂ

0: ਲਓ ਜੀ 0164-2240-331 ਨੰਬਰ ਡਾਇਲ ਕਰਕੇ ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ। ਹੈਲੋ
1: ਹੈਲੋ ਸਤਿ ਸ੍ਰੀ ਅਕਾਲ ਸਰ ਜੀ।
0: ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਆਪਣਾ ਨਾਂ ਤੇ ਗ੍ਰਾਂ ਦੱਸ ਦਿਓ।
1: ਹਾਂਜੀ, ਪਿੰਡ ਫੱਤਾ ਮਾਲੋਕਾ ਤੋਂ ਜ਼ਿਲ੍ਹਾ ਮਾਨਸਾ ਜੀ, ਪਰਮਜੀਤ ਸਿੰਘ ਪੰਮਾ ਬੋਲ ਰਿਹਾ ਜੀ। ਮਿਸਤਰੀ
0: ਜੀ, ਪਿੰਡ ਫੱਤਾ ਮਾਲੋਕਾ ਜ਼ਿਲ੍ਹਾ ਮਾਨਸਾ ਤੋਂ ਪਰਮਜੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਚ।
1: ਤੁਹਾਡਾ ਵੀ ਧੰਨਵਾਦ ਹੈ ਜੀ ਜਿਹੜਾ ਫੋਨ ਅਟੈਂਡ ਕੀਤਾ ਜੀ।
0: ਸਾਡਾ ਫਰਜ਼ ਬਣਦਾ ਪਰਮਜੀਤ ਜੀ, ਇਹ ਸਾਡੀ ਡਿਊਟੀ ਹੈ।
1: ਉਹ ਤਾਂ ਹੈਗੀ ਹੈ ਜੀ,
0: ਤੁਹਾਡਾ ਪਿਆਰ ਤੁਹਾਡਾ ਸਤਿਕਾਰ ਜਿਹੜਾ ਹੈ ਨਾ, ਉਸ ਦੇ ਅਸੀਂ ਹਮੇਸ਼ਾ ਹੀ ਤਲਬਗਾਰ ਰਹਿੰਦੇ ਹਾਂ। ਸਾਨੂੰ ਤਾਂ ਰਹਿੰਦੀ ਹੈ ਕਿ ਸਾਡੇ ਸਰੋਤੇ।
1: ਪਹਿਲੀ ਵਾਰੀ ਗੱਲ ਹੋ ਰਹੀ ਹੈ ਜੀ।
0: ਜੀ ਬਹੁਤ

0: ਖੁਸ਼ੀ ਦੀ ਗੱਲ ਹੈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਪਰਮਜੀਤ ਕਿ ਤੁਸੀਂ ਮੇਰੇ ਨਾਲ ਪਹਿਲੀ ਗੱਲਬਾਤ ਕਰਦੇ ਹੋ ਕਰ ਰਹੇ ਹੋ ਜੀ ਜੀ ਵੈਸੇ ਸਾਡੇ ਜਿੰਨੇ ਵੀ ਸਾਥੀ ਇੱਥੇ ਆਉਂਦੇ ਨੇ ਤੇ ਉਹਨਾਂ ਨਾਲ ਤਾਂ ਤੁਸੀਂ ਅਕਸਰ ਗੱਲ ਕਰਦੇ ਰਹਿੰਦੇ ਹੋ ਹਨਾ ਤੇ ਜੀ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਜੀ ਸਰ ਤੱਕ ਤੇ ਸਰ ਵੱਲੋਂ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਤੁਹਾਡੀ ਪਸੰਦ ਦਾ ਗੀਤ ਪਰਮਜੀਤ ਜੀ ਤੁਹਾਡੀ ਨਜ਼ਰ ਕਰ ਰਹੇ ਹਾਂ ਬਹੁਤ
1: ਦੋਸਤ ਹੈ ਜੀ ਆਪਣਾ ਕਾਲਾ ਜੀ ਉਹ ਪ੍ਰੋਗਰਾਮ ਦੇ ਵਿੱਚ ਫੋਨ ਲਾਉਂਦਾ ਹੈ ਉਹਦਾ ਫੋਨ ਨੀ ਲੱਗ ਰਿਹਾ ਜੀ ਉਹ ਕਹਿੰਦਾ ਮੇਰਾ ਵੀ ਮਾੜੀ ਸੁਝਾਅ ਭੇਜ ਦਿਓ
0: ਲਓ ਜੀ ਲਓ ਕਾਲਾ ਜੀ ਨੂੰ ਵੀ ਅਸੀਂ ਜਿਹੜੀ ਉਹਨਾਂ ਦੀ ਫਰਮਾਇਸ਼ ਤੁਹਾਡੀ ਫਰਮਾਇਸ਼ ਦੇ ਨਾਲ ਅਸੀਂ ਸ਼ਾਮਿਲ ਕਰ ਲਈ ਹੈ ਬਹੁਤ ਬਹੁਤ ਸ਼ੁਕਰੀਆ
1: ਧੰਨਵਾਦ ਸਰ
0: ਮਿਹਰਬਾਨੀ
1: ਓਕੇ ਸਰ

ਦੋਸਤੋ ਥੋੜੀ ਜਿਹੀ ਅਸੀਂ ਉਹਨਾਂ ਦੋਸਤਾਂ ਨੂੰ ਬੇਨਤੀ ਕਰਦੇ ਹਾਂ, ਦਰਖਾਸਤ ਕਰਦੇ ਹਾਂ ਜਿਹੜੇ ਸਾਡੇ ਪੁਰਾਣੇ ਅਤੇ ਸਿਆਣੇ ਸਰੋਤ ਨੇ, ਥੋੜ੍ਹਾ ਜਿਹਾ ਤੁਸੀਂ ਦਿਲ ਵੱਡਾ ਕਰਨਾ, ਥੋੜ੍ਹਾ ਜਿਹਾ ਗੁਰੇਜ਼ ਕਰਨਾ ਫੋਨ ਕਰਨ ਤੋਂ ਅਤੇ ਨਵੇਂ ਸਾਥੀਆਂ ਨੂੰ ਮੌਕਾ ਦੇਣਾ ਫੋਨ ਕਰਨ ਦਾ।

0: ਲਓ ਜੀ 0164-2240-331 ਨੰਬਰ ਡਾਇਲ ਕਰਕੇ ਇੱਕ ਹੋਰ ਸਰੋਤਾ ਸਾਡੇ ਤੱਕ ਆ ਪਹੁੰਚੇ ਨੇ। ਹੈਲੋ
1: ਬਾਈ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਜਨਾਬ, ਕਿੱਥੋਂ ਗੱਲ ਕਰ ਰਹੇ ਨੇ?
1: ਮੈਂ ਪੂਰਨ ਸਿੰਘ ਆ ਜੀ, ਪਿੰਡ ਫਕਰਸਰ ਤੋਂ,
0: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
1: ਹਾਂਜੀ, ਮਾਰਕ ਡੀਜੇ ਵਾਲੇ ਜੀ।
0: ਜੀ ਪੂਰਨ ਸਿੰਘ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਚ।
1: ਹਾਂਜੀ,
0: ਰੇਡੀਓ ਚੱਲ ਰਿਹਾ ਤੁਹਾਡੇ ਕੋਲ?
1: ਹਾਂ ਚੱਲੀ ਜਾਂਦਾ ਰੇਡੀਓ ਚੱਲਦਾ।
0: ਥੋੜਾ ਜਿਹਾ ਦੂਰੀ ਬਣਾ ਲਓ ਉਸ ਤੋਂ, ਥੋੜਾ ਦੂਰ ਹੋ ਜਾਓ ਉਸ ਤੋਂ, ਆਵਾਜ਼ ਗੂੰਜਦੀ ਸੀ।
1: ਲਓ ਜੀ ਲਓ। ਹਾਂ
0: ਜੀ ਪੂਰਨ ਸਿੰਘ ਜੀ, ਇਹ ਦੱਸੋ ਕਿ ਫੋਨ ਕੀਤਿਆਂ ਨੂੰ ਕਿੰਨਾ ਸਮਾਂ ਹੋ ਗਿਆ?
1: ਮੈਨੂੰ ਜੀ ਸਵਾ ਸਾਲ ਹੀ ਹੋ ਗਿਆ, ਸਮਝ ਲਾ ਵੀ ਵਿਸਾਖੀ ਵੇਲੇ ਦਾ ਪਰ ਲੱਗਿਆ ਸੀਗਾ।
0: ਅੱਛਾ, ਪਿਛਲੀ ਵਿਸਾਖੀ ਵੇਲੇ ਦਾ ਲੱਗਿਆ ਸੀ ਤੇ ਲਗਭਗ ਸਾਲ ਤੋਂ ਉੱਪਰ ਹੋ ਗਿਆ ਤੁਹਾਨੂੰ? ਹਾਂ
1: ਜੀ, ਲਾਇਆ, ਲਾਉਣ ਦੀ ਕੋਸ਼ਿਸ਼ ਬਹੁਤ ਕੀਤੀ ਪਰ ਲੱਗਦਾ ਨਹੀਂ।
0: ਕੋਸ਼ਿਸ਼ ਕਰਦੇ ਰਹੋ ਤੇ ਫਿਰ ਕੋਸ਼ਿਸ਼ ਕੀਤੀ ਤੁਸੀਂ ਤੇ ਫਿਰ ਕੋਸ਼ਿਸ਼ ਨੂੰ ਬੋਰ ਪੈ ਗਿਆ ਤੁਹਾਡਾ।
1: ਹਾਂ
0: ਹਨਾ, ਤੁਹਾਡਾ ਫੋਨ ਲੱਗ ਗਿਆ ਤੇ ਅੱਜ
1: ਆਣੇ ਬਹੁਤ

0: ਬਹੁਤ ਅੱਛੀ ਗੱਲ ਹੈ ਤੇ ਅਸੀਂ ਬੇਨਤੀ ਵੀ ਕਰਦੇ ਰਹਿੰਦੇ ਇਸ ਮੰਚ ਤੋਂ ਕਿ ਜਿਹੜੇ ਸਾਡੇ ਪੁਰਾਣੇ ਤੇ ਸਿਆਣੇ ਸਰੋਤਾ ਹੈ ਥੋੜਾ ਜਿਹਾ ਦਿਲ ਵੱਡਾ ਕਰਕੇ ਥੋੜਾ ਜਿਹਾ ਜਦੋਂ ਗਰੇਜ਼ ਕਰਦੇ ਤੇ ਫਿਰ ਨਵੇਂ ਸਾਡੇ ਭੈਣ ਭਰਾਵਾਂ ਨੂੰ ਮੌਕਾ ਮਿਲਦਾ ਸਾਡੇ ਨਾਲ ਗੱਲਬਾਤ ਕਰਨ ਦਾ ਆਪਣੀ ਫਰਮਾਇਸ਼ ਪੂਰੀ ਕਰਵਾਉਣ ਦਾ। ਸੋ ਤੁਹਾਡੀ ਫਰਮਾਇਸ਼ ਦੱਸੋ ਅੱਜ ਕਿਹੜੀ ਹੈ?
1: ਆਪਣੇ ਨਰਿੰਦਰ ਬੀਬਾ ਜੀ ਮਾਰਨਾ ਚੰਦਰਾ
0: ਜੀ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਤੁਹਾਡੀ ਪਸੰਦ ਦਾ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ ਪੂਰਨ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ
1: ਜੀ
0: ਮਿਹਰਬਾਨੀ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਆਕਾਸ਼ਵਾਣੀ FM ਬਠਿੰਡਾ ਤੋਂ ਚੱਲ ਰਿਹਾ ਪ੍ਰੋਗਰਾਮ ਸ਼ਾਮ ਸੁਹਾਨੀ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੈ ਸ਼ਾਮ ਦੇ 7:23 ਤੇ 33 ਸਕਿੰਟ ਦਾ। ਓਪਰਿਆਂ ਵਾਂਗੂ ਕਰਨਾ ਐਵੇਂ, ਓਪਰਿਆਂ ਵਾਂਗੂ ਕਰਨਾ ਐਵੇਂ, ਆਪਣਾ ਬਣ ਕੇ ਆਵੇ ਅੜਿਆ, ਤੂੰ ਕੀ ਜਾਣੇ ਤੇਰੇ ਲਈ ਨੇ ਦਿਲ ਵਿੱਚ ਕਿੰਨੇ ਚਾਵੇ ਅੜਿਆ, ਤੂੰ ਕੀ ਜਾਣੇ ਤੇਰੇ ਲਈ ਨੇ ਦਿਲ ਵਿੱਚ ਕਿੰਨੇ ਚਾਵੇ ਅੜਿਆ। 0164-2240-331 ਨੰਬਰ ਡਾਇਲ ਕਰਕੇ ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ। ਹੈਲੋ,
2: ਹੈਲੋ,
1: ਬਹੁਤ ਬਹੁਤ ਸਵਾਗਤ ਹੈ ਜੀ ਆਪਣਾ ਜੀ। ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਚ।
2: ਬਲਿੰਦਰ ਬਾਬੂ ਜੀ, ਤੁਸੀਂ ਸ਼ਾਇਰੀ ਬਹੁਤ ਵਧੀਆ ਕਰ ਲੈਂਦੇ ਜੀ।
1: ਸ਼ੁਕਰੀਆ ਜੀ, ਮਿਹਰਬਾਨੀ। ਦੋਸਤਾਂ ਦੀ ਜਦੋਂ ਆਮਦ ਹੁੰਦੀ ਹੈ ਤੇ ਫਿਰ ਉਹਨਾਂ ਦੀ ਆਮਦ ਲਈ ਨਾ ਅਸੀਂ ਸ਼ਬਦਾਂ ਦੇ ਜਿਹੜੇ ਫੁੱਲ ਹੈ ਨਾ ਉਹਨਾਂ ਨਾਲ ਉਹਨਾਂ ਦਾ ਸਵਾਗਤ ਕਰਦੇ ਹਾਂ।
2: ਬਿਲਕੁਲ ਜੀ, ਧੰਨਵਾਦ ਤੁਹਾਡਾ।
1: ਤੇ ਆਪਣਾ ਨਾਂ ਤੇ ਗ੍ਰਾਂ ਦੱਸ ਦਿਓ, ਕੌਣ ਜਨਾਬ? ਜੀ ਰਾਜਕੁਮਾਰ ਜੀ, ਪਿੰਡ ਢੈਪੀ, ਜ਼ਿਲ੍ਹਾ ਫਰੀਦਕੋਟ ਤੋਂ। ਬਹੁਤ ਬਹੁਤ ਸਵਾਗਤ ਹੈ ਰਾਜਕੁਮਾਰ ਜੀ, ਇੱਕ ਵਾਰੀ ਫੇਰ ਤੋਂ ਪ੍ਰੋਗਰਾਮ ਸ਼ਾਮ ਸੁਹਾਨੀ ਚ।
2: ਸ਼ੁਕਰੀਆ
1: ਤੇ ਰੇਡੀਓ ਫਿਰ ਸੁਣਦੇ ਰਹਿੰਦੇ ਹੋ ਸਾਰਾ ਦਿਨ ਜਾਂ ਘੱਟ ਸਮਾਂ ਲੱਗਦਾ?
2: ਨਹੀਂ ਜੀ, ਰੇਡੀਓ ਤਾਂ ਤਕਰੀਬਨ ਮੇਰਾ ਦੋਸਤ ਹੀ ਹੈ ਜੀ, ਮੈਂ ਨਾ ਤਕਰੀਬਨ ਬਚਪਨ ਤੋਂ ਹੀ ਸੁਣਦਾ ਜੀ ਰੇਡੀਓ।
1: ਵਾਹ ਜੀ ਵਾਹ, ਬਹੁਤ ਖੁਸ਼ੀ ਹੋਈ ਕਿ ਰੇਡੀਓ ਦੋਸਤ ਬਣਾਇਆ।
2: ਮੈਂ ਨਿਊਜ਼ ਸਾਰੀਆਂ ਸੁਣੀਦੀਆਂ ਜੀ।
1: ਜੀ
2: ਹਾਂ ਜੀ, ਤੇ ਇਸ ਆਇਆਂ ਨਾਲ ਜੀ ਮਤਲਬ ਰੇਡੀਓ ਤੋਂ ਜਿਹੜੀ ਜਾਣਕਾਰੀ ਮਿਲਦੀ ਹੈ
1: ਜੀ,
2: ਹੋਰ ਸਾਧਨਾਂ ਤੋਂ ਘੱਟ ਮਿਲਦੀ ਹੈ ਜੀ, ਬਾਕੀ ਇੱਥੋਂ ਵਧੀਆ ਜਾਣਕਾਰੀ ਮਿਲਦੀ ਹੈ ਜੀ।
1: ਬਿਲਕੁਲ ਜੀ, ਸਾਡਾ ਵੀ ਇਹ ਮੋਟੋ ਹੈ ਕਿ ਸਿੱਖਿਆ, ਜਾਣਕਾਰੀ ਤੇ ਮਨੋਰੰਜਨ, ਵੀ ਲੋਕਾਂ ਤੱਕ ਸਿੱਖਿਆ ਵੀ ਪਹੁੰਚਾਈ ਜਾਵੇ, ਮਨੋਰੰਜਨ ਵੀ ਕੀਤਾ ਜਾਵੇ ਤੇ ਨਾਲ ਦੀ ਨਾਲ ਜਾਣਕਾਰੀਆਂ ਜਿਹੜੀਆਂ ਉਹ ਵੀ ਪਹੁੰਚਾਈਆਂ
2: ਜਾਵੇ। ਸਾਰਾ ਕੁਝ ਸੱਭਿਆਚਾਰਕ ਹੁੰਦਾ ਜੀ।
1: ਜੀ ਬਿਲਕੁਲ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡਾ ਜਿਹੜਾ ਸੱਭਿਆਚਾਰ ਹੈ, ਸਾਡਾ ਜਿਹੜਾ ਸਮਾਜ ਹੈ, ਹੈ ਨਾ, ਤੇ ਉਸਦੇ ਸਰੋਕਾਰਾਂ ਨਾਲ ਅਸੀਂ ਜੁੜੇ ਰਹੀਏ। ਤੇ ਰਾਜਕੁਮਾਰ ਜੀ, ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ?
2: ਮੈਨੂੰ ਨਾ ਜੀ ਆਪਣਾ ਏਐਸ ਕੰਗ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦੇ, ਬਹੁਤ ਵਧੀਆ ਗੀਤ ਹੁੰਦੇ
1: ਜੀ। ਲਓ ਜੀ, ਏਐਸ ਕੰਗ ਦੀ ਆਵਾਜ਼ ਦੇ ਵਿੱਚ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ ਰਾਜਕੁਮਾਰ ਜੀ, ਮਿਹਰਬਾਨੀ।

0: CAPF MCGHS ਮੁਲਾਜ਼ਮਾਂ ਦੇ ਲਈ ਹੁਣ ਕੈਸ਼ਲੈਸ ਮੈਡੀਕਲ ਸੁਵਿਧਾਵਾਂ ਮੌਜੂਦ ਨੇ, ਪਰ ਕਿੱਥੇ?
1: ਮਾਲਵਾਦਾ ਪ੍ਰਮਾਣਿਤ ਹਸਪਤਾਲ, ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਬਠਿੰਡਾ। ਵਧੇਰੀ ਜਾਣਕਾਰੀ ਲਈ ਕਾਲ ਕਰੋ 0164521200।
2: पेश है सबका फेवरेट
3: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
4: दोस्तों, आकाशवाणी FM बठिंडा तो चल रहा प्रोग्राम शाम सुहानी, ते साडे स्टूडियो दी घड़ी ते समा है शाम दे 7:29 ते 5 सेकंड दा। हुण तो थोड़ी देर बाद जाने के 7:30 ते ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਉਸ ਤੋਂ ਬਾਅਦ 7:40 ਤੋਂ ਲੈ ਕੇ 8 ਤੱਕ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ ਤੁਹਾਡੀ ਨਜ਼ਰ ਕਰਾਂਗੇ। ਸੋ ਇੰਤਜ਼ਾਰ ਕਰੋ ਪੰਜਾਬੀ ਵਿੱਚ ਖਬਰਾਂ ਲਈ।

ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਅੱਜ ਨਵੀਂ ਦਿੱਲੀ ਵਿਚ ਵੱਖ ਵੱਖ ਮੁੱਦਿਆਂ ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡਵਾਲ ਨੇ ਵੀ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ CBSE ਨੂੰ ਸੁਚਾਰੂ ਪੁਨਰ ਮੁਲਾਂਕਣ ਪ੍ਰਕਿਰਿਆ ਯਕੀਨੀ ਬਣਾਉਣ ਲਈ IIT ਮਦਰਾਸ ਅਤੇ IIT ਕਾਨਪੁਰ ਦੇ ਪ੍ਰੋਫੈਸਰਾਂ ਅਤੇ ਤਕਨੀਕੀ ਮਾਹਰਾਂ ਦੀ ਇੱਕ ਟੀਮ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਨੇ।

ਪੱਛਮੀ ਬੰਗਾਲ ਸਰਕਾਰ ਨੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੱਕੀ ਵਿਦੇਸ਼ੀਆਂ ਅਤੇ ਦੇਸ਼ ਵਾਪਸੀ ਦੀ ਉਡੀਕ ਕਰ ਰਹੇ ਵਿਦੇਸ਼ੀ ਕੈਦੀਆਂ ਲਈ ਹਿਰਾਸਤ ਕੇਂਦਰ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਇੱਕ ਰੇਲ ਪਟੜੀ ਤੇ ਹੋਏ ਧਮਾਕੇ ਵਿੱਚ 24 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੁਨੀਆ ਭਰ ਵਿੱਚ ਸੂਬੇ ਦਾ ਨਾਂ ਰੋਸ਼ਨ ਕਰਨ ਵਾਲੇ 87 ਨਾਮੀ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਨਵੀਂ ਦਿੱਲੀ ਵਿੱਚ ਕਈ ਮੁੱਦਿਆਂ ਤੇ ਚਰਚਾ ਕੀਤੀ। ਦੋਹਾਂ ਆਗੂਆਂ ਨੇ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਵਪਾਰ, ਊਰਜਾ ਗਤੀਸ਼ੀਲਤਾ ਅਤੇ ਖੇਤਰੀ ਸੁਰੱਖਿਆ ਸਮੇਤ ਕਈ ਖੇਤਰਾਂ 'ਚ ਸਹਿਯੋਗ ਦਾ ਜ਼ਿਕਰ ਕੀਤਾ। ਵਫਦ ਪੱਧਰੀ ਗੱਲਬਾਤ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਵਪਾਰਕ ਗੱਲਬਾਤ ਜਲਦੀ ਤੋਂ ਜਲਦੀ ਪੂਰੀ ਹੋਣੀ ਚਾਹੀਦੀ ਹੈ। ਉਨ੍ਹਾਂ ਊਰਜਾ ਵਪਾਰ ਵਿੱਚ ਵਿਸਥਾਰ ਦਾ ਸਵਾਗਤ ਕੀਤਾ ਅਤੇ ਜ਼ੋਰ ਦਿੱਤਾ ਕਿ ਭਾਰਤ ਦੀ ਊਰਜਾ ਸੁਰੱਖਿਆ ਲਈ ਊਰਜਾ ਸਪਲਾਈ ਵਿਭਿੰਨਤਾ ਬਹੁਤ ਜ਼ਰੂਰੀ ਹੈ। ਇਰਾਨ ਟਕਰਾਅ ਬਾਰੇ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੀ ਇਹ ਯਕੀਨੀ ਬਣਾਉਣ ਵਿੱਚ ਦਿਲਚਸਪੀ ਹੈ ਕਿ ਊਰਜਾ ਦੀਆਂ ਕੀਮਤਾਂ ਘੱਟ ਰਹਿਣ ਅਤੇ ਨਿਰਵਿਘਨ ਕਾਰੋਬਾਰ ਹੋਏ। ਭਾਰਤ ਗੱਲਬਾਤ ਅਤੇ ਕੂਟਨੀਤੀ ਦੇ ਨਾਲ ਨਾਲ ਸੁਰੱਖਿਆ ਅਤੇ ਨਿਰਵਿਘਨ ਸਮੁੰਦਰੀ ਵਪਾਰ ਦਾ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਤੇ ਅਮਰੀਕਾ, ਇਜ਼ਰਾਈਲ, ਇਰਾਨ ਅਤੇ ਹੋਰ ਖਾੜੀ ਦੇਸ਼ਾਂ ਨਾਲ ਮਜ਼ਬੂਤ ਸੰਬੰਧ ਨੇ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਇਲਾਕੇ ਵਿੱਚ ਸ਼ਾਂਤੀ ਅਤੇ ਸਥਿਰਤਾ ਭਾਰਤੀ ਭਾਈਚਾਰੇ ਦੀ ਭਲਾਈ ਅਤੇ ਊਰਜਾ ਕੀਮਤਾਂ 'ਚ ਕਮੀ 'ਚ ਆਉਂਦਾ ਹੈ। ਡਾਕਟਰ ਜੈਸ਼ੰਕਰ ਨੇ ਲੋਕਾਂ ਤੋਂ ਲੋਕਾਂ ਦਰਮਿਆਨ ਸੰਪਰਕ ਦੀ ਅਹਿਮੀਅਤ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਕਾਨੂੰਨੀ ਗਤੀਸ਼ੀਲਤਾ 'ਤੇ ਕੋਈ ਬੁਰਾ ਅਸਰ ਨਹੀਂ ਪੈਣਾ ਚਾਹੀਦਾ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸਾਂਝੇਦਾਰੀ ਦੇ ਰਣਨੀਤਿਕ ਪਹਿਲੂਆਂ ਤੇ ਚਾਨਣਾ ਪਾਇਆ ਅਤੇ ਭਾਰਤ ਨੂੰ ਅਮਰੀਕਾ ਦਾ ਸਭ ਤੋਂ ਮਹੱਤਵਪੂਰਨ ਭਾਈਵਾਲ ਦੱਸਿਆ। ਉਨ੍ਹਾਂ ਕਿਹਾ ਕਿ ਸਾਰੇ ਪ੍ਰਮੁੱਖ ਮੁੱਦਿਆਂ ਬਾਰੇ ਭਾਰਤ ਅਤੇ ਅਮਰੀਕਾ ਦੀ ਰਣਨੀਤਿਕ ਭਾਈਵਾਲੀ ਨਵੀਂ ਸਦੀ ਨੂੰ ਪ੍ਰਭਾਸ਼ਿਤ ਕਰੇਗੀ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਦਹਿਸ਼ਤਗਰਦੀ ਤੋਂ ਪੀੜਤ ਨੇ। ਉਨ੍ਹਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਦੁਨੀਆ ਦੇ ਕਿਸੇ ਵੀ ਦੇਸ਼ ਨਾਲ ਅਮਰੀਕਾ ਦੇ ਸਬੰਧ ਭਾਰਤ ਨਾਲ ਉਸ ਦੇ ਰਣਨੀਤਿਕ ਗੱਠਜੋੜ ਦੀ ਕੀਮਤ ਤੇ ਨਹੀਂ ਹੋਣਗੇ। ਸ੍ਰੀ ਰੂਬੀਓ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੀ ਊਰਜਾ ਖੇਤਰ ਵਿੱਚ ਵੀ ਰਣਨੀਤਿਕ ਭਾਈਵਾਲੀ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀ ਅੱਜ ਨਵੀਂ ਦਿੱਲੀ ਵਿੱਚ ਅਮਰੀਕੀ ਵਿਦੇਸ਼ ਮੰਤਰੀ ਅਤੇ NSA ਮਾਰਕੋ ਰੂਬੀਓ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਚਰਚਾ ਟਰੱਸਟ ਪਹਿਲਕਦਮੀ ਸਮੇਤ ਰੱਖਿਆ, ਸੁਰੱਖਿਆ ਅਤੇ ਰਣਨੀਤਿਕ ਤਕਨਾਲੋਜੀ ਸਹਿਯੋਗ ਤੇ ਕੇਂਦਰਿਤ ਰਹੀ। ਮੰਤਰਾਲੇ ਨੇ ਅੱਗੇ ਕਿਹਾ ਕਿ ਦੋਵਾਂ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੇ ਦਿਵਾਲੀ ਵਿਆਪਕ ਆਲਮੀ ਰਣਨੀਤਿਕ ਭਾਈਵਾਲੀ ਨੂੰ ਦਿੱਤੀ ਜਾਂਦੀ ਉੱਚ ਤਰਜੀਹ ਨੂੰ ਮੁੜ ਦੁਹਰਾਇਆ ਹੈ। ਉਨ੍ਹਾਂ ਨੇ ਖੇਤਰੀ ਅਤੇ ਵਿਸ਼ਵ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੂੰ ਸੁਚਾਰੂ ਪੁਨਰ ਮੁਲਾਂਕਣ ਪ੍ਰਕਿਰਿਆ ਯਕੀਨੀ ਬਣਾਉਣ ਲਈ IIT ਮਦਰਾਸ ਅਤੇ IIT ਕਾਨਪੁਰ ਦੇ ਪ੍ਰੋਫੈਸਰਾਂ ਅਤੇ ਤਕਨੀਕੀ ਮਾਹਿਰਾਂ ਦੀ ਇੱਕ ਟੀਮ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਹ ਫੈਸਲਾ ਵਿਦਿਆਰਥੀਆਂ ਅਤੇ ਮਾਤਾ ਪਿਤਾ ਨੂੰ CBSE ਦੇ ਪ੍ਰੀਖਿਆ ਨਤੀਜਿਆਂ ਅਤੇ ਸੇਵਾ ਪੋਰਟਲ ਸਬੰਧੀ ਦਰਪੇਸ਼ ਚਿੰਤਾਵਾਂ ਅਤੇ ਸਮੱਸਿਆਵਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਸਿੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਦੋਵੇਂ IITs ਦੀਆਂ ਮਾਹਰ ਟੀਮਾਂ ਸਿਸਟਮ ਵਿੱਚ ਤਕਨੀਕੀ ਸੁਧਾਰਾਂ ਨੂੰ ਲਾਗੂ ਕਰਨਗੀਆਂ ਅਤੇ ਵਿਸ਼ੇਸ਼ ਤੌਰ ਤੇ ਪੋਰਟਲ ਦੀ ਸਥਿਰਤਾ ਅਤੇ ਸਰਵਰ ਦੇ ਸੁਚਾਰੂ ਕੰਮਕਾਜ ਦਾ ਮੁਲਾਂਕਣ ਕਰਨਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNEW ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੱਛਮੀ ਬੰਗਾਲ ਸਰਕਾਰ ਨੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੱਕੀ ਗੈਰ ਕਾਨੂੰਨੀ ਵਿਦੇਸ਼ੀਆਂ ਅਤੇ ਦੇਸ਼ ਨਿਕਾਲੇ ਦੀ ਉਡੀਕ ਕਰ ਰਹੇ ਵਿਦੇਸ਼ੀ ਕੈਦੀਆਂ ਲਈ ਹਿਰਾਸਤ ਕੇਂਦਰ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਗ੍ਰਹਿ ਅਤੇ ਪਹਾੜੀ ਮਾਮਲਿਆਂ ਦੇ ਵਿਭਾਗ ਵੱਲੋਂ ਜਾਰੀ ਇੱਕ ਅਧਿਕਾਰਤ ਸੂਚਨਾ ਅਨੁਸਾਰ ਜ਼ਿਲ੍ਹਿਆਂ ਨੂੰ ਦੇਸ਼ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਵਿਅਕਤੀਆਂ ਨੂੰ ਰੱਖਣ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਗਿਆ ਹੈ, ਜਿਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਨੇ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਹੈ ਅਤੇ ਵਾਪਸ ਆਪਣੇ ਦੇਸ਼ ਭੇਜੇ ਜਾਣ ਦੀ ਉਡੀਕ ਕਰ ਰਹੇ ਨੇ। ਨਿਰਦੇਸ਼ ਵਿੱਚ ਭਾਰਤ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਬੰਗਲਾਦੇਸ਼ੀ ਨਾਗਰਿਕਾਂ ਅਤੇ ਰੋਹਿੰਗਿਆਸ ਨੂੰ ਵਾਪਸ ਭੇਜਣ ਲਈ MHA ਦੇ ਢਾਂਚੇ ਅਨੁਸਾਰ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵਿੰਦੂ ਅਧਿਕਾਰੀ ਨੇ ਰਾਜ ਪੁਲਿਸ ਦੇ ਅਧਿਕਾਰੀਆਂ ਨੂੰ ਗੈਰ ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਬਜਾਏ ਸਿੱਧੇ ਸੀਮਾ ਸੁਰੱਖਿਆ ਬਲ BSF ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਸਨ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇਵਾਂਸ਼ੁ ਪਾਂਡਾ ਨੇ ਪੱਛਮੀ ਬੰਗਾਲ ਦੀ ਫਾਲਟਾ ਵਿਧਾਨ ਸਭਾ ਸੀਟ ਜਿੱਤ ਲਈ ਹੈ। ਸ੍ਰੀ ਪਾਂਡਾ ਨੇ ਆਪਣੇ ਨਜ਼ਦੀਕੀ ਵਿਰੋਧੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਸ਼ੰਭੂਨਾਥ ਕੁਰਮੀ ਨੂੰ 1,09,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਕਾਂਗਰਸ ਦੇ ਅਬਦੁਲ ਰਜ਼ਾਕ ਤੀਜੇ ਸਥਾਨ ਤੇ ਰਹੇ, ਜਦਕਿ ਤ੍ਰਿਮੂਲ ਕਾਂਗਰਸ ਦੇ ਜਹਾਂਗੀਰ ਖਾਨ ਚੌਥੇ ਸਥਾਨ ਤੇ ਰਹੇ। ਚੋਣ ਕਮਿਸ਼ਨ ਨੇ ਪੱਛਮੀ

0: ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਦੀ ਹੇਰਾਫੇਰੀ ਤੋਂ ਬਾਅਦ ਫਾਲਟਾ ਹਲਕੇ ਵਿਚ ਦੁਬਾਰਾ ਪੋਲਿੰਗ ਦਾ ਆਦੇਸ਼ ਦਿੱਤਾ ਸੀ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਅੱਜ ਇਕ ਰੇਲ ਪਟੜੀ ਤੇ ਹੋਏ ਧਮਾਕੇ ਵਿਚ 24 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਇਹ ਧਮਾਕਾ ਕੋਇਟਾ ਦੇ ਚਮਨ ਫਾਟਕ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਧਮਾਕੇ ਨਾਲ ਇਕ ਰੇਲ ਗੱਡੀ ਨੂੰ ਨੁਕਸਾਨ ਪਹੁੰਚਿਆ ਤੇ ਨੇੜੇ ਖੜੇ 10 ਹੋਰ ਵਾਹਨਾਂ ਨੂੰ ਵੀ ਨੁਕਸਾਨ ਹੋਇਆ ਹੈ। ਸ਼ਹਿਰ ਚ ਸਾਰੇ ਸਬੰਧਤ ਅਦਾਰਿਆਂ ਨੂੰ ਉੱਚ ਚੌਕਸੀ ਤੇ ਰੱਖਿਆ ਗਿਆ। ਮਲਬੇ ਹੇਠ ਫਸੇ ਮੁਸਾਫਰਾਂ ਨੂੰ ਹਾਲਾਂ ਵੀ ਬਚਾਇਆ ਜਾ ਰਿਹਾ। ਇਸ ਲਈ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਇਸ ਦੌਰਾਨ ਬਲੋਚ ਲਿਬਰੇਸ਼ਨ ਆਰਮੀ BLA ਦੀ ਮਜੀਦ ਬ੍ਰਿਗੇਡ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਦਾਅਵਾ ਕੀਤਾ ਕਿ ਹਮਲੇ ਵਿਚ ਖਾਸ ਤੌਰ ਤੇ ਰੇਲ ਗੱਡੀ ਵਿਚ ਸਫ਼ਰ ਕਰ ਰਹੇ ਪਾਕਿਸਤਾਨੀ ਫੌਜ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜਦੋਂ ਧਮਾਕਾ ਹੋਇਆ ਤਾਂ ਕਥਿਤ ਤੌਰ ਤੇ ਰੇਲ ਗੱਡੀ ਵਿਚ 300 ਤੋਂ ਵੱਧ ਪਾਕਿਸਤਾਨੀ ਫੌਜੀ ਸਵਾਰ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਸੂਬੇ ਦਾ ਨਾਮ ਦੁਨੀਆ ਭਰ ਵਿਚ ਰੋਸ਼ਨ ਕਰਨ ਵਾਲੇ 87 ਨਾਮੀ ਖਿਡਾਰੀਆਂ ਨੂੰ ਵਕਾਰੀ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਨਿਵਾਜਿਆ ਗਿਆ। ਚੰਡੀਗੜ੍ਹ ਮਿਊਂਸੀਪਲ ਭਵਨ ਵਿਖੇ ਕਰਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਹੌਸਲਾ ਅਫਜ਼ਾਈ ਵਜੋਂ 32 ਕਰੋੜ ਰੁਪਏ ਤੋਂ ਵੱਧ ਦੀ ਇਨਾਮੀ ਰਾਸ਼ੀ ਦੇ ਚੈੱਕ ਵੀ ਸੌਂਪੇ। ਮੁੱਖ ਮੰਤਰੀ ਨੇ ਸਾਲ 2026-27 ਲਈ 1763 ਕਰੋੜ ਰੁਪਏ ਦੇ ਖੇਡ ਬਜਟ ਅਤੇ ਜ਼ਮੀਨੀ ਪੱਧਰ ਤੇ ਖੇਡ ਪ੍ਰਤਿਭਾਵਾਂ ਨੂੰ ਨਿਖਾਰਨ ਲਈ 1300 ਕਰੋੜ ਰੁਪਏ ਦੀ ਲਾਗਤ ਨਾਲ 3148 ਪੇਂਡੂ ਖੇਡ ਮੈਦਾਨ ਵਿਕਸਿਤ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ,
1: ਜਿਹੜਾ ਅਸੀਂ ਅਵਾਰਡ ਦੇ ਰਹੇ ਹਾਂ ਇਹ ਤੁਹਾਡੇ ਟੈਲੈਂਟ ਦੇ ਮੁਕਾਬਲੇ ਬਿਲਕੁਲ ਨਿਗੂਣਾ ਜਿਹਾ। ਇਹ ਤਾਂ ਇੱਕ ਜਸਟ ਟੋਕਨ ਆਫ ਲਵ ਹੈ, ਜਿਹੜਾ ਪ੍ਰਮਾਤਮਾ ਨੇ ਤੁਹਾਨੂੰ ਟੈਲੈਂਟ ਦਿੱਤਾ ਹੈ ਔਰ ਜਿੰਨੀ ਤੁਸੀਂ ਮਿਹਨਤ ਕਰਦੇ ਹੋ ਉਹਦੇ ਮੁਕਾਬਲੇ ਇਹ ਕੁਛ ਵੀ ਨਹੀਂ। ਇੱਕ ਕਿਸੇ ਖਿਡਾਰੀ ਦੇ ਕਾਮਯਾਬ ਹੋਣ ਦੇ ਵਿੱਚ ਉਹਦਾ ਆਪਣਾ ਪਸੀਨਾ ਤਾਂ ਹੁੰਦਾ ਹੀ ਹੈ, ਸਭ ਤੋਂ ਪਹਿਲਾਂ ਉਹਦੇ ਪੇਰੈਂਟਸ ਦਾ ਯੋਗਦਾਨ ਹੁੰਦਾ ਹੈ, ਉਹਦੇ ਕੋਚ ਦੀ ਮਿਹਨਤ ਹੁੰਦੀ ਹੈ। ਸੋ ਇਹ ਮਿਹਨਤਾਂ ਨਾਲ ਹੁੰਦਾ, ਇਹ ਐਵੇਂ ਤੁੱਕੇ ਨਹੀਂ ਲੱਗਦੇ।
0: ਸਮਾਗਮ ਦੌਰਾਨ ਭਾਰਤੀ ਹਾਕੀ ਟੀਮ ਅਤੇ ਮਹਿਲਾ ਕ੍ਰਿਕਟ ਟੀਮ ਵਿਚ ਸ਼ਾਮਲ ਪੰਜਾਬ ਦੇ ਖਿਡਾਰੀਆਂ ਨੂੰ ਉਚੇਚੇ ਤੌਰ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕਪਤਾਨ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਅਤੇ ਅਮਨਜੋਤ ਕੌਰ ਨੂੰ ਵਿਸ਼ਵ ਕੱਪ ਜਿੱਤਣ ਲਈ 1.5 ਕਰੋੜ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਮੌਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ,
2: ਜੋ ਰੈਕਗਨਾਈਜੇਸ਼ਨ ਅਸੀਂ ਹਮੇਸ਼ਾ ਚਾਹੁੰਦੇ ਸੀਗੇ ਕਿ ਸਾਡੀ ਪੰਜਾਬ ਗਵਰਨਮੈਂਟ ਸਾਨੂੰ ਦੇਵੇ, ਸੁਣ ਕੇ ਅੱਛਾ ਲੱਗਿਆ ਕਿ 3000 ਪਿੰਡਾਂ ਦੇ ਵਿੱਚ ਸਟੇਡੀਅਮ ਬਣੇ ਨੇ, 6000 ਪਿੰਡਾਂ ਦੇ ਵਿੱਚ ਜਿਮ ਬਣਾਏ ਗਏ ਨੇ, ਕਿਉਂਕਿ ਐਜ ਏ ਸਪੋਰਟਸ ਪਰਸਨ ਸਾਨੂੰ ਹਮੇਸ਼ਾ ਇੱਕ ਚੀਜ਼ ਦੀ ਕਮੀ ਮਹਿਸੂਸ ਹੁੰਦੀ ਸੀ ਕਿ ਜਿੱਥੇ ਸਾਡੇ ਕੋਲ ਅੱਛੇ ਪਲੇਟਫਾਰਮ ਨਹੀਂ ਸੀਗੇ ਆਪਣੇ ਆਪ ਨੂੰ ਪ੍ਰਿਪੇਅਰ ਕਰਨ ਲਈ, ਔਰ ਅੱਜ ਦੀ ਜਨਰੇਸ਼ਨ ਲਈ ਇਹ ਬਹੁਤ ਵਧੀਆ ਮੌਕਾ ਹੈ ਕਿ ਸਾਡੀ ਗਵਰਨਮੈਂਟ ਸਾਨੂੰ ਇੱਕ ਅੱਛਾ ਪਲੇਟਫਾਰਮ ਦੇ ਰਹੀ ਹੈ।
0: ਇਸ ਤੋਂ ਇਲਾਵਾ ਕੌਮੀ ਤੇ ਕੌਮਾਂਤਰੀ ਪੱਧਰ ਤੇ ਵੱਖ ਵੱਖ ਖੇਡ ਮੁਕਾਬਲਿਆਂ ਵਿਚ ਤਮਗੇ ਜਿੱਤ ਕੇ ਸੂਬੇ ਦਾ ਮਾਣ ਵਧਾਉਣ ਵਾਲੇ ਹੋਰਨਾਂ ਖਿਡਾਰੀਆਂ ਨੂੰ ਵੀ ਵੱਡੀਆਂ ਨਕਦ ਰਾਸ਼ੀ ਦਿੱਤੀ ਗਈ। ਸਰਕਾਰ ਨੇ ਸੋਸ਼ਲ ਮੀਡੀਆ ਪੋਸਟ ਦਾ ਖੰਡਨ ਕੀਤਾ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੁਆਂਟਮ AI ਨਾਮਕ ਇੱਕ ਨਿਵੇਸ਼ ਯੋਜਨਾ ਦਾ ਪ੍ਰਚਾਰ ਕਰ ਰਹੇ ਨੇ ਜਿਸ ਵਿਚ ਨਾਗਰਿਕਾਂ ਨੂੰ 22,000 ਤੇ ਸ਼ੁਰੂਆਤੀ ਨਿਵੇਸ਼ ਲਈ 3 ਲੱਖ ਰੁਪਏ ਦੀ ਮਹੀਨਾਵਾਰ ਆਮਦਨ ਦਾ ਵਾਅਦਾ ਕੀਤਾ ਗਿਆ ਹੈ। PIB ਦੀ ਤੱਥ ਜਾਂਚ ਇਕਾਈ ਨੇ ਕਿਹਾ ਹੈ ਕਿ ਇਹ ਦਾਅਵਾ ਪੂਰੀ ਤਰ੍ਹਾਂ ਝੂਠਾ ਤੇ ਵਾਇਰਲ ਵੀਡੀਓ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਨਾਲ ਬਣਾਇਆ ਗਿਆ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਨ ਅੱਜ ਨਵੀਂ ਦਿੱਲੀ ਵਿਚ ਵੱਖ ਵੱਖ ਮੁੱਦਿਆਂ ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ CBSE ਨੂੰ ਸੁਚਾਰੂ ਪੁਨਰ ਮੁਲਾਂਕਣ ਪ੍ਰਕਿਰਿਆ ਯਕੀਨੀ ਬਣਾਉਣ ਲਈ IIT ਮਦਰਾਸ ਤੇ IIT ਕਾਨਪੁਰ ਦੇ ਪ੍ਰੋਫੈਸਰਾਂ ਤੇ ਤਕਨੀਕੀ ਮਾਹਰਾਂ ਦੀ ਇੱਕ ਟੀਮ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਪੱਛਮੀ ਬੰਗਾਲ ਸਰਕਾਰ ਨੇ ਸਾਰੇ ਜ਼ਿਲ੍ਹਾ ਮਜਿਸਟਰੇਟਾਂ ਨੂੰ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼ੱਕੀ ਵਿਦੇਸ਼ੀਆਂ ਅਤੇ ਦੇਸ਼ ਵਾਪਸੀ ਦੀ ਉਡੀਕ ਕਰ ਰਹੇ ਵਿਦੇਸ਼ੀ ਕੈਦੀਆਂ ਲਈ ਹਿਰਾਸਤ ਕੇਂਦਰ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।
3: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਜੀ ਪ੍ਰੋਗਰਾਮ ਚੱਲ ਰਿਹਾ ਜੀ ਸ਼ਾਮ ਸੁਹਾਨੀ, ਅਤੇ ਅਸੀਂ ਫਿਰ ਦੋਸਤਾਂ ਨੂੰ ਦਰਖਾਸਤ ਕਰਦੇ ਹਾਂ ਸਾਡੇ ਸਰੋਤਿਆਂ ਨੂੰ ਕਿ 0164-2240-331 ਨੰਬਰ ਅਸੀਂ ਖੋਲ੍ਹ ਦਿੱਤਾ ਜੀ ਇੱਕ ਵਾਰੀ ਫਿਰ ਤੋਂ, ਅਤੇ ਤੁਸੀਂ ਕਾਲ ਕਰ ਸਕਦੇ ਹੋ 0164-2240-331 ਨੰਬਰ 'ਤੇ।

ਤੇ ਕਿਸੇ ਵੀ ਗੀਤ ਦੀ ਕਰ ਸਕਦੇ ਹੋ ਫਰਮਾਇਸ਼, ਤੇ ਅਸੀਂ ਤੁਹਾਡੀ ਫਰਮਾਇਸ਼ ਪੂਰੀ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ। ਤੇ ਜਿੰਨਾ ਸਮਾਂ ਕੋਈ ਸਰੋਤਾ ਸਾਡੇ ਨਾਲ ਨਹੀਂ ਜੁੜਦਾ, ਇਸ ਗੀਤ ਦੀਆਂ ਚੰਦ ਲਾਈਨਾਂ ਸੁਣਦੇ ਹਾਂ।

0: ਲਓ ਜੀ 0164-2240-331 ਨੰਬਰ ਡਾਇਲ ਕਰਕੇ ਇੱਕ ਸਰੋਤਾ ਪੁੱਜ ਗਏ ਨੇ ਸਾਡੇ ਕੋਲ। ਹੈਲੋ, ਸਤਿ ਸ੍ਰੀ ਅਕਾਲ ਜੀ, ਕੌਣ ਜਨਾਬ, ਕਿੱਥੋਂ ਗੱਲ ਕਰ ਰਹੇ ਨੇ?
1: ਜਗਤਾਰ ਸਿੰਘ ਗਿੱਲ ਜੀ, ਪਿੰਡ ਪੰਗਾਲਾ।

0: ਸਤਿ ਸ੍ਰੀ ਅਕਾਲ ਜੀ, ਕੌਣ ਜਨਾਬ, ਕਿੱਥੋਂ ਗੱਲ ਕਰ ਰਹੇ ਨੇ?
1: ਜਗਤਾਰ ਸਿੰਘ ਗਿੱਲ ਜੀ, ਪਿੰਡ ਪੰਗਾਲਾ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ।
0: ਗਿੱਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸ਼ਾਮ ਸਵਾਨੀ ਚ।
1: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ।
0: ਤੇ ਤੁਸੀਂ ਤਾਂ ਸਾਡੇ ਪੁਰਾਣੇ ਤੇ ਸਿਆਣੇ ਸਰੋਤੋਂ, ਐਂ ਦੱਸੋ ਕਿੰਨਾ ਕੁ ਵਕਫਾ ਪਾ ਦਿੰਦੇ ਹੋ, ਕਿੰਨਾ ਗੈਪ ਪਾ ਦਿੰਦੇ ਹੋ?
1: ਹੋ ਗਏ ਨੇ ਅੱਜ ਜੀ 20 ਦਿਨਾਂ ਦੇ ਉੱਤੇ ਹੀ ਹੋ ਗਏ ਨੇ।
0: ਚਲੋ ਵਧੀਆ ਗੱਲ ਹੈ, ਜੇ 20 ਦਿਨਾਂ ਤੋਂ ਉੱਪਰ ਹੋਏ ਆ ਤਾਂ ਕੋਸ਼ਿਸ਼ ਕਰਿਆ ਕਰੋ ਦਿਲ ਵੱਡਾ ਕਰਕੇ ਵੀ ਨਵੇਂ ਸਾਡੇ ਸਰੋਤਿਆਂ ਨੂੰ ਮੌਕਾ ਮਿਲੇ, ਸਾਡੇ ਨਵੇਂ ਭੈਣ ਭਰਾਵਾਂ ਨੂੰ ਮੌਕਾ ਮਿਲੇ। ਤੇ ਗੀਤ ਕਿਹੜਾ ਸੁਣੋਗੇ ਅੱਜ?
1: ਸਰ ਜਦੋਂ ਨਵੇਂ ਸਰੋਤੇ ਆਉਂਦੇ ਨੇ ਜੀ ਤਾਂ ਬੜੀ ਖੁਸ਼ੀ ਹੁੰਦੀ ਆ, ਅਸੀਂ ਸਮਝ ਲੈਂਦੇ ਵੀ ਜਿਵੇਂ ਆਪਾਂ ਆਪ ਹੀ ਲਾਤਾ ਫੋਨ ਹੈ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
1: ਹੁੰਦੀ ਹੈ ਨਾ ਬਹੁਤ ਜ਼ਿਆਦਾ, ਆਪਦੇ ਫੋਨ ਨਾਲ ਇੰਨੀ ਖੁਸ਼ੀ ਨਹੀਂ ਹੁੰਦੀ ਜਿੰਨੀ ਨਵੇਂ ਸਰੋਤੇ ਨਾਲ ਸੁਣ ਕੇ ਹੁੰਦੀ ਹੈ।
0: ਬਿਲਕੁਲ ਜੀ ਬਿਲਕੁਲ। ਤੇ ਗੀਤ ਕਿਹੜਾ ਸੁਣੋਗੇ ਫਿਰ ਇਹ ਦੱਸੋ?
1: ਰਣਜੀਤ ਕੌਰ ਤਾਂ ਸੁਣਾ ਦੇ ਜੀ, ਖਾਲੀ ਕੁੜੀ ਹਿਣਕਦੀ।
0: ਲਓ ਜੀ, ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਤੁਹਾਡੀ ਪਸੰਦ ਦਾ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ।
1: ਸਤਿ ਸ੍ਰੀ ਅਕਾਲ ਸਰ।
0: ਸਤਿ ਸ੍ਰੀ ਅਕਾਲ।

0: ਰੇਡੀਓ ਤੇ ਯਾਨੀ ਕਿ ਆਕਾਸ਼ਵਾਣੀ FM ਬਠਿੰਡਾ ਤੇ ਜੇਕਰ ਤੁਸੀਂ ਮਸ਼ਹੂਰੀ ਦਿੰਦੇ ਹੋ ਆਪਣੇ ਕਾਰੋਬਾਰ ਜਾਂ ਸੇਵਾਵਾਂ ਦੀ ਤਾਂ ਤੁਹਾਡਾ ਸੁਨੇਹਾ ਨੇੜੇ ਤੇੜੇ 70 ਕਿਲੋਮੀਟਰ ਦੇ ਦਾਇਰੇ ਤੱਕ ਪਹੁੰਚਦਾ।
1: ਬਈ ਪਰ ਇਹਦੇ ਲਈ ਕਰਨਾ ਕੀ ਪਊਗਾ?
0: ਉਹ ਜਮਾ ਹੀ ਸੌਖਾ ਹੈ ਤਾਂ। ਆਕਾਸ਼ਵਾਣੀ ਬਠਿੰਡਾ ਦੇ ਕਮਰਸ਼ਲ ਵਿਭਾਗ ਦਾ ਨੰਬਰ ਹੈ 78 379 63 306। ਇਹ ਨੰਬਰ ਡਾਇਲ ਕਰੋ ਤੇ ਦਿਓ ਇਸ਼ਤਿਹਾਰ ਆਪਣੀ ਕੰਪਨੀ ਦਾ ਜਾਂ ਆਪਣੇ ਬਿਜ਼ਨਸ ਦਾ।
1: ਉਹ ਖੜਜਾ ਬਾਈ, ਮੈਂ ਕਾਪੀ ਤੇ ਲਿਖ ਲਾ ਨੰਬਰ, ਤੂੰ ਇੱਕ ਵਾਰੀ ਦੁਬਾਰਾ ਬੋਲ ਦੇ।
0: ਨੰਬਰ ਹੈ 78 379 63 306। ਨੰਬਰ ਦੇ ਨਾਲ ਨਾਲ ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
2: ਤੁਸੀਂ ਪੈਰ ਜਾਂ ਸਾਡੇ ਵਿਹੜੇ ਪਾਏ, ਤੁਸੀਂ ਪੈਰ ਜਾਂ ਸਾਡੇ ਵਿਹੜੇ ਪਾਏ, ਕਲੀਆਂ ਹੱਸੀਆਂ ਤੇ ਫੁੱਲ ਮੁਸਕਾਏ, ਵਿੱਚ ਹਵਾ ਦੇ ਮਹਿਕਾਂ ਘੁਲੀਆਂ। ਰਿਸ਼ਮਾ ਨੇ ਰਲ ਗੀਤ ਨਿਗਾਏ, ਰਿਸ਼ਮਾ ਨੇ ਰਲ ਗੀਤ ਨਿਗਾਏ। 0164-2240-331 ਨੰਬਰ ਡਾਇਲ ਕਰਕੇ ਇੱਕ ਹੋਰ ਸਰੋਤਾ ਸਾਡੇ ਨਾਲ ਜੁੜ ਗਏ ਨੇ। ਹੈਲੋ,
3: ਹੈਲੋ ਵੀਰ, ਸਤਿ ਸ਼੍ਰੀ ਅਕਾਲ।
2: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਵਾਜ਼ ਜਾਣੀ ਪਹਿਚਾਣੀ ਹੈ, ਪਰ ਆਪਣਾ ਤਾਰੁਫ ਕਰਵਾ ਦਿਓ ਸਰੋਤਿਆਂ ਦੇ ਨਾਲ।
3: ਬਿਲਕੁਲ ਜੀ ਬਿਲਕੁਲ, ਗੁਰਮੇਲ ਸਿੰਘ, VPO ਸਿਰੀਏ ਵਾਲਾ, ਬੱਸ ਸਟੈਂਡ
2: ਜੀ, ਜ਼ਿਲ੍ਹਾ ਬਠਿੰਡਾ।
3: ਜ਼ਿਲ੍ਹਾ ਬਠਿੰਡਾ ਜੀ, ਪਿੰਡ ਬਠਿੰਡਾ ਜ਼ਿਲ੍ਹੇ ਦਾ
2: ਜੀ ਜੀ ਜੀ ਜੀ,
3: ਨਾਲ ਫਰੀਦਕੋਟ ਤੇ ਮੋਗਾ ਲੱਗਦਾ
2: ਜੀ। ਬਹੁਤ ਬਹੁਤ ਸਵਾਗਤ ਕਰਦੇ ਹਾਂ ਗੁਰਮੇਲ ਜੀ ਤੁਹਾਡਾ ਪ੍ਰੋਗਰਾਮ ਸ਼ਾਮ ਸਵਾਨੀ ਚ। ਸਾਡਾ ਪਿਆਰ ਮੁਹੱਬਤ ਇੰਨਾ ਤੁਹਾਡੇ ਨਾਲ ਕਿ ਅਸੀਂ ਬੇਨਤੀ ਕਰ ਦਈਏ ਤੇ ਸਾਨੂੰ ਪੂਰਾ ਯਕੀਨ ਹੁੰਦਾ ਕਿ ਸਾਡੀ ਬੇਨਤੀ ਤੇ ਤੁਸੀਂ ਫੁੱਲ ਚੜਾਓਗੇ। ਸਰਦੂਰ ਸਿਕੰਦਰ ਦੀ ਆਵਾਜ਼ ਦੇ ਵਿੱਚ ਤੁਹਾਡੀ ਪਸੰਦ ਦਾ ਗੀਤ ਨਜ਼ਰ ਕਰ ਰਹੇ ਹਾਂ ਤੁਹਾਡੀ। ਗੁਰਮੇਲ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ,
3: ਧੰਨਵਾਦ,
2: ਮਿਹਰਬਾਨੀ।

0: ਕਿਵੇਂ ਭੋਲੇ, ਚੁੱਪ ਕਰਕੇ ਬੈਠਾ ਬਾਈ।
1: ਉਹ ਕੀ ਦੱਸਾਂ ਬਾਈ, ਨਵੀਂ ਦੁਕਾਨ ਵੀ ਖੋਲ ਲਈ ਤੇ ਨਵਾਂ ਸਮਾਨ ਵੀ ਪਾ ਲਿਆ, ਸਕੀਮਾਂ ਵੀ ਕਈ ਦੇਤੀਆਂ ਤੇ ਭਾਰੀ ਛੂਟ ਵੀ ਦੇਤੀ, ਕਾਰੋਬਾਰ ਜਮਾ ਹੀ ਠੰਡਾ ਪਿਆ। ਇਹ ਸਮਝ ਨਹੀਂ ਆ ਰਿਹਾ ਵੀ ਲੋਕਾਂ ਤੱਕ ਕਿਵੇਂ ਪਹੁੰਚ ਕੀਤੀ ਜਾਵੇ।
0: ਨਾ ਕੀ ਗੱਲ, ਸਾਰੀ ਉਮਰ ਭੋਲਾ ਹੀ ਬਣ ਕੇ ਕੱਟ ਦੇਣੀ ਹੈ। ਨਵਾਂ ਜ਼ਮਾਨਾ ਯਾਰ, ਨਵੀਆਂ ਤਕਨੀਕਾਂ ਦੀ ਵਰਤੋਂ ਕਰੋ। ਤੇ ਅੱਜ ਕੱਲ ਤਾਂ ਆਕਾਸ਼ਵਾਣੀ ਬਠਿੰਡਾ ਤੋਂ ਵੀ ਲੋਕ ਆਪਣੇ ਕਾਰੋਬਾਰ ਦੀ ਮਸ਼ਹੂਰੀ ਦੇ ਕੇ ਬੜੀ ਕਮਾਈ ਕਰ ਰਹੇ ਆ।
1: ਰੇਡੀਓ ਤੇ ਮਸ਼ਹੂਰੀ ਕਰਕੇ? ਉਹ ਬਾਈ, ਉਹ ਕਿਵੇਂ ਭਲਾ?

FM ਬਠਿੰਡਾ ਦੇ ਪਿਆਰੇ ਸਰੋਤਿਓ 25 ਮਈ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦਾ ਵਿਸ਼ਾ ਹੋਵੇਗਾ ਲੰਬੀ ਤੇ ਉੱਚੀ ਹੇਕ ਦਾ ਪੰਜਾਬੀ ਲੋਕ ਗਾਇਕ ਸੁਰਜੀਤ ਬਿੰਦਰਖੀਆ

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਤੂੰ ਉਮੀਦਾਂ ਨੂੰ ਹਮੇਸ਼ਾ ਨਾਲ ਰੱਖੀਂ, ਹਨੇਰੀਆਂ ਗਲੀਆਂ 'ਚ ਦੀਵਾ ਬਾਲ ਰੱਖੀਂ, ਹਨੇਰਿਆਂ ਤੋਂ ਤੂੰ ਡਰੀ ਨਾ ਰਾਤ ਵੇਲੇ, ਚੇਤਿਆਂ 'ਚ ਤਾਰਿਆਂ ਦਾ ਥਾਲ ਰੱਖੀਂ। 0164-2240-331 ਨੰਬਰ ਡਾਇਲ ਕਰਕੇ ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ। ਹੈਲੋ, ਬਹੁਤ ਬਹੁਤ ਸਵਾਗਤ ਹੈ ਜੀ, ਆਪਣਾ ਨਾਂ ਤੇ ਗ੍ਰਾਂ ਦੱਸ ਦਿਓ।
2: ਬੂਟਾ ਸਿੰਘ ਜੀ, ਚੱਠੇ ਵਾਲਾ ਜੀ।
1: ਬੂਟਾ ਸਿੰਘ ਜੀ, ਪਿੰਡ ਚੱਠੇ ਵਾਲਾ, ਜ਼ਿਲ੍ਹਾ ਬਠਿੰਡਾ ਤੋਂ।
2: ਹਾਂਜੀ
1: ਬੂਟਾ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ 'ਚ।
2: ਠੀਕ ਹੈ ਜੀ, ਧੰਨਵਾਦ।
1: ਤੇ ਪਹਿਲੀ ਵਾਰ ਫੋਨ ਲਾਇਆ?
2: ਪਹਿਲੀ ਵਾਰੀ ਲਾਇਆ ਗਿਆ ਜੀ।
1: ਪਹਿਲਾਂ ਵੀ ਕਦੇ ਕੋਸ਼ਿਸ਼ ਕੀਤੀ ਹੈ ਕਿ ਪਹਿਲੀ ਵਾਰੀ ਕੋਸ਼ਿਸ਼ ਕੀਤੀ, ਪਹਿਲੀ ਵਾਰੀ ਲੱਗ ਗਿਆ?
2: ਮੈਂ ਪਹਿਲਾਂ ਬਹੁਤ ਟਾਈਮ ਪਹਿਲਾਂ ਕਰਦੇ ਹੁੰਦੇ ਸੀ, ਫਿਰ ਲੱਗਦਾ ਨਹੀਂ, ਫਿਰ ਮੁੜ ਕੇ ਹਾਰ ਟੁੱਟ ਗਈ।
1: ਫਿਰ ਅੱਜ ਦੁਬਾਰਾ ਦਿਲ ਕੀਤਾ ਜਾਂ ਕੋਸ਼ਿਸ਼ ਕੀਤੀ?
2: ਦੇਖਦੇ ਹਾਂ ਲੱਗ ਜਾਣਾ।
1: ਤੇ ਅੱਜ ਫਿਰ ਕਿੰਨੀ ਖੁਸ਼ੀ ਹੋ ਰਹੀ ਹੈ ਜਦੋਂ ਤੁਹਾਡਾ ਫੋਨ ਲੱਗ ਗਿਆ ਤੇ ਤੁਹਾਡੇ ਨਾਲ ਗੱਲ ਕਰ ਰਹੇ ਹੋ?
2: ਖੁਸ਼ੀ ਤਾਂ ਹੁੰਦੀ ਹੈ ਜੀ।
1: ਤੇ ਇਸ ਖੁਸ਼ੀ ਦੇ ਵਿੱਚ ਗੀਤ ਕਿਹੜਾ ਸੁਣੋਗੇ ਬੁੱਟਾ ਸਿੰਘ ਜੀ, ਦੱਸੋ? ਜੀ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਤੁਹਾਡੀ ਪਸੰਦ ਦਾ ਗੀਤ ਬੂਟਾ ਸਿੰਘ ਜੀ ਤੁਹਾਡੀ ਨਜ਼ਰ ਕਰ ਰਹੇ। ਆਕਾਸ਼ਵਾਣੀ FM ਬਠਿੰਡਾ ਨਾਲ ਇਸ ਤਰ੍ਹਾਂ ਜੁੜੇ ਰਹੋ। ਮਿਹਰਬਾਨੀ, ਸ਼ੁਕਰੀਆ।

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਆਕਾਸ਼ਵਾਣੀ FM ਬਠਿੰਡਾ ਤੋਂ ਚੱਲ ਰਿਹਾ ਪ੍ਰੋਗਰਾਮ ਅਰੰਗੇ ਗਜ਼ਲ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੈ ਰਾਤ ਦੇ 8:09 ਦਾ। ਅਗਲੀ ਗਜ਼ਲ ਤੋੜੀ ਨਜ਼ਰ ਕਰਦੇ ਹਾਂ ਗੁਲਾਮ ਅਲੀ ਦੀ ਆਵਾਜ਼ ਦੇ ਵਿੱਚ, ਗਜ਼ਲ ਦੇ ਇਸ਼ਾਰ ਹਸਨ ਰਿਜ਼ਵੀ ਦੇ।

ਸਰੋਤਿਓ ਅਗਲੀ ਗਜ਼ਲ ਥੋੜ੍ਹੀ ਨਜ਼ਰ ਕਰਦੇ ਹਾਂ ਵਾਣੀ ਜੈ ਰਾਮ ਦੀ ਆਵਾਜ਼ ਦੇ ਵਿੱਚ। ਗਜ਼ਲ ਨੂੰ ਸੰਗੀਤ ਦਿੱਤਾ ਏ ਮੁਰਲੀ ਮਨੋਹਰ ਸਵਰੂਪ ਨੇ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਆਕਾਸ਼ਵਾਣੀ FM ਬਠਿੰਡਾ ਤੋਂ ਚੱਲ ਰਿਹਾ ਪ੍ਰੋਗਰਾਮ ਅਰੰਗੇ ਗਜ਼ਲ।

ਸਾਡੇ ਸਟੂਡੀਓ ਦੀ ਘੜੀ 'ਤੇ ਸਮਾਂ ਹੈ ਰਾਤ ਦੇ 8:21 ਅਤੇ 45 ਸਕਿੰਟ ਦਾ। ਕੁਛ ਦੂਰ ਹਮਾਰੇ ਸਾਥ ਚਲੋ, ਕੁਛ ਦੂਰ ਹਮਾਰੇ ਸਾਥ ਚਲੋ, ਹਮ ਦਿਲ ਕੀ ਕਹਾਣੀ ਕਹਿ ਦੇਂਗੇ, ਸਮਝੇ ਨਾ ਜਿਸੇ ਤੁਮ ਆਂਖੋਂ ਸੇ, ਵੋ ਬਾਤ ਜ਼ੁਬਾਨੀ ਕਹਿ ਦੇਗੀ। ਸਰੋਤੇ ਤੁਹਾਡੀ ਨਜ਼ਰ ਕਰ ਰਿਹਾ ਆਸ਼ਾ ਭੋਸਲੇ ਦੀ ਹਰੀਹਰਨ ਦੀ ਆਵਾਜ਼ ਦੇ ਵਿੱਚ ਗਜ਼ਲ। ਗਜ਼ਲ ਦੇ ਅਸ਼ਾਰ ਲਿਖੇ ਨੇ ਬਸ਼ੀਰ ਬਦਰ ਨੇ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਜੀ, ਆਕਾਸ਼ਵਾਣੀ FM ਬਠਿੰਡਾ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਅਰੰਗੇ ਗਜ਼ਲ, ਮੇਰੇ ਨਾਲ ਆਪਣੇ ਦੋਸਤ ਬਲਵਿੰਦਰ ਬਾਗਾ ਦੇ ਨਾਲ। ਅਗਲੀ ਗਜ਼ਲ ਤੁਹਾਡੀ ਨਜ਼ਰ ਕਰਦੇ ਹਾਂ ਜਗਜੀਤ ਸਿੰਘ ਦੀ ਆਵਾਜ਼ ਦੇ ਵਿੱਚ।

ਚੰਦਨਦਾਸ ਦੀ ਗਾਈ ਹੋਈ ਇਸ ਗਜ਼ਲ ਦੇ ਨਾਲ ਹੀ ਪ੍ਰੋਗਰਾਮ ਰੰਗੇ ਗਜ਼ਲ ਇੱਥੇ ਖਤਮ ਹੁੰਦਾ ਹੈ। ਆਪਣੇ ਦੋਸਤ ਬਲਵਿੰਦਰ ਬਾਘਾ ਨੂੰ ਦਿਓ ਆਗਿਆ, ਨਮਸਕਾਰ।

FM ਬੈਂਡ 1.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਅਨੁਸਾਰ ਰਾਤ ਦੇ 8:44 ਤੇ 10 ਸਕਿੰਟ ਹੋਏ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਜਾਣੀ ਕਿ ਰਾਤ 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, ਅਤੇ ਰਾਤੀ 9 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9। ਖਬਰਾਂ ਦੇ ਇਹ ਬੁਲੇਟਿਨ ਅਸੀਂ ਰਿਲੇਅ ਕਰਾਂਗੇ ਸਾਡੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਚੰਦ ਪਲ ਕਰੋ ਇੰਤਜ਼ਾਰ।